ਸਾਧੂਆਂ ਦਾ ਜੀਵਨ ਇਹ ਹੈ ਸੰਤਾਂ ਦਾ ਜੀਵਨ। ਜਿੱਥੇ ਤੁਸੀਂ ਬੈਠੇ ਹੋ ਦੋ ਤਰ੍ਹਾਂ ਦੇ ਨਾਲ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਸਮਝਾਇਆ ਕਿ ਐਸੇ ਆਪਾਂ ਅਰਦਾਸ ਵੀ ਕਰਦੇ ਹਾਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਗੁਰੂ ਪਿਆਰਿਓ, ਜਿੱਥੇ ਆਪਾਂ ਸਿਮਰਨ ਕਰਦੇ ਹਾਂ ਨਾ, ਉੱਥੇ ਨਾਲ ਪਰਹੇਜ ਵੀ ਆ। ਪਰਹੇਜ ਬਹੁਤ ਜ਼ਰੂਰੀ ਆ। ਇਹ ਨਾ ਹੋਵੇ ਆਪਾਂ ਇੱਥੇ ਦੋ ਘੰਟੇ ਲਾਏ ਨੇ ਅਤੇ ਫਿਰ ਕੋਈ ਮਿਲ ਜਾਵੇ, ਉਹ ਨਾਮ ਬਾਣੀ ਤੋਂ ਟੁੱਟਾ ਹੋਇਆ ਜਿਹੜਾ ਦੁਨਿਆਵੀ ਗੱਲਾਂ ਹੀ ਕਰੀ ਜਾਵੇ ਤੁਹਾਡੇ ਨਾਲ। ਦੁਨਿਆਵੀ ਗੱਲ ਉੱਨੀ ਕਰਨੀ ਹੈ ਜਿੰਨੀ ਲੋੜ ਆ, ਜਿਸ ਦੀ ਲੋੜ ਹੀ ਨਹੀਂ ਉਹ ਨਹੀਂ ਕਰਨੀ। ਤਾਂ ਹੀ ਲਿਖਿਆ ਨਾ, ਭਗਤਾਂ ਕੀ ਚਾਲ ਨਿਰਾਲੀ। ਸਾਰੇ ਭਗਤ ਹੋ ਤੁਸੀਂ, ਸੁਖਮਨੀ ਸਾਹਿਬ ਪੜ੍ਹਦੇ ਹੋ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂਗੇ। ਇਹ ਭਗਤ ਸੀ ਮਨ ਸਾਡਾ, ਜਦੋਂ ਅੰਦਰ ਮਾਤਾ ਦੇ ਗਰਭ ਸੀ ਨਾ ਉਦੋਂ ਭਗਤੀ ਕਰਦਾ ਸੀਗਾ। ਉਰਧ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ ਖਰਮ ਖਸਮ ਸੇਤੀ ਅਰਦਾਸ ਵਿਖਾਣੇ ਉਰਧ ਧਿਆਨ ਲਿਵ ਲਾਗਾ। ਜਦੋਂ ਨਾਮ ਨਾਲ ਜੁੜ ਜਾਂਦੇ ਉਹਨੂੰ ਭਗਤ ਕਹਿੰਦੇ ਮਨ, ਅਤੇ ਉਹ ਵਾਹਿਗੁਰੂ ਨੂੰ ਪਾ ਜਾਂਦੇ। ਭਗਤ ਸੇ ਸਤਿਗੁਰੂ ਮਨ ਪਾਏ, ਇਹ ਮਨ ਦੀਆਂ ਵਸਾਂ ਨੇ ਗੁਰੂ ਪਿਆਰਿਓ ਸਾਰੀ। ਗੁਰਬਾਣੀ ਦੇ ਵਿੱਚ ਜਿਹੜੇ ਆਉਂਦੇ ਆ ਨਾ, ਸੁਖਮਨੀ ਸਾਹਿਬ 'ਚ ਵੇਖੋ ਕਿੰਨੇ ਵਰਡ ਆਉਂਦੇ ਨੇ। ਸੰਤ ਲਿਖਿਆ, ਸਾਧੂ ਵੀ ਲਿਖਿਆ, ਬ੍ਰਹਮ ਗਿਆਨੀ ਵੀ ਲਿਖਿਆ, ਗੁਰਮੁਖ ਅਤੇ ਅਪਰਸ ਵੀ ਲਿਖਿਆ, ਪੰਡਿਤ ਵੀ ਲਿਖਿਆ। ਪੰਡਿਤਾਂ ਨੂੰ ਆਪਾਂ ਗਾਲਾਂ ਕੱਢਦੇ ਹਾਂ। ਪੰਡਿਤ ਪਤਾ ਕਿਹਨੂੰ ਕਹਿੰਦੇ ਆ? ਜਿਹੜਾ ਤ੍ਰੈ ਗੁਣਾਂ ਤੋਂ ਉੱਪਰ। ਅੱਜ ਜਿਹੜਾ ਕਬੀਰ ਸਾਹਿਬ ਜੀ ਨੇ ਦੱਸਿਆ, ਤ੍ਰਿਕੁੱਟੀ ਛੂਟੇ ਦਸਵਾਂ ਦਰ ਖੁੱਲ੍ਹੇ। ਜਦੋਂ ਤੁਸੀਂ ਤ੍ਰੈ ਗੁਣਾਂ ਤੋਂ ਜਿਹੜਾ ਮਨ ਉੱਪਰ ਉੱਠ ਜਾਂਦਾ, ਉਹ ਨਾਮ ਨੂੰ ਸੁਣਦਾ ਵਾ, ਉਹ ਮਨ ਨੂੰ ਕਹਿੰਦੇ ਪੰਡਿਤ। ਕੀ ਕਹਿੰਦੇ ਆ ਜੀ? ਅੱਜ ਕੱਲ੍ਹ ਗਿਆਨੀ ਕਹਿੰਦੇ ਆ, ਪਹਿਲਾਂ ਪੰਡਿਤ ਕਹਿੰਦੇ ਹੁੰਦੇ। ਕਹਿੰਦੇ ਸੋ ਪੰਡਿਤ ਜੋ ਮਨ ਪਰ ਬੁੱਧ। ਮਨ ਨੇ ਪੰਡਿਤ ਕਦੋਂ ਬਣਨਾ? ਕਹਿੰਦੇ ਸੋ ਪੰਡਿਤ ਜੋ ਮਨ ਪਰ ਬੁੱਧ, ਰਾਮ ਨਾਮ ਆਤਮ ਮੈਂ ਸੁਧ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀ। ਹਰ ਕੀ ਕਥਾ ਹਿਰਦੇ ਵਸਾਵੇ। ਆ ਦੁਨਿਆਵੀ ਇਹ ਨਹੀਂ ਕਥਾ ਜੋ ਕਰੀ ਜਾਂਦੇ ਸੀ ਪੰਡਿਤ ਵਿਚਾਰੇ, ਉਹਨੂੰ ਪਤਾ ਹੀ ਨਹੀਂ ਸੀ। ਹਰ ਕੀ ਕਥਾ ਦਾ ਨਾਮ ਉਹਨੂੰ ਵਸਾਉਣਾ ਵਾ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਹਰੀ ਸਾਡੇ ਅੰਦਰ ਕਥਾ ਕਰ ਰਿਹਾ ਜਿਹੜਾ, ਉਹਨੂੰ ਸੁਣਨਾ। ਉਹਨੂੰ ਨਾਮ ਕਿਹਾ, ਉਹਨੂੰ ਕੀਰਤਨ ਵੀ ਕਿਹਾ। ਹਰੀ ਸਾਡੇ ਅੰਦਰ ਕੀਰਤਨ ਕਰ ਰਿਹਾ ਵਾ। ਹਰੀ ਕਿੱਥੇ ਬੈਠਾ ਸਾਡੇ ਅੰਦਰ? ਹਰਿਮੰਦਰ 'ਚ। ਕਿੱਥੇ ਬੈਠਾ ਜੀ? ਹਰਿਮੰਦਰ ਇਹ ਸਰੀਰ ਹੈ। ਉਹ ਜੇ ਕਥਾ ਨੂੰ ਗਿਆਨ ਰਤਨ ਕਿਹਾ, ਨਾਮ ਵੀ ਕਿਹਾ, ਨਾਮ ਰਤਨ ਵੀ ਕਿਹਾ। ਵੇਖੋ ਕਿੱਥੇ ਸਤਿਗੁਰੂ ਸਾਨੂੰ ਲੈ ਜਾਂਦੇ ਹੈ ਨਾ। ਅਤੇ ਅੱਜ ਭਗਤ ਕਿਹਾ ਉਹਨਾਂ ਨੇ, ਹੈ ਨਾ। ਭਗਤ ਤੁਹਾਨੂੰ ਕਹਿੰਦੇ ਨੇ ਜਦੋਂ ਤੁਸੀਂ ਬੰਦਗੀ ਦੇ ਮਾਰਗ 'ਤੇ ਚੱਲ ਪੈਂਦੇ। ਫਿਰ ਕਹਿੰਦੇ ਤੁਸੀਂ ਜੇ ਬੰਦਗੀ ਕਰਨ ਲੱਗ ਪਏ ਹੋ ਤਾਂ ਹੁਣ ਸਾਂਗਤਾਂ ਦਾ ਸੰਗ ਛੱਡ ਦਿਓ। ਸਾਕਤ ਕਹਿੰਦੇ ਨੇ ਜਿਹੜੇ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਧਾਰੀਆਂ, ਜਿਹੜੇ ਨਾਮ ਨਹੀਂ ਜਪਦੇ, ਸੰਗਤ ਨਹੀਂ ਕਰਦੇ, ਗੁਰਬਾਣੀ ਗੁਰੂ ਜੀ ਦੇ ਨਾਲ ਨਹੀਂ ਜੁੜਦੇ, ਜਪ ਜਪ ਕੇ ਅੰਦਰੋਂ ਨਾਮ ਨੂੰ ਪ੍ਰਗਟ ਨਹੀਂ ਕਰ ਲੈਂਦੇ, ਉਹਨਾਂ ਨੂੰ ਸਤਿਗੁਰਾਂ ਨੇ ਕਿਹਾ ਕਿ ਉਹਨਾਂ ਦਾ ਸੰਗ ਨਹੀਂ ਕਰਨਾ। ਜਿਹੜਾ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਸੀਗਾ ਅੱਜ ਦੇਵਗੰਧਾਰੀ ਰਾਗ 'ਚ ਤੁਸੀਂ ਸੁਣਿਆ, ਪੜ੍ਹ ਕੇ ਵੀ ਆਏ ਸਾਰੇ, ਕਹਿੰਦੇ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਉਲਟੀ ਹੁੰਦਾ ਸਾਕਤ, ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਉਹਨੂੰ ਕਾਲੇ ਭਾਂਡੇ ਗਿਆ ਵਾ। ਸਾਕਤਾਂ ਨੂੰ ਕੀ ਕਿਹਾ? ਕਾਲੇ ਭਾਂਡੇ। ਲੰਗਰਾਂ 'ਚ ਅੱਗੇ ਕੰਮ ਕਰਦੇ ਹੁੰਦੇ ਨਾ ਇੰਡੀਆ ਦੇ ਵਿੱਚ, ਉੱਥੇ ਬਾਲਣ ਬਾਲਦੇ ਹੁੰਦੇ। ਹੁਣ ਤਾਂ ਇੱਥੇ ਗੈਸ 'ਤੇ ਭਾਂਡੇ ਕਾਲੇ ਹੁੰਦੇ ਹੀ ਨਹੀਂ ਗੇ, ਉੱਥੇ ਕਾਲੇ ਭਾਂਡੇ ਹੋ ਜਾਂਦੇ ਥੱਲੇ। ਉਹਦੇ ਨਾਲ ਕੋਈ ਕੱਪੜਾ ਖਹਿ ਜਾਂਦਾ ਸੀ ਨਾ ਨਾਲ, ਉਹ ਕਾਲਾ ਹੋ ਜਾਂਦਾ। ਇਸ ਲਈ ਸਤਿਗੁਰਾਂ ਨੇ ਸਾਨੂੰ ਗੁਰਬਾਣੀ 'ਚ ਸਮਝਾਇਆ ਵਾ ਕਿ ਜਿਹੜੇ ਸੰਗਤ ਨਹੀਂ ਕਰਦੇ, ਨਾਮ ਨਹੀਂ ਜਪਦੇ, ਦੁਨਿਆਵੀ ਗੱਲਾਂ ਕਰੀ ਜਾਂਦੇ ਦਿਨ ਰਾਤ, ਉਹਨਾਂ ਤੋਂ ਦੂਰ ਰਹਿਣਾ ਵਾ। ਉਲਟ ਹੋ ਜਾਣਾ, ਦੂਰ ਰਹਿਣਾ। ਉਲਟੀ ਰੇ ਮਨ
ਉਲਟੀ ਰੇ ਸਾਕਤ ਸਿਉਂ ਕਰ, ਉਹਨੂੰ ਝੂਠਾ ਕਿਹਾ ਵਾ, ਝੂਠੇ ਕੀ ਰੇ ਝੂਠ ਪ੍ਰੀਤ। ਉਹਨਾਂ ਕਿੱਥੇ ਪ੍ਰੀਤ ਪਾਈ ਹੈ? ਦੁਨਿਆਵੀ ਗੱਲਾਂ ਨਾਲ, ਮਾਇਆ ਨਾਲ। ਅਤੇ ਤੁਸੀਂ ਕਿੱਥੇ ਪਾ ਰਹੇ ਹੋ? ਸਾਚੀ ਪ੍ਰੀਤ ਹਮ ਤੁਮ ਸਿਉਂ ਜੋੜੀ, ਤੁਮ ਸਿਉਂ ਜੋੜ, ਉਹਨਾਂ ਨੂੰ ਆਪੇ ਟੁੱਟ ਜਾਣੇ। ਆਪਾਂ ਉਹ ਜੋੜੀਏ, ਫਿਰ ਗੱਲ ਸਮਝ ਲੱਗਣੀ ਹੈ ਜਿਹੜੇ ਅੱਜ ਗੁਰਬਾਣੀ ਸਤਿਗੁਰਾਂ ਦੱਸਿਆ। ਆਓ ਪ੍ਰੀਤ ਪਾ ਕੇ ਵੇਖੀਏ ਪਹਿਲਾਂ। ਅੱਖਾਂ ਮਨ ਨੇ ਪਾਉਣੀਆਂ, ਮਨ ਅੱਖਾਂ 'ਚ, ਅੱਖਾਂ ਬੰਦ ਕਰ ਲਿਓ, ਰਸਨਾ ਤੋਂ ਬੋਲਿਓ ਜਿੰਨਾ ਪ੍ਰੀਤ ਪਾਉਣੀ ਹੈ, ਅਤੇ ਕੰਨਾਂ ਨਾਲ ਸੁਣੀ ਜਾਣਾ ਮਨ ਨੇ, ਅਤੇ ਹੌਲੀ ਹੌਲੀ ਦੀ ਪ੍ਰੀਤ ਪੈ ਜਾਣੀ ਹੈ ਜੇ ਤੁਸੀਂ ਲੱਗੇ ਰਹੇ। ਜਨ ਲਾਗਾ ਹਰੇਕ ਕੇ ਨਾਏ, ਪ੍ਰੀਤ ਪਾਉਣ ਦੀ ਆਸ

Grün, Grün, Grün, Grün, Grün, Grün.

ਸਤਿਗੁਰੂ ਹੋਰ ਸਮਝਾਉਂਦੇ ਕਿਉਂਕਿ ਜਦੋਂ ਆਪਾਂ ਗਿਆਨ ਸਾਂਝਾ ਕਰਦੇ

ਇਹਦੋਂ ਉੱਪਰ ਗਿਆਨ ਨਹੀਂ ਕੋਈ ਵੀ ਹੈਗਾ ਜੋ ਸਤਿਗੁਰੂ ਸਾਨੂੰ ਦੇ ਰਹੇ ਨੇ, ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ, ਇਹਦੋਂ ਉੱਪਰ ਕੋਈ ਗਿਆਨ ਨਹੀਂ ਹੈ। ਜਿਹਨੂੰ ਆਪਾਂ ਕਹਿੰਦੇ ਹਾਂ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ। ਜਦੋਂ ਗੁਰੂ ਤੋਂ ਗਿਆਨ ਲੈ ਕੇ ਆਪਾਂ ਕਰਦੇ ਹਾਂ ਫਿਰ ਆਪਾਂ ਚੱਲ ਪੈਂਦੇ ਇਸ ਮਾਰਗ 'ਤੇ, ਅਤੇ ਉੱਦਾਂ ਸਾਨੂੰ ਪਤਾ ਨਹੀਂ ਹੁੰਦਾ ਵੀ ਆਹ ਵਾਹੇ ਵਾਹੇ ਕਈ ਸਾਨੂੰ ਮਾਹੌਲ ਵੀ ਕਰਦੇ ਵੀ ਇਹ ਇੱਕੋ ਕੰਮ ਹੀ ਕਰਾਈ ਜਾਂਦੇ। ਜਿਹਨਾਂ ਨੂੰ ਨਹੀਂ ਪਤਾ ਉਹਨੂੰ ਸਾਕਤ ਕਿਹਾ ਗੁਰਬਾਣੀ 'ਚ, ਉਹਨਾਂ ਦਾ ਸੰਗ ਨਹੀਂ ਕਰਨਾ। ਇੱਕ ਮੈਨੂੰ ਪੁੱਛਦਾ ਕਿ ਇੰਨਾ ਉੱਚੀ ਬੋਲਦੇ ਹੋ, ਰੱਬ ਬੋਲਾ ਕਿਤੇ? ਮੈਂ ਰੱਬ ਤਾਂ ਨਹੀਂ ਗਾ ਬੋਲਾ, ਸਾਡਾ ਮਨ ਹੀ ਬੋਲਾ ਹੋ ਗਿਆ। ਇਹ ਫੁਰਨੇ ਜਦੋਂ ਲੈਂਦਾ ਨਾ, ਇਹਨੂੰ ਮਾਇਆ ਕਹਿੰਦੇ ਫੁਰਨਿਆਂ ਨੂੰ, ਅਤੇ ਜਦੋਂ ਧਾਰਨ ਕਰ ਲੈਂਦਾ ਮਨ, ਇਹ ਅੰਨਾ ਵੀ ਹੋ ਜਾਂਦਾ ਅਤੇ ਬੋਲਾ ਵੀ ਹੋ ਜਾਂਦਾ। ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣੇ ਅਤੇ ਵਾਹਿਗੁਰੂ ਸੁਣਦਾ ਨਹੀਂ ਗਾ। ਆ ਤੁਸੀਂ ਵੇਖ ਲਿਓ ਜਦੋਂ ਬੋਲੋਗੇ ਨਾ ਅੰਦਰ ਹੋਰ ਹੀ ਫੁਰਨੇ ਚੱਲੇ ਜਾਣੇ। ਜਦੋਂ ਗੁਰਬਾਣੀ ਪੜ੍ਹਦੇ ਹੋ ਤੁਸੀਂ, ਜਿਹੜੇ ਸਿੱਖਦੇ ਨਹੀਂ, ਤੁਸੀਂ ਤਾਂ ਸਿੱਖੇ ਹੋਏ ਹੋ ਸ਼ਾਇਦ, ਜਿਹੜੇ ਸਿੱਖਦੇ ਨਹੀਂ ਉਹ ਨਾਲੇ ਗੁਰਬਾਣੀ ਪੜ੍ਹੀ ਜਾਂਦੇ, ਨਾਲੇ ਵਿਚਾਰ ਵੀ ਚੱਲੀ ਜਾਂਦੇ ਨਾਲ ਉਹਨੂੰ। ਜਦੋਂ ਸਿਮਰਨ ਕਰਦੇ ਉਦੋਂ ਵੀ ਫੁਰਨੇ ਚੱਲੀ ਜਾਂਦੇ, ਉੱਥੇ ਮਾਇਆ ਦੇ ਨਾਲ ਹੀ ਚੱਲੀ ਜਾਂਦੀ ਹੈ। ਸਤਿਗੁਰੂ ਕਹਿੰਦੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ, ਮਤਲਬ ਫੁਰਨਿਆਂ 'ਚ ਪੜ੍ਹਨਾ। ਫੁਰਨੇ ਕਿਹੜੇ? ਤ੍ਰੈ ਗੁਣਾਂ ਦੇ ਆਉਂਦੇ ਮਾਇਆ ਦੇ, ਕਦੀ ਰਜੋ ਗੁਣ 'ਤੇ ਮਨ ਚੱਲ ਜਾਂਦਾ ਮੈਂ ਉਹ ਦਾਨ ਕਰੂੰਗਾ, ਕਦੀ ਆਸ਼ਾ ਅਭਿਲਾਸ਼ਾ ਤ੍ਰਿਸ਼ਾ ਸਤ ਰਜੋ ਗੁਣ 'ਤੇ ਆ ਜਾਂਦਾ, ਕਦੀ ਸਤੋ ਗੁਣ 'ਤੇ ਚੱਲ ਜਾਂਦਾ, ਕਦੀ ਤਮੋ ਗੁਣ 'ਤੇ। ਬਾਣੀ ਪੜ੍ਹਦਿਆਂ ਵੀ ਨਹੀਂ ਰੁਕਦਾ ਮਨ, ਤਾਂ ਹੀ ਉਹ ਕਿਹੜੇ? ਜੇ ਤ੍ਰੈ ਗੁਣਾਂ 'ਚ ਪੜ੍ਹੀ ਗਏ ਗੁਰਬਾਣੀ ਤੁਸੀਂ, ਜੇ ਤੁਹਾਨੂੰ ਨਾ ਵਾਹਿਗੁਰੂ ਦੇ ਨਾਮ ਦਾ ਭੇਦ ਆਉਣਾ, ਨਾ ਹਰੀ ਦੇ ਹਰੀ ਦਾ ਉਹਦਾ ਪ੍ਰਕਾਸ਼ ਦਾ ਭੇਦ ਆਉਣਾ। ਕਿਤੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲਾ। ਵਾਹਿਗੁਰੂ ਮੂਲ ਹੈ ਸਾਡਾ ਸਾਰਿਆਂ ਦਾ, ਗੁਰ ਸ਼ਬਦ ਨਾ ਪਛਾਣੇ। ਗੁਰ ਸ਼ਬਦ ਨਾਮ ਨੂੰ ਗਿਆ ਸ਼ਬਦ ਗੁਰੂ। ਕਹਿੰਦੇ ਉਹ ਸ਼ਬਦ ਗੁਰੂ ਤੱਕ ਤੁਸੀਂ ਨਹੀਂ ਪਹੁੰਚ ਸਕਦੇ, ਤੁਹਾਨੂੰ ਗਿਆਨ ਨਹੀਂ ਆਉਣਾ, ਜਿੰਨਾ ਚਿਰ ਤੁਸੀਂ ਏਕ ਚਿੱਤ ਜੇ ਇੱਕ ਛਿੰਨ 'ਤੇ ਆਇਓ। ਕਾਲ ਫਾਸ ਕੇ ਵਿੱਚ ਨਾ ਆਇਓ। ਸਤਿਗੁਰੂ ਇਹ ਕਹਿੰਦੇ ਆ ਵੀ ਗਾ ਵੀ ਹੈ, ਸੁਣੀਏ ਮਨ ਰੱਖੀਏ ਭਾਵ। ਜਦੋਂ ਤੁਸੀਂ ਬੋਲ ਕੇ ਲਗਾਤਾਰ ਸੁਣੀ ਜਾਓਗੇ ਨਾ, ਫਿਰ ਹੌਲੀ ਹੌਲੀ ਇਹ ਮਨ ਦੇ ਫੁਰਨੇ ਜਿਹੜੇ ਆ ਉਹ ਰੁਕਣੇ ਸ਼ੁਰੂ ਹੋ ਜਾਂਦੇ ਆ, ਅਤੇ ਬਿਲਕੁਲ ਮਨ ਜੁੜ ਜਾਏਗਾ ਵਾਹਿਗੁਰੂ ਦੇ ਨਾਲ। ਅਤੇ ਇਹੋ ਹੀ ਮੈਲ ਹੈ, ਜਿਉਂ ਹੀ ਇਹ ਮਨ ਜੁੜ ਗਿਆ, ਜਪਦਿਆਂ ਜਪਦਿਆਂ ਹੀ ਤੁਹਾਡੀ ਰਸਨਾ ਰੁਕ ਜਾਣੀ। ਇਹ ਪ੍ਰੈਕਟੀਕਲ ਕਰਿਆ ਕਰੋ ਬੈਠ ਕੇ ਨਾ, ਸਵਾਸ ਗਰਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਣਨਾ, ਗੁਰੂ ਵੀ ਸੁਣਨਾ। ਜਾਂ ਦੋਵੇਂ ਸੁਣੋਗੇ ਨਾ, ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ। ਆਹ ਪ੍ਰੀਤ ਦੀ ਅੱਜ ਗੱਲ ਕੀਤੀ, ਭਾਉ ਹੁੰਦਾ ਪ੍ਰੀਤ। ਕਹਿੰਦੇ ਝੂਠੇ ਕੀ ਰੇ ਝੂਠ ਪ੍ਰੀਤ, ਜਿਹੜੇ ਝੂਠੇ ਨੇ, ਜਿਹੜੇ ਦੁਨਿਆਵੀ ਗੱਲਾਂ ਹੀ ਕਰੀ ਜਾਂਦੇ ਆ, ਉਹਨਾਂ ਦੀ ਪ੍ਰੀਤ ਮਾਇਆ ਦੇ ਨਾਲ ਝੂਠੀ ਹੁੰਦੀ ਹੈ, ਅਤੇ ਇੱਕ ਦੂਜੇ ਨਾਲ ਵੀ ਉਹ ਝੂਠੀ ਪ੍ਰੀਤ ਕਰਦੇ ਆ ਜਿਹਨਾਂ ਨੂੰ ਮਨਮੁੱਖ ਕਿਹਾ। ਮਨਮੁੱਖ ਜਿਹੜੇ ਨੇ ਉਹਨਾਂ ਦੀ ਪ੍ਰੀਤ ਝੂਠੀ ਹੁੰਦੀ ਹੈ, ਤੁਹਾਡੇ ਨਾਲ ਬਹੁਤ ਕਰਨਗੇ, ਪਰ ਜਿੰਨਾ ਚਿਰ ਉਹਨਾਂ ਨੂੰ ਕੋਈ ਤੁਹਾਡੇ ਤੋਂ ਹੈਗਾ ਵਾ ਕੋਈ ਸਵਾਓ ਸਵਾਰਥ, ਉਹਨਾਂ ਚਿਰ ਕਰਨਗੇ। ਅਤੇ ਜੇ ਤੁਸੀਂ ਉਹਦਾ ਪੂਰਾ ਨਾ ਕੀਤਾ ਤਾਂ ਫਿਰ ਮੰਦਾ ਬੋਲਣ ਲੱਗ ਪੈਣਗੇ। ਉਹਨੂੰ ਮਨਮੁੱਖ ਕਿਹਾ ਹੈ। ਕਿਤੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਧ, ਕਿਤੇ ਦੇਖਦੇ ਹੀ ਭੱਜ ਜਾਣ ਕਦੇ ਨਾ ਪਾਇਣ ਬੰਦ। ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿੱਤ ਦਿਨ ਕਿਛੂ ਨਾ ਹੋਵੇ ਤਿੱਤ ਦਿਨ ਬੋਲਣ ਗੰਦ। ਅਤੇ ਫਿਰ ਤੁਹਾਡੇ ਓਪੋਜਿਟ ਬੋਲਣਗੇ ਉਹ। ਇਸ ਲਈ ਸਤਿਗੁਰੂ ਕਹਿੰਦੇ ਤੁਸੀਂ ਉਹਨਾਂ ਨਾਲ ਪ੍ਰੀਤ ਨਹੀਂ ਕਰਨੀ। ਆ ਲਿਖਿਆ ਨਾ ਉਹਨਾਂ ਤੋਂ ਪਰੇ ਹੋ ਜਾਓ, ਉਲਟ ਜਾਓ, ਉਲਟੀ ਰੇ ਮਨ ਉਲਟੀ ਰੇ। ਉਲਟੀ ਹੁੰਦਾ ਵਾ ਆਪਣੀ ਮਤ ਨੂੰ ਪਿੱਛੇ ਕਰ ਲੈਣਾ ਮਨਮੁੱਖਾਂ ਦੇ ਨਾਲੋਂ, ਅਤੇ ਗੁਰੂ ਦੇ ਨਾਲ ਜੋੜਨਾ, ਸੰਗਤ ਦੇ ਨਾਲ, ਸਾਧੂਆਂ ਦੇ। ਅੱਗੇ ਲਿਖਿਆ ਸਾਧੂਆਂ ਦਾ ਵੀ ਆਊਗਾ ਇਹਦੇ 'ਚ ਵੀ ਸੰਗਤ ਦਾ ਕਿੰਨਾ ਹੈਗਾ। ਇੱਕ ਵਾਰੀ ਸੋਹਣੀ ਲਓ ਸਤਿਗੁਰੂ ਕੀ ਕਹਿ ਰਹੇ ਨੇ, ਇਹਦੇ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਉਲਟੀ ਤਾਂ ਸਮਝਣ ਲੱਗ ਗਏ ਨਾ, ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ। ਭਾਗ ਤੁਹਾਨੂੰ ਪਤਾ ਵਾ ਵੀ ਇਹ ਦੁਨਿਆਵੀ ਗੱਲਾਂ ਕਰਦਾ, ਤੁਸੀਂ ਉੱਥੇ ਲਾਗੇ ਖੜੇ ਨਹੀਂ ਹੋਣਾ, ਪਰੇ ਵੀ ਲੰਘ ਜਾਣਾ, ਹੈ ਨਾ। ਇਹਨੂੰ ਝੂਠਾ ਗਿਆ, ਕਹਿੰਦੇ ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਉਹ ਛੇਤੀ ਟੁੱਟ ਜਾਣੀ ਹੈ, ਰੇ ਸਾਕਤ ਸੰਗ ਨਾ ਛੁਟਕੀ ਰੇ। ਵੀ ਸਾਕਤ ਦਾ ਸੰਗ ਜਿਹੜਾ ਵਾ ਉਹਦੇ ਨਾਲ ਤੁਸੀਂ ਸੰਸਾਰ ਸਾਗਰ 'ਚੋਂ ਨਹੀਂ ਛੁੱਟਣਾ ਫਿਰ, ਅਤੇ ਉਸ ਤੋਂ ਪਹਿਲਾਂ ਹੀ ਦੂਰ ਹੋ ਜਾਓ। ਉਹਨਾਂ ਨੂੰ ਕਿਹਾ ਹੈ ਕੋਲੇ ਦੇ ਸਟੋਰ, ਕੋਲੇ ਦਾ ਸਟੋਰ ਹੁੰਦਾ ਸੀ ਨਾ ਆਪਣੇ ਉੱਥੇ ਇੰਡੀਆ, ਲੋਕੀ ਕੋਲਾ ਵੇਚਦੇ ਸੀਗੇ, ਉੱਥੇ ਚਿੱਟੇ ਕੱਪੜੇ ਪਾ ਕੇ ਜੇ ਕੋਈ ਅੰਦਰ ਵੜ ਜਾਂਦਾ ਸੀ ਤਾਂ ਉਹਦੇ ਉੱਤੇ ਪੈ ਜਾਂਦਾ ਸੀ ਉਹਨੂੰ ਕਾ ਲਿਖਿਆ ਜਿਉਂ ਕਾਜਰ ਭਰ ਮੰਦਰ ਰੱਖਿਓ।
ਜਿਵੇਂ ਕੋਲ ਆ ਇੱਕ ਵੱਡਾ ਸਾਰਾ ਘਰ ਭਰ ਕੇ ਸਟੋਰ ਰੱਖਿਆ ਹੋਇਆ, ਜੋ ਪੈਸੇ ਕਾ ਲੋਖੀ ਰਹੇ, ਜਿਹੜਾ ਉਹਦੇ ਅੰਦਰ ਜਾਏਗਾ ਉਹਦੇ 'ਤੇ ਉਹ ਕਾਲਖ ਪੈ ਜਾਏਗੀ। ਇਸ ਲਈ ਸਾਕਤ ਨੂੰ ਕਾਲਖ ਕਿਹਾ। ਲਿਖਿਆ ਨਾ, ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਜ ਆਗ। ਕਹਿੰਦੇ ਬਾਸਨ ਕਿਹਾ, ਬਰਤਨ ਕਾਲੋ ਪਰਸਿਆਂ ਤਾਂ ਕਿਛ ਲਾਗੇ ਦਾਗ। ਕਹਿੰਦੇ ਉਹ ਤੁਹਾਨੂੰ ਕਾਲਾ ਕਰ ਦੂਗਾ, ਕਿਉਂਕਿ ਉਹਦਾ ਆਪਣਾ ਮਨ ਜਿਹੜਾ ਵਾ ਉਹ ਮਾਇਆ 'ਚ ਇੰਨਾ ਕਾਲਾ ਹੋ ਗਿਆ। ਜਨਮ ਜਨਮ ਕੀ ਇਸ ਮਨ ਕੋ ਮਣ ਲਾਗੀ ਕਾਲਾ ਹੋਆ ਸਿਆ। ਉਹ ਤੁਹਾਡੇ ਮਨ ਨੂੰ ਵੀ ਕਾਲਾ ਕਰ ਦੇਗਾ ਦੁਨਿਆਵੀ ਗੱਲਾਂ ਸੁਣਾ ਸੁਣਾ। ਕਿਤੇ ਦੂਰੋਂ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁੱਟ ਕੇ ਤਰਕੁੱਟੀ ਰਹੇ। ਇਹਦੇ ਜਿਹੜੇ ਤ੍ਰੈ ਗੁਣਾਂ ਤੋਂ ਗੁਰੂ ਦੇ ਰਾਹੀਆਂ ਜਿਹੜਾ ਸ਼ਬਦ ਕਮਾਓਗੇ, ਵਾਹ ਗੁਰੂ, ਇਹ ਤੁਹਾਨੂੰ ਇਹ ਤਰਕੁੱਟੀ ਮਾਇਆ ਤੋਂ ਦਸਵੇਂ ਘਰ 'ਚ ਲੈ ਜਾਓ। ਤਰਕੁੱਟੀ ਛੂਟੇ ਦਸਵਾਂ ਦਰ ਖੁੱਲ੍ਹੇ, ਜਿੱਥੇ ਨਾਮ ਹੈ ਤਾਂ ਮਨ ਖੀਵਾ ਭਾਈ, ਉੱਥੇ ਫਿਰ ਮਨ ਹੈ ਆਨੰਦ 'ਚ ਜਾਓ। ਜਦੋਂ ਨਾਮ ਨੂੰ ਸੁਣੂਗਾ ਇਹ ਸਤਿਗੁਰੂ ਦੇ ਅੱਗੇ ਨੱਚੇਗਾ, ਫਿਰ ਉੱਥੇ ਨਾਦ ਵੱਜ ਰਿਹਾ, ਉੱਥੇ ਨਾਮ ਚੱਲ ਰਿਹਾ ਵਾ, ਹੈ ਨਾ। ਅਤੇ ਇੱਧਰ ਸਾਗਤਾਂ 'ਤੇ ਵੀ ਹੈਗੇ ਨਾਦ, ਹੈ ਨਾ, ਜਿਹੜੇ ਦਰਿਆਵੀ ਗੀਤ ਸੁਣਦੇ, ਹੈ ਨਾ। ਇਹਨੂੰ ਵੀ ਲਿਖਿਆ ਗੁਰਬਾਣੀ ਦੇ ਵਿੱਚ, ਇਹਨਾਂ ਦੇ ਕਿਹੜੇ ਨੇ ਉਹ ਸਤਿਗੁਰਾਂ ਨੇ ਸਮਝਾਇਆ। ਕਹਿੰਦੇ ਤੁਸੀਂ ਕੀ ਕਰੋ, ਅਰਦਾਸ ਕਰੋ ਸਤਿਗੁਰ ਦੇ ਅੱਗੇ, ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਆ ਜਿਹੜੇ ਦੁਨਿਆਵੀ ਤੁਸੀਂ ਜਾਂਦੇ ਹੋ ਨਾ ਵਿਆਹਾਂ ਸ਼ਾਦੀਆਂ 'ਚ, ਉੱਥੇ ਫਿਰ ਨੱਚਦੇ ਉਹ ਨਾਦ ਵਜਾ ਕੇ, ਉਹ ਗੀਤ ਚੱਲਦੇ ਆ ਨਾ। ਇਹ ਆਪਣਾ ਇੱਕ ਧਿਆਨ ਨਾਲ ਸੁਣ ਲਿਓ, ਆਪਾਂ ਨੂੰ ਨਾ ਬਹੁਤਾ ਦੱਸਿਆ ਨਹੀਂ ਕਿਸੇ ਨੇ, ਪਤਾ ਨਹੀਂ ਕੀ ਗੱਲ ਹੈ ਜਾਂ ਪਤਾ ਨਹੀਂ ਕਿਸੇ ਨੂੰ। ਹੁਣ ਆਹ ਬੱਚੇ ਫਸ ਗਏ ਆ, ਕੋਈ ਭੰਗੜਾ ਸਿੱਖਣ ਡਿਆ, ਉਹ ਇੱਕ 5-7 ਸਾਲ ਦੀ ਬੇਟੀ ਸੈਕਰਾਮੈਂਟੋ ਆਪਣੇ ਸਾਡੇ ਸੰਗਤ ਹੀ ਕਰਦੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਸੰਗਤ 'ਚ ਨਹੀਂ ਆਏ ਵੀ, ਉੱਥੇ ਸਾਡਾ ਕੈਂਪ ਲੱਗਦਾ। ਕਹਿੰਦੇ ਮੈਂ ਆਪਣੀ ਬੇਟੀ ਦਾ ਨਾ ਗਿੱਧੇ ਦਾ ਸੀਗਾ ਕਲਾਸ, ਉੱਥੇ ਲੈ ਕੇ ਗਿਆ। ਉਹ ਗੁਰੂ ਪਿਆਰੇ, ਉਹ ਪੰਜਾਬ ਦੇ ਵਿੱਚ ਦੋ ਕਲਚਰ ਚੱਲਦੇ ਆ, ਧਿਆਨ ਨਾਲ ਸੁਣ ਲਿਓ। ਦੋ ਕਲਚਰ ਜਿਹਨੂੰ ਤੁਸੀਂ ਸੱਭਿਆਚਾਰ ਕਹਿੰਦੇ ਹੋ, ਇੱਕ ਆ ਸ਼ਾਹਮੁਖੀ, ਉਰਦੂ ਭਾਸ਼ਾ ਜਿਹੜੀ ਸ਼ਾਹਮੁਖੀ, ਸ਼ਾਹਮੁਖੀਆਂ ਦੇ ਜਿਹੜੇ ਹੀਰੋ ਆ ਉਹ ਹੈਗੇ ਮਿਰਜੇ ਰਾਂਝੇ ਸਾਹਿਬਾਂ, ਉਹਨਾਂ ਦੀ ਭਾਸ਼ਾ ਉਹ, ਉਹਨਾਂ ਦੇ ਗਿੱਧੇ ਭੰਗੜੇ ਮਹਿੰਦੀਆਂ ਜਾਗੋ ਜਾਗੋ ਉਹਨਾਂ ਦੀ ਆ। ਸਾਡਾ ਪਤਾ ਕੀ ਹੈ, ਸਾਡਾ ਕਲਚਰ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਡਾ ਕੀ ਹੈ ਜੀ, ਕਿਉਂਕਿ ਅਸੀਂ ਗੁਰਮੁਖੀ ਹਾਂ। ਦੋ ਕਲਚਰ ਨੇ ਜੇ ਧਿਆਨ ਨਾਲ ਤੁਸੀਂ ਸਮਝ ਗਏ, ਕਿਉਂਕਿ ਉੱਥੇ ਰਲਗੱਡ ਹੋ ਗਏ ਹੁਣ ਬਈਆਂ ਨੇ, ਤੁਹਾਨੂੰ ਉੱਥੇ ਰਲਗੱਡ ਹੋਰ ਕਰ ਦੇਣਾ ਵਾ। ਇੰਨੇ ਰਲਗੱਡ ਹੋ ਗਏ ਅਸੀਂ ਉੱਥੇ, ਕਲਚਰ ਹੀ ਭੁੱਲ ਗਏ ਅਸੀਂ ਆਪਣਾ, ਵੀ ਸਾਡਾ ਕਲਚਰ ਕੀ ਹੈ, ਸਿੱਖਾਂ ਦਾ ਖਾਲਸਿਆਂ ਦਾ ਕਲਚਰ ਕੀ ਹੈ। ਸੱਭਿਆਚਾਰ ਦੇ ਨਾਂ 'ਤੇ ਭੰਗੜੇ ਪਾਈ ਜਾਂਦੇ, ਸੱਭਿਆਚਾਰ ਦੇ ਨਾਂ 'ਤੇ ਗਿੱਧੇ ਚੱਲਦੇ, ਇੱਥੇ ਵੀ ਚੱਲ ਪਏ। ਹੁਣ ਸੁਣੋ ਧਿਆਨ ਨਾਲ ਗੱਲ, ਭਾਵੇਂ ਗੁੱਸਾ ਹੀ ਕਰ ਲਿਓ ਤੁਸੀਂ, ਜਿਹੜੇ ਨਹੀਂ ਸਮਝਦੇ ਉਹਨਾਂ ਗੁੱਸਾ ਕਰ ਲੈਣਾ ਵੀ ਇਹ ਨਵੀਂ ਗੱਲ ਕੱਢਦੀ ਹੈ। ਸਾਡਾ ਜਿਹੜਾ ਦੋ ਤਰ੍ਹਾਂ ਦੇ ਮੈਂ ਦੱਸਿਆ ਨਾ, ਉੱਥੇ ਕਲਚਰ ਬਣਦੇ ਆ ਭਾਸ਼ਾ ਤੋਂ, ਇੱਕ ਭਾਸ਼ਾ ਉੱਥੇ ਚੱਲਦੀ ਆ ਗੁਰਮੁਖੀ, ਗੁਰਮੁਖੀ ਸਾਡੀ ਭਾਸ਼ਾ ਵਾ, ਗੁਰਮੁਖੀ 'ਚ ਸਾਡਾ ਕਲਚਰ ਲਿਖਿਆ ਹੋਇਆ ਵਾ ਗੁਰੂ ਗ੍ਰੰਥ ਸਾਹਿਬ ਦੇ। ਅਤੇ ਇੱਕ ਸ਼ਾਹਮੁਖੀ ਭਾਸ਼ਾ ਵਾ, ਸ਼ਾਹਮੁਖੀ ਵਾਲੇ ਅਜੇ ਬਹੁਤ ਅੱਡ ਹੋ ਗਏ ਆ, ਪਰ ਪਾਕਿਸਤਾਨ ਚਲ ਗਏ, ਅਜੇ ਵੀ ਉੱਥੇ ਹੈਗੇ ਕਈ। ਸ਼ਾਹਮੁਖੀ ਅਤੇ ਗੁਰਮੁਖੀ, ਸ਼ਾਹਮੁਖੀਆਂ ਦਾ ਜਿਹੜਾ ਸੱਭਿਆਚਾਰ ਆ ਉਹ ਵੱਖਰਾ ਵਾ, ਅਤੇ ਜਿਹੜੇ ਗੁਰਮੁਖਾਂ ਦਾ ਜਿਹੜਾ ਸੱਭਿਆਚਾਰ ਆ ਉਹ ਗੁਰਬਾਣੀ ਗੁਰੂ 'ਚੋਂ ਨਿਕਲਦਾ ਵਾ। ਹੁਣ ਸਮਝ ਲੱਗੀ ਸਾਰਿਆਂ ਨੂੰ, ਫਿਰ ਇੱਕ ਵਾਰੀ ਸਮਝਾਵਾਂ ਵੀ ਐਵੇਂ ਸੱਭਿਆਚਾਰ ਦੇ ਨਾਂ 'ਤੇ ਗਿੱਧੇ ਭੰਗੜੇ ਨਾ ਪਵਾਈ ਜਾਵੇ ਨਿਆਣਿਆਂ ਨੂੰ। ਇੱਥੇ ਗੱਤਕਾ ਖਿਡਾਓ ਹਾਂ ਆਪਣੇ ਨਿਆਣਿਆਂ ਨੂੰ, ਜਿੰਨਾ ਗੱਤਕੇ 'ਚ ਜ਼ੋਰ ਲੱਗਦਾ ਵਾ ਭੰਗੜੇ ਗਿੱਧੇ ਦੇ ਵਿੱਚ, ਅਤੇ ਜਿੰਨਾ ਗੱਤਕੇ 'ਚ ਆਨੰਦ ਆਉਂਦਾ ਵਾ ਭੰਗੜੇ ਗਿੱਧੇ 'ਚ ਤਾਂ ਹੁੰਦਾ ਹੀ ਕੁਛ ਨਹੀਂ ਗਾ। ਸਾਡਾ ਜਿਹੜਾ ਕਲਚਰ ਆ ਉਹ ਗੱਤਕਾ ਵਾ, ਸਾਡਾ ਜਿਹੜਾ ਖੇਡਾਂ ਨੇ ਖਾਲਸਾਈ ਖੇਡਾਂ ਨੇ ਗੱਤਕਾ ਖੇਡਣਾ, ਘੋੜਿਆਂ ਦੀ ਸਵਾਰੀ ਕਰਨੀ, ਆ ਕਬੱਡੀ ਘੋਲ ਕਰਨੀ, ਇਹ ਸਾਡੇ 'ਚ ਆਉਂਦੇ ਆ, ਗੁਰੂ ਅੰਗਦ ਦੇਵ ਜੀ ਮਹਾਰਾਜ ਕਰਾਉਂਦੇ ਰਹੇ। ਪਰ ਉਹ ਜਿਹੜੇ ਨਾ ਅਖਾੜੇ ਲਾਉਂਦੇ ਨੇ ਉੱਥੇ, ਹੈ ਨਾ, ਉਹ ਸਾਰੇ ਕਲਾਕਾਰਾਂ ਨੇ ਆਪਣੇ 'ਤੇ ਪੈਸੇ ਬਣਾ ਲਏ ਅਤੇ ਲੋਕਾਂ ਨੂੰ ਰੋੜ ਗਏ, ਅਤੇ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਭਜੇ ਫਿਰਦੇ ਹੋ ਵੀ ਕਿਤੇ ਇਹ ਵੀ ਮਿਲ ਹੀ ਲਈਏ ਇੱਕ ਵਾਰੀ ਮਾੜਾ ਜਿਹਾ, ਹੈ ਨਾ। ਉਹ ਕੀ ਬੋਲਦੇ ਕੀ ਆ, ਉਹ ਬੋਲਦੇ ਕੀ ਆ, ਪਹਿਲਾਂ ਸੁਣੋ ਤਾਂ ਸਹੀ ਵੀ ਉਹ ਸਾਡਾ ਕਲਚਰ ਹੈਗਾ ਵਾ। ਗੁਰਬਾਣੀ ਆ ਲਿਖਿਆ ਉਹਨਾਂ ਨੇ, ਹਾਂ ਉਹਨਾਂ ਨੂੰ ਸਾਕਤ ਕਿਹਾ ਵਾ,
ਕਹਿੰਦੇ ਅਰਦਾਸ ਕਰਿਆ ਕਰੋ ਸਾਰੇ ਜਿੰਨੇ ਤੁਸੀਂ ਬੈਠੇ, ਇੰਨੇ ਤਾਂ ਮੰਨ ਲਓ ਗੱਲ, ਬਹੁਤਿਆਂ ਤਾਂ ਮੰਨਣੀ ਨਹੀਂ ਗੀ। ਕਹਿੰਦੇ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਤਿਗੁਰੂ ਮੇਰੇ ਕੰਨਾਂ ਨੂੰ ਇਹ ਨਾ ਸੁਣਾਈ ਕਿ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜਿਹੜੇ ਸਾਕਤ ਇਹ ਜਿਹੜੇ ਲੋਕ ਨੇ ਜਿਹੜੇ ਸ਼ਾਹਮੁਖੀ ਕਲਚਰ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਸਾਰੇ ਹੀ ਜਿਹੜੇ ਬੋਲ ਨੇ ਉਹ ਕੱਚੇ ਨੇ, ਅਤੇ ਸਾਡੀ ਸੱਚੀ ਬਾਣੀ ਹੈ। ਸਾਡਾ ਕੋਲ ਕੀ ਹੈ ਜੀ? ਸੱਚੀ ਬਾਣੀ। ਜੈਸੀ ਮੈਂ ਆਵੈ ਖਸਮ, ਇਹਦਾ ਕੀਰਤਨ ਸੁਣਿਆ ਕਰੋ। ਹਾਂ ਤੁਸੀਂ ਜ਼ਰੂਰ ਉਹ ਗਾਣੇ ਸੁਣਨੇ, ਇਹ ਕੀਰਤਨ ਸੁਣੋ ਲਾ ਕੇ, ਜਿਹਨੂੰ ਦਿਲ ਕਰਦਾ ਵਾ ਵੀ ਮੈਂ ਇਹਦੋਂ ਵੱਡਾ ਕੋਈ ਸਾਜ ਨਹੀਂ ਜੇ, ਗੁਰਬਾਣੀ ਕੀਰਤਨ ਤੋਂ ਵੱਡਾ ਕੋਈ ਆਨੰਦ ਨਹੀਂ ਜੇ, ਇਹ ਪਰਮ ਆਨੰਦ ਆ। ਪਰ ਉਹ ਝੂਠਾ ਜਿਹੜਾ ਆਨੰਦ ਆ ਨਾ, ਸਾਨੂੰ ਥੋੜ੍ਹੇ ਚਿਰ ਲਈ ਉਹ ਅਸੀਂ ਫਸ ਜਾਂਦੇ ਉਹਦੇ ਵਿੱਚ। ਹੁਣ ਜਿਹਨਾਂ ਨੂੰ ਇਹ ਸਮਝ ਲੱਗ ਗਈ ਆ, ਮੇਰਾ ਖਿਆਲ ਹੈ ਵੀ ਉਹ ਤਾਂ ਨਹੀਂ ਕਿ ਫਸਦੇ। ਅਸੀਂ ਉੱਥੇ ਵਿਆਹ ਕੀਤਾ ਬੇਟੇ ਦਾ 2015 ਚ, ਅਸੀਂ ਕਰ ਕੀਤਾ ਪੈਲਸ ਸੀਗਾ, ਬੜਾ ਵੱਡਾ ਪੈਲਸ ਸੀਗਾ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀ, ਅਤੇ ਉਹਦੇ ਵਿੱਚ ਅੰਦਰ 2.5 ਬਾਰਾਂ ਲੱਗੀਆਂ ਸੀਗੀਆਂ ਅੰਦਰਲੀ ਸਟੇਜ 'ਤੇ, ਅਤੇ ਬਾਹਰ ਜਿਹੜਾ ਬਹੁਤ ਵੱਡਾ ਗਰਾਊਂਡ ਸੀ ਉਹਨਾਂ ਦੀ ਪਾਰਕ ਘਾਹ ਦੀ, ਉਹਦੇ ਵਿੱਚ ਗਤਕੇ ਦੇ 40 ਸਿੰਘ ਆਏ ਹੋਏ ਸੀਗੇ। 40 ਸਿੰਘਾਂ ਨੇ ਬਾਹਰ ਗਤਕਾ ਖੇਡਿਆ ਪਹਿਲਾਂ, ਔਰ 2.5 ਘੰਟੇ ਤੁਸੀਂ ਹੈਰਾਨ ਰਹਿ ਜਾਓਗੇ, ਆਲੇ ਦੁਆਲੇ ਸੰਗਤਾਂ ਖੜੀਆਂ ਨੇ, ਸਾਹ ਨਹੀਂ ਲਿਆ। ਅਤੇ ਅੱਜ ਕੱਲ੍ਹ ਉਹ ਆ ਜਾਂਦਾ ਵਾ, ਪਤਾ ਨਹੀਂ ਬੜਾ ਮਸ਼ਹੂਰ ਜਿਹਾ ਇੱਥੇ ਹੋਇਆ, ਅਤੇ ਉਹਦਾ ਤੁਸੀਂ ਸਾਹ ਨਹੀਂ ਲੈਂਦੇ ਜਾ ਕੇ ਉੱਥੇ, ਜਿਉਂ ਵੇਖਣ ਲੱਗਦੇ ਹੋ। ਗਤਕਾ ਤੁਸੀਂ ਕਰਕੇ ਤਾਂ ਵੇਖੋ ਅੰਦਰ, ਜਦੋਂ ਫਿਰ ਗਤਕਾ ਖਤਮ ਹੋਇਆ 2.5 ਘੰਟਿਆਂ ਬਾਅਦ, ਫਿਰ ਅੰਦਰ ਜਾ ਕੇ ਅਤੇ 2.5 ਬਾਰਾਂ ਅਤੇ ਕਵੀਸ਼ਰੀ ਚੱਲ ਰਹੀ। ਇਸ ਤਰ੍ਹਾਂ ਤੁਸੀਂ ਸਾਰੇ ਆਪਾਂ ਜਿਹੜਾ ਵਾ ਦੱਸਣਾ ਵਾ ਅੱਗੇ ਤੋਂ ਅੱਗੇ ਵੀ ਅਸੀਂ ਕਿੱਥੇ ਫਸ ਗਏ ਹਾਂ, ਕਿਹਨਾਂ ਦੀ ਬੋਲ ਨੇ, ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਬੋਲ ਨੇ ਆ ਜਿਹੜੇ ਤੁਹਾਨੂੰ ਬੇਨਤੀ ਕਰ ਰਹੇ ਆ। ਕਹਿੰਦੇ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਅਸੀਂ ਤਾਂ ਅੰਦਰ ਜਿਹੜਾ ਨਾਦ ਅਨਹਦ ਨਾਦ ਨਾਮ ਉਹਨੂੰ ਸੁਣਾ ਸੁਣਨਾ, ਅਤੇ ਉਹਨੂੰ ਲੈ ਜਾਣਾ ਤੁਹਾਨੂੰ ਕੀਰਤਨ ਨੇ, ਤਾਂ ਤਾਂ ਕਲਯੁੱਗ 'ਚ ਕੀਰਤਨ ਨੂੰ ਪ੍ਰਧਾਨਗੀ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨ। ਸਤਿਗੁਰ ਅੱਗੇ ਅਰਦਾਸ ਕਰਿਆ ਕਰੋ ਵੀ ਇਹ ਜਿਹੜੇ ਦੁਨਿਆਵੀ ਹੈਗੇ ਨਾ ਸਾਕਤਾਂ ਦੇ ਜਾਂ ਸ਼ਾਹਮੁਖੀਆਂ ਦੇ, ਇਹ ਗੁਰਮੁਖ ਨਾ ਸੁਣਨ, ਇਹ ਗੁਰਮੁਖ ਨਾ ਸੁਣਨ। ਸਾਡੀ ਗੁਰਮੁਖੀ ਜਿਹੜੀ ਆ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੀ ਹੈ, ਇਹਨਾਂ ਦੀਆਂ ਖੇਡਾਂ ਵੀ ਵੱਖਰੀਆਂ ਨੇ, ਇਹਨਾਂ ਦੇ ਜਿਹੜੇ ਕਲਚਰਲ ਪ੍ਰੋਗਰਾਮ ਉਹ ਵੀ ਵੱਖਰੇ ਆ। ਸੋ ਇਸ ਲਈ ਸਤਿਗੁਰ ਕਹਿੰਦੇ ਸੇਵਤ ਸੇਵ ਸੇਵ ਸਾਧ ਸੇਵੂੰ ਸਦਾ ਕਰੂੰ ਕਿਰਤਾਏ। ਆਹ ਜਿਹੜੀ ਤੁਸੀਂ ਹੁਣ ਸੇਵਾ ਕਰ ਰਹੇ ਹੋ, ਸੰਤ ਕੀ ਸੇਵਾ ਨਾਮ ਧਿਆਈਏ, ਵੀ ਸਤਿਗੁਰੂ ਸਾਨੂੰ ਇਹ ਬਖਸ਼, ਅਸੀਂ ਬੈਠ ਕੇ ਨਾ ਅਭੈ ਦਾਨ ਪਾਵੂੰ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ। ਆਪਾਂ ਤਾਂ ਸੰਗਤ 'ਚ ਆ ਜਾਓ ਉਹਦੇ ਗੁਣ ਗਾਉਣੇ, ਅਤੇ ਅਸੀਂ ਉਹ ਮਿਰਜੇ ਰਾਂਝਿਆਂ ਦੇ ਗਾਣੇ ਗਾਈ ਜਾਈ। ਇਹ ਕਿੱਥੇ ਲਿਖਿਆ ਗੁਰਬਾਣੀ 'ਚ? ਆਓ ਸਾਰੇ ਜਣੇ ਨੇਤਰ ਬੰਦ ਕਰੋ ਅਤੇ ਆਪਾਂ ਗਾਈਏ ਵਾ।

ਅੱਜ ਪੰਜਾਬ ਦਾ ਹਾਲ ਵੇਖੋ ਕੀ ਹੋ ਗਿਆ, ਕੀ ਪਤਾ ਕਿਉਂ ਹੋਇਆ ਵਾ? ਅਸੀਂ ਆਪ ਕੀਤਾ ਵਾ, ਦਸ਼ਮੇਸ਼ ਪਿਤਾ ਦੀ ਗੱਲ ਨਹੀਂ ਮੰਨੀ। ਉਹਨਾਂ ਕਿਹਾ ਸੀ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ। ਇਨਕੀ ਪ੍ਰਤੀਤ ਉਹ ਗੱਲ ਬਣੀ ਪਈ ਉੱਥੇ, ਕੋਈ ਹੁਣ ਨਾ ਨਾਮ ਜਪਦੇ ਨਾ ਕੀਰਤਨ, ਉਹ ਬਸ ਖਾੜਿਆਂ ਵਾਲੇ ਨੂੰ ਲੈ ਆਉਂਦੇ ਵਿਆਹਾਂ 'ਚ ਅਤੇ ਨੱਚੀ ਜਾਂਦੇ ਢੋਲ 'ਤੇ। ਇਹ ਆਪਣਾ ਕਲਚਰ ਨਹੀਂ ਗਾ ਗੁਰੂ ਪਿਆਰਿਓ, ਤੁਸੀਂ ਆਪਣੇ ਕਲਚਰ ਦੇ ਨਾਲ ਜੁੜੋ। ਆਪਣਾ ਕਲਚਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ, ਸੱਭਿਆਚਾਰ ਜਿਹਨੂੰ ਤੁਸੀਂ ਕਹਿੰਦੇ ਹੋ। ਸੱਭਿਆਚਾਰ ਦੇ ਨਾਂ ਦੇ ਉੱਤੇ ਲੋਕ ਕਿੱਥੇ ਫਸੀ ਜਾਂਦੇ ਆ। ਸਾਡਾ ਸੱਭਿਆਚਾਰ ਆ ਗੁਰਮੁਖੀ, ਉਹ ਸ਼ਾਹਮੁਖੀਆਂ ਦਾ ਕਲਚਰ ਹੈ। ਇਸ ਲਈ ਇਹ ਬੇਨਤੀ ਜ਼ਰੂਰੀ ਹੈ, ਸਾਰੇ ਜਾਣੇ ਇਸ ਨੂੰ ਸਮਝ ਕੇ ਅੱਗੇ ਦੱਸਿਓ। ਬਹੁਤਿਆਂ ਨੂੰ ਪਤਾ ਹੀ ਨਹੀਂ, ਨਾ ਕਿਸੇ ਨੂੰ ਦੱਸਿਆ ਹੀ ਆ ਵਿਚਾਰਿਆਂ ਨੂੰ, ਜੇ ਦੱਸਿਆ ਹੁੰਦਾ ਤਾਂ ਜ਼ਰੂਰ ਲੋਕ ਇੱਧਰ ਆ ਜਾਂਦੇ। ਇਸ ਲਈ ਹੁਣ ਆਪਾਂ ਇਹ ਦੱਸਣਾ ਵੀ ਹੈ ਅਤੇ ਨਾਲ ਆਪਾਂ ਇੱਧਰ ਆਉਣਾ ਵੀ ਹੈ, ਠੀਕ ਹੈ ਜੀ। ਇਸ ਲਈ ਆਪਾਂ ਸਾਰਿਆਂ ਨੇ ਇਸ ਮਾਰਗ ਦੇ ਉੱਪਰ ਚੱਲਣਾ, ਅਤੇ ਮਾਰਗ 'ਤੇ ਚੱਲਾਂਗੇ ਜੇ ਮਨ ਨਿਰਮਲ ਹੋਏਗਾ। ਜੇ ਮਨ ਨਿਰਮਲ ਨਹੀਂ ਤਾਂ ਫਿਰ ਉਹਨੇ ਸਮਝਣੀ ਨਹੀਂ ਗੱਲ। ਅਤੇ ਮਨ ਧੁੱਪਦਾ ਵਾ ਨਾਮ ਦੇ ਨਾਲ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਏ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੇ। ਆਓ ਥੋੜ੍ਹਾ ਜਿਹਾ ਆਪਾਂ ਧੋਈਏ, ਅੱਖਾਂ ਬੰਦ ਕਰ ਲਓ, ਮਨ ਅੱਖਾਂ 'ਚ ਇਹ ਕੰਨਾਂ 'ਚ ਆ ਜਾਊਗਾ, ਫਿਰ ਇਹਨੂੰ ਸੜਾਓ, ਸਾਬਣ ਲਾਓ।

ਇਹ ਗੁਣ ਗਾਉਣ ਨਾਲ ਰਸਨਾ ਪਵਿੱਤਰ ਹੋ ਜਾਣੀ, ਕੰਨਾਂ ਨੇ ਪਵਿੱਤਰ ਹੋ ਜਾਣਾ, ਕਹੋ ਨਾਨਕ ਇਹ ਸਾਰੇ ਸਰੀਰ ਨੇ ਪ੍ਰਵਾਨ ਹੋ ਜਾਣਾ, ਕਹੋ ਨਾਨਕ ਇਹ ਸਰੀਰ ਪ੍ਰਵਾਨ ਹੋ, ਪਰ ਚਿੱਤ ਲਾ ਕੇ ਜਪਿਆ ਕਰੋ। ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਸੇ ਤਰ੍ਹਾਂ ਸਾਨੂੰ ਸਮਝਾਇਆ ਰਸਨਾ ਅਗਾਹ ਅਗਾਹ ਗੁਣ ਰਾਤੀ, ਨੈਣ ਦਰਸ ਰੰਗ ਲਾਏ। ਰਸਨਾ ਰੰਗੀ ਜਾਏਗੀ ਨਾਮ ਜਪ ਜਪ ਕੇ, ਅਤੇ ਇਹ ਜਦੋਂ ਨਾਮ ਅੰਦਰੋਂ ਪ੍ਰਗਟ ਹੋ ਜਾਂਦਾ ਉਹਦੇ ਵਿੱਚ ਫਿਰ ਉਹ ਮਜੀਠ ਦਾ ਰੰਗ ਆਉਂਦਾ ਜਿਹਨੂੰ ਨਾਮ ਰੰਗ ਕਹਿੰਦੇ। ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ, ਉਹ ਸਾਡਾ ਉਦੋਂ ਮਨ ਜਿਹੜਾ ਵਾ ਉਹ ਨਾਮ ਦੇ ਰੰਗ 'ਚ ਰੰਗਿਆ ਜਾਂਦਾ। ਉੱਥੇ ਲਿਖਿਆ ਉਹਨਾਂ ਨੇ ਕਹਿੰਦੇ ਫਿਰ ਨੱਕ ਅੱਖਾਂ ਜਿਹੜੀਆਂ ਨੇ ਉਹ ਵਾਹਿਗੁਰੂ ਨੂੰ ਅੰਦਰੋਂ ਅਤੇ ਬਾਹਰੋਂ ਦਰਸ਼ਨ ਕਰਦੀਆਂ ਨੇ। ਕਹਿੰਦੇ ਨੈਣ ਦਰਸ ਰੰਗ ਲਾਏ, ਇਹ ਸਾਰਾ ਹੀ ਜੋ ਹੈ ਸਾਡੇ ਕਰਮ ਇੰਦਰੇ ਗਿਆਨ ਇੰਦਰੇ, ਇਹ ਸਾਰਾ ਸਰੀਰ ਨਾਮ ਜਪਣ ਦੇ ਨਾਲ ਰਸਨਾ ਤੋਂ ਸ਼ੁਰੂ ਹੋ ਕੇ ਕੰਨ ਇਹ ਸਰਵਣੋ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ, ਸੱਚ ਸਕੀਆ ਵਾਹਿਗੁਰੂ ਕਿਤੇ ਸੱਚੇ ਸੁਣਨੇ ਨੂੰ ਪਠਾਏ ਸਰੀਰ ਰਾਏ ਸੁਣੋ ਸਤ ਬਾਣੀ। ਉਹਨਾਂ ਦੀ ਬਾਣੀ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਵਾਹਿਗੁਰੂ। ਇਹ ਸੁਣ ਸੁਣ ਕੇ ਫਿਰ ਕੰਨ ਵੀ ਪ੍ਰਵਾਨ ਹੋ ਜਾਂਦੇ ਹਨ, ਅਤੇ ਕੰਨਾਂ 'ਚ ਬੈਠਾ ਮਨ ਅੱਖਾਂ ਤੁਸੀਂ ਬੰਦ ਕਰ ਲੈਂਦੇ ਹੋ, ਇਹ ਫਿਰ ਰੰਗ ਨਾਮ ਦਾ ਇਹਨੂੰ ਚੜ੍ਹਦਾ ਵਾ ਅਤੇ ਮੈਲ ਇਹਦੀ ਉਤਰਦੀ ਜਾਂਦੀ। ਮੈਲ ਬੜੇ ਜਨਮਾਂ ਦੀ ਹੈ, ਵਿਚਾਰਾਂ ਦੀ ਮੈਲ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਇਆ ਸ਼ਾ। ਅਤੇ ਫਿਰ ਸਤਿਗੁਰੂ ਕਹਿੰਦੇ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਸਿਮਰਨ ਕਰੋਗੇ ਤਾਂ ਮੈਲ ਲੱਥ ਜਾਏਗੀ। ਅਤੇ ਅੰਮ੍ਰਿਤ ਨਾਮ ਫਿਰ ਪ੍ਰਗਟ ਹੁੰਦਾ, ਉਦੋਂ ਫਿਰ ਇਹਨੂੰ ਮਨ ਨੂੰ ਹਰੀ ਦਾ ਰੰਗ ਲੱਗਦਾ, ਜੋ ਸੂਰਮਾ ਬਣ ਜਾਂਦਾ ਮਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੇਂ ਸੋ ਕਹੀਅਤ ਹੈ ਸੂਰਾ। ਮਨ ਨੂੰ ਜਿੱਤ ਕੇ ਤੁਸੀਂ ਆਤਮ ਰੂਪ ਕਰ ਲਿਆ, ਆਤਮ ਜਿਹੜੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ। ਇਹ ਪੂਰੂ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ ਸਾਰਾ, ਇਹਦੇ ਠਾਕੁਰ ਗਾਈਏ ਆਤਮ ਰੰਗ, ਮਨ ਨੂੰ ਜੋੜ ਕੇ ਗਾਇਆ ਕਰੋ ਜਿਹੜਾ ਬੋਲਦੇ ਵਾਹ ਗੁਰੂ। ਸ਼ਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸਨ, ਆਓ ਅੱਖਾਂ ਬੰਦ ਕਰਕੇ ਬੋਲ ਕੇ ਪੂਰਾ ਠਾਕੁਰ ਨੂੰ ਗਾਈਏ ਆਤਮ ਰੰਗ ਦੇ ਵਿੱਚ ਵਾਹ।

ਵੇਖੋ ਕਿੰਨੀ ਜਲਦੀ ਸਤਿਗੁਰੂ ਫਿਰ ਬਖਸ਼ਿਸ਼ ਕਰ ਦਿੰਦੇ। ਆਹ ਤੁਸੀਂ ਅਰਦਾਸ ਕਰ ਰਹੇ ਹੋ, ਯਾਦ ਹੈ ਕਾਹਦੀ ਅਰਦਾਸ ਕਰ ਰਹੇ? ਆਪਾਂ ਬੇਨਤੀ ਕੀਤੀ ਸਤਿਗੁਰਾਂ ਦੇ ਅੱਗੇ, ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ ਵੀ ਵਾਹਿਗੁਰੂ ਮੈਨੂੰ ਨਾ ਮੇਰੇ ਕੰਨਾਂ ਦੇ ਨਾਲ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਵੀ ਉਹ ਜਿਹੜੇ ਐਵੇਂ ਹੀ ਗੱਲਾਂ ਕਰੀ ਜਾਣੀਆਂ, ਐਵੇਂ ਹੋਰ ਹੀ ਕਲਚਰ ਦੇ ਗਾਣੇ ਸੁਣੀ ਜਾਣੇ, ਉਹ ਨਾ ਮੇਰੇ ਕੰਨਾਂ 'ਚ ਪੈਣ। ਆ ਤੁਸੀਂ ਅਰਦਾਸ ਕੀਤੀ ਅਤੇ ਸਤਿਗੁਰਾਂ ਨੇ ਉਹ ਕਿੱਡੀ ਛੇਤੀ ਸੁਣੀ। ਕੀ ਕਿਹਾ ਉਹਨਾਂ ਨੇ? ਕਹਿੰਦੇ ਫਿਰ ਤੁਸੀਂ ਸਾਧੂਆਂ ਦੀ ਸੇਵਾ ਕਰਨ ਲੱਗ ਪਓ। ਆਹ ਜਿਹੜੀ ਹੈ ਸਾਧੂਆਂ ਦੀ ਸੇਵਾ, ਤੁਹਾਨੂੰ ਸਾਧੂ ਕਿਹਾ ਵਾ ਅਤੇ ਕਰਨਾ ਕੀ ਹੈ ਸੇਵਾ 'ਚ? ਤੁਹਾਨੂੰ ਸੰਤ ਵੀ ਕਿਹਾ, ਸੰਤ ਕੀ ਸੇਵਾ? ਹਾਂਜੀ, ਨਾਮ 'ਤੇ ਆਈ ਸੰਤ ਕੀ ਸੇਵਾ ਕਰਨ ਲੱਗ ਪਓ। ਕਹਿੰਦੇ ਆਹ ਜਿਹੜੀ ਕਰ ਰਹੇ ਹੋ ਤੁਸੀਂ, ਕਿੰਨੀ ਜਲਦੀ ਸਤਿਗੁਰਾਂ ਨੇ ਸਾਨੂੰ ਸਮਝਾ ਕੇ ਅਤੇ ਉੱਧਰੋਂ ਤੋੜ ਕੇ ਅਤੇ ਇੱਧਰ ਲਾ ਦਿੱਤਾ। ਕਹਿੰਦੇ ਸੇਵਤ ਸੇਵ ਸੇਵ ਸਾਧ ਸੇਮ ਸਦਾ ਕਰੂੰ ਕਿਰਤਾ, ਆਹ ਕਿਰਤ ਕਰਨੀ ਲਾ ਦੇ ਸਾਨੂੰ। ਅਰਦਾਸ ਕੀ ਕੀਤੀ ਵਾਹਿਗੁਰੂ ਅੱਗੇ? ਵੀ ਮੈਂ ਸਾਧੂਆਂ ਦੇ, ਮੇਰਾ ਮੂੰਡ ਸਾਧ ਪੱਗਾਂ 'ਤੇ ਰੁਲਸੀ, ਮੇਰਾ ਜਿਹੜਾ ਸਿਰ ਹੈ ਨਾ ਆਹ ਸੰਗਤ ਦੇ ਵਿੱਚ ਆ ਕੇ ਝੁਕੇ, ਹੋਰ ਨਾ ਕਿਤੇ। ਆਹ ਜਿਹੜੇ ਕਲਚਰਲ ਪ੍ਰੋਗਰਾਮ ਆ ਵਿਆਹਾਂ ਦੇ ਉੱਤੇ ਢੋਲ ਢਮੱਕੇ ਅਤੇ ਗੀਤਾਂ ਦੇ ਅਖਾੜੇ ਲੱਗਦੇ, ਉੱਥੇ ਨਾ ਮੈਨੂੰ ਲੈ ਕੇ ਜਾਈ, ਇਹ ਅਰਦਾਸ ਕਰਨੀ। ਹੁਣ ਚੰਗੀ ਤਰ੍ਹਾਂ ਸਮਝ ਗਏ ਨਾ ਸਾਡੇ ਕਲਚਰ ਜਿਹੜੇ ਆ? ਪੰਜਾਬ ਦੇ ਦੋ ਕਲਚਰ ਨੇ, ਇੱਕ ਆ ਉਹਨਾਂ ਦੀ ਬੋਲੀ ਆ ਸ਼ਾਹਮੁਖੀ, ਇੱਕ ਕਲਚਰ ਹੈ ਜਿਹਦੀ ਭਾਸ਼ਾ ਵਾ ਗੁਰਮੁਖੀ। ਹੁਣ ਤੁਸੀਂ ਸਾਰੇ ਗੁਰਮੁਖੀ ਵਾਲੇ ਬੈਠੇ ਹੋ ਕਿ ਸ਼ਾਹਮੁਖੀ ਵਾਲਾ ਵੀ ਹੈ ਕੋਈ? ਹੈ ਨਾ, ਸ਼ਾਹਮੁਖੀ ਉਰਦੂ ਨੂੰ ਕਹਿੰਦੇ ਨੇ। ਸਾਡੀ ਭਾਸ਼ਾ ਗੁਰਮੁਖੀ ਅਤੇ ਸਾਡਾ ਕਲਚਰ ਕੀ ਆ? ਜੋ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ ਸੱਭਿਆਚਾਰ, ਸਾਡੇ ਸੱਭਿਆਚਾਰ 'ਚ ਗੱਤਕਾ ਆਉਂਦਾ ਖੇਡਣਾ, ਭੰਗੜੇ ਨਹੀਂ ਆਉਂਦੇ, ਗਿੱਧੇ ਨਹੀਂ ਆਉਂਦੇ, ਇਹ ਦੱਸਿਆ ਕਰੋ ਆਪਣੇ ਨਿਆਣਿਆਂ ਨੂੰ। ਜਾਗੋਆਂ ਨਹੀਂ ਆਉਂਦੀਆਂ ਸਾਡੇ, ਮਹਿੰਦੀਆਂ ਨਹੀਂ ਆਉਂਦੀਆਂ ਸਾਡੇ, ਅੰਮ੍ਰਿਤ ਛਕਣਾ ਆਉਂਦਾ ਸਾਡੇ। ਹੁਣ ਵੇਖੋ ਕਈਆਂ ਨੇ ਗੁੱਸਾ ਕਰ ਲੈਣਾ ਵੀ ਇਹ ਕਿੱਧਰ ਚੱਲ ਰਿਹਾ, ਕਿਉਂਕਿ ਸਾਨੂੰ ਦੱਸਿਆ ਹੀ ਨਹੀਂ ਨਾ ਕਿਸੇ ਨੇ, ਅਸੀਂ ਲੱਗੇ ਰਹੇ। ਜਦੋਂ ਸੋਝੀ ਆਈ ਨਾ ਇਹਦੇ ਮਹਾਂਪੁਰਖ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹਨਾਂ ਨੇ ਸਮਝਾਇਆ ਗੁਰਦੁਆਰਾ ਪ੍ਰਭ ਮਿਲਣਾ ਚਾਹੋ ਮੋਗਾ, ਉਹ ਕਹਿੰਦੇ ਐਵੇਂ ਨਾ ਭੰਗੜੇ ਭੁੰਗੜੇ ਪਾਉਂਦੇ ਰਿਹਾ ਕਰੋ, ਪਹਿਲਾਂ ਸਾਰੇ ਇੱਦਾਂ ਹੀ ਹੁੰਦੇ ਆ। ਕਹਿੰਦੇ ਸਾਡਾ ਤਾਂ ਕਲਚਰ ਹੀ ਆ ਗੁਰਮੁਖੀ ਆ, ਸਾਡਾ ਕਲਚਰ ਕੀ ਆ? ਗੁਰਮੁਖੀ ਅਤੇ ਭੰਗੜੇ ਗਿੱਧੇ ਆ ਸ਼ਾਹਮੁਖੀਆਂ ਦੇ, ਜਿਹੜੇ ਲਖਾੜੇ ਲਾਉਂਦੇ ਆ ਉਹਨਾਂ ਦੇ ਮਿਰਜੇ ਸਾਹਿਬਾਂ ਨੇ, ਸਾਡੇ ਭਾਈ ਤਾਰੂ ਸਿੰਘ ਜੀ ਆ, ਮਾਤਾ ਸਾਹਿਬ ਕੌਰ ਹੈ ਨਾ, ਮਾਈ ਭਾਗੋ ਜੀ, ਸਾਡੇ ਮਾਡਲ ਕੌਣ ਹੈ ਜੀ? ਮਾਤਾ ਭਾਗ ਕੌਰ, ਉਹਨਾਂ ਦੀਆਂ ਹੀਰਾਂ ਰਾਂਝੇ, ਉਹਨਾਂ ਨੂੰ ਮੁਬਾਰਕ। ਆਪਾਂ ਨਹੀਂ ਉਹਨਾਂ ਦਾ ਮਾੜਾ ਨਹੀਂ ਕਹਿੰਦੇ ਵੀ ਉਹ ਲੱਗੇ ਰਹਿਣ ਸਾਨੂੰ ਵੀ? ਅਸੀਂ ਤਾਂ ਆਪਣੇ ਜਿਹੜੇ ਗੁਰਮੁਖੀ ਕਲਚਰ ਵਾਲੇ ਆ ਸੱਭਿਆਚਾਰ ਆ ਉਹਨਾਂ ਨੂੰ ਦੱਸ ਰਹੇ ਹਾਂ ਵੀ ਤੁਸੀਂ ਐਵੇਂ ਹੀ ਫਸੇ ਰਹੇ, ਨਿਆਣਿਆਂ ਨੂੰ ਭੰਗੜੇ ਸਿਖਾਉਣ ਲੈ ਜਾਂਦੇ ਆ, ਕੋਈ ਗਿੱਧਾ ਸਿਖਾਉਣ ਤੁਰਿਆ ਹੁੰਦਾ, ਕੋਈ ਤੀਆਂ ਦੇ ਤਿਉਹਾਰ ਲਾਈ ਫਿਰਦੇ ਇੱਥੇ, ਉਹ ਤੀਆਂ ਦੇ ਤਿਉਹਾਰ ਇੱਥੇ ਲਾਓ ਹਾਂ ਆ ਕੇ, ਇੱਥੇ ਕੀਰਤਨ ਕਰਿਆ ਕਰੋ ਸਟੇਜ 'ਤੇ, ਇੱਥੇ ਸਾਰੇ ਬਹਿ ਜਾਣ, ਇੱਥੇ ਗੱਤਕਾ ਖੇਡੋ, ਨੱਚਣਾ ਹੀ ਹੈ ਨਾ, ਅਤੇ ਆ ਜਾਓ ਜਿਹਨੇ ਨੱਚਣਾ ਖੰਡੇ ਦੀ ਧਾਰ 'ਤੇ, ਅਸੀਂ ਨੱਚਣਾ ਹੀ ਹੈ ਨਾ। ਤੁਸੀਂ ਵੇਖਿਆ ਸਿੰਘ ਨੱਚਦੇ ਜਦੋਂ ਗੱਤਕਾ ਖੇਡਦੇ ਆ? ਪਹਿਲਾਂ ਉਹ ਪੂਰਾ ਜ਼ੋਰ ਲਾਉਂਦੇ ਗਰਮ ਜਦੋਂ ਹੁੰਦੇ, ਹੁਣ ਸਮਝ ਲੱਗ ਗਈ ਸਾਰਿਆਂ ਨੂੰ, ਕਿਉਂਕਿ ਸਾਡੇ ਇਹ ਨਾ ਬਹਿ ਗਿਆ ਵਾ ਮਨ ਦੇ ਵਿੱਚ, ਨਾ ਸਾਡੇ ਪਿਓ ਨੇ ਸਾਨੂੰ ਦੱਸਿਆ, ਨਾ ਸਾਡੇ ਦਾਦੇ ਨੇ ਸਾਨੂੰ ਦੱਸਿਆ ਵੀ ਤੁਹਾਡਾ ਤਾਂ ਆਹ ਵਾ ਕਲਚਰ, ਤੁਹਾਡਾ ਸੱਭਿਆਚਾਰ ਤੇ ਗੁਰਮੁਖੀ ਆ, ਤੁਸੀਂ ਸ਼ਾਹਮੁਖੀਆਂ ਦੇ ਮਗਰ ਤੁਰੇ ਫਿਰਦੇ ਹੋ, ਹੀਰਿਆਂ ਰਾਂਝਿਆਂ ਨੂੰ ਲੱਭਦੇ, ਗਿੱਧਿਆਂ ਭੰਗੜਿਆਂ ਦੇ ਵਿੱਚ ਜਾਗੂਆਂ 'ਚ ਤੁਰੇ ਫਿਰਦੇ ਹੋ, ਤੁਸੀਂ ਪੈਲਸਾਂ ਦੇ ਵਿੱਚ ਕਿੰਨੇ ਗਾਣੇ ਬੋਲਦੇ ਗੰਦੇ। ਇਹੀ ਅਰਦਾਸ ਕੀਤੀ ਅੱਜ, ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਆਹ ਦੱਸਿਆ ਪੰਜਵੇਂ ਪਾਤਸ਼ਾਹ ਨੇ ਵੀ ਅਰਦਾਸ ਕਰਿਓ, ਸਾਡੇ ਕੰਨਾਂ 'ਚ ਨਾ ਪਵੇ ਉਹ
ਦੁਨਿਆਵੀ ਗੀਤ ਜਿਹੜੇ ਜਿਹੜੇ ਸ਼ਾਹ ਮੁਖੀਆਂ ਦੇ ਸਾਡੇ ਗੁਰਮੁਖੀ ਪਵੇ ਅਤੇ ਗੁਰਮੁਖੀ 'ਚ ਗੁਰਬਾਣੀ ਸਾਰੀ ਕੀਰਤਨ ਗੁਰਬਾਣੀ ਕੀ ਹੈ ਗੁਰਮੁਖੀ ਭਾਸ਼ਾ ਸਾਡਾ ਸੱਭਿਆਚਾਰ ਇਹ ਆ ਉਹਨਾਂ ਦਾ ਸੱਭਿਆਚਾਰ ਉਹਨਾਂ ਨੂੰ ਮੁਬਾਰਕ ਆ ਜੋ ਮਰਜ਼ੀ ਕਰਨ ਸਾਨੂੰ ਕੀ ਅਸੀਂ ਆਪਣੇ ਗੁਰਮੁਖਾਂ ਨੂੰ ਤਾਂ ਦੱਸੀਏ ਨਾ ਇਹ ਤੁਰੇ ਰਹਿੰਦੇ ਕੋਈ ਗਿੱਧਾ ਸਿਖਾਉਣ ਗਿਆ ਆਪਣੀ ਬੇਟੀ ਨੂੰ ਅੱਜ 7 ਸਾਲ ਦੀ ਹੋਈ ਹੈ ਤਾਂ ਉਹਨੂੰ ਗਿੱਧਾ ਸਿਖਾਉਣ ਡੇ ਉਹ ਬੱਚਾ 7 ਸਾਲ ਦਾ ਆਇਆ ਉਹਨੂੰ ਭੰਗੜੇ 'ਚ ਲੈ ਗਏ ਅਤੇ ਗੱਤਕਾ ਕਿਹਨੇ ਸਿੱਖਣਾ ਗੱਤਕਾ ਕਿਹਨੂੰ ਸਿਖਾਓਗੇ ਮੁੜ ਕੇ ਉਹ ਭੰਗੜਿਆਂ ਗਿੱਧਿਆਂ 'ਚ ਰਹਿਣਗੇ ਨਿਆਣੇ ਤੁਹਾਡੇ ਗੁਰਦੁਆਰੇ ਨਹੀਂ ਆਉਣਗੇ ਇਸ ਲਈ ਇਹ ਸਮਝ ਲਈਏ ਅਸੀਂ ਵੀ ਸਾਡਾ ਸੱਭਿਆਚਾਰ ਕੀ ਹੈ ਸਾਡਾ ਸੱਭਿਆਚਾਰ ਜੋ ਗੁਰੂ ਦੱਸਦਾ ਵਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅਤੀਆਂ ਦੇ ਮੇਲੇ ਲਾਈ ਫਿਰਦੀਆਂ ਐਵੇਂ ਇੱਥੇ ਆ ਕੇ ਕੀਰਤਨ ਕਰੋ ਇੱਥੇ ਆ ਕੇ ਤੁਸੀਂ ਗੁਰਬਾਣੀ ਪੜ੍ਹੋ ਸਹਿਜ ਪਾਠ ਕਰੋ ਸਾਡਾ ਭਾਸ਼ਾ ਹੀ ਸਾਡੀ ਵੱਖਰੀ ਹੈ ਸਾਡੀ ਗੁਰਮੁਖੀ ਆ ਉਹ ਉਹਨਾਂ ਦੇ ਸੱਭਿਆਚਾਰ ਤੀਆਂ ਵਾਲਿਆਂ ਦੇ ਸ਼ਾਹਮੁਖੀ ਆ ਇਸ ਲਈ ਆਪਾਂ ਬੱਚਿਆਂ ਨੂੰ ਬਚਾਓ ਜਿੰਨਾ ਬਚਦੇ ਆ ਸੱਭਿਆਚਾਰ ਨੂੰ ਸੱਭਿਆਚਾਰ ਦੇ ਨਾਂ 'ਤੇ ਹੀ ਆ ਜਿਹੜੇ ਸਾਰਾ ਪੰਜਾਬ ਉਜੜ ਗਿਆ ਆ ਨਸ਼ਿਆਂ 'ਚ ਉਹਨਾਂ ਨੇ ਪਾਇਆ ਨਾ ਜਿਹੜੇ ਗਾਉਂਦੇ ਹੁੰਦੇ ਸੀ ਸਟੇਜਾਂ 'ਤੇ ਅੱਜ ਵੀ ਤੁਸੀਂ ਉਹਨਾਂ ਦੇ ਮਗਰ ਭੱਜੇ ਫਿਰਦੇ ਹੋ ਘਰ ਦੀ ਪਤਾ ਨਹੀਂ ਕੀ ਹੋਵੇ ਇੱਦਾਂ ਵੀ ਗਾਉਂਦੇ ਹੁੰਦੇ ਸੀਗੇ ਹੁਣ ਬੋਲਿਆ ਨਹੀਂ ਜਾਂਦਾ ਸਟੇਜ 'ਤੇ ਹਾਂਜੀ ਇਹ ਕੋਈ ਗਾਣੇ ਸੁਣਨ ਵਾਲੇ ਜਾਂ ਗਾਉਣ ਵਾਲੇ ਉਹ ਸਾਰੇ ਉੱਧਰ ਹੀ ਚੱਲ ਪਏ ਕੋਈ ਕੋਈ ਪੀਣ ਲੱਗ ਪਿਆ ਕੋਈ ਨਸ਼ਾ ਕਰਨ ਲੱਗ ਪਿਆ ਕੋਈ ਇਸ ਕਰਕੇ ਸਾਡੀ ਖੁਰਾਕ ਹੀ ਕੜਾਹ ਪ੍ਰਸ਼ਾਦ ਹੈ ਸਾਡਾ ਖੁਰਾਕ ਕੀ ਹੈ ਜੀ ਕੜਾਹ ਪ੍ਰਸ਼ਾਦ ਇਹ ਛਕਿਆ ਕਰੋ ਇਹ ਸਾਡੇ ਕਲਚਰ 'ਚ ਆਉਂਦਾ ਆਓ ਹੁਣ ਆਪਾਂ ਥੋੜ੍ਹਾ ਜਿਹਾ 5 ਕੁ ਮਿੰਟ 10 ਰਹਿ ਗਏ ਨੇ ਮਨ ਨੂੰ ਹੋਰ ਜੋੜੀਏ ਵੀ ਇਹਨੂੰ ਸਮਝ ਲੱਗੇ ਵੀ ਸੱਭਿਆਚਾਰ ਸਾਡਾ ਪੰਜਾਬ ਦਾ ਹੈਗਾ ਕੀ ਹਾਂਜੀ ਹੁਣ ਜੇ ਕੋਈ ਹੋਰ ਸੱਭਿਆਚਾਰ ਹੈ ਤਾਂ ਅਸੀਂ ਉਹਨਾਂ 'ਚ ਫਸ ਜਾਣਾ ਹੁਣ ਉਹ ਆ ਗਿਆ ਬਿਹਾਰੀ ਸੱਭਿਆਚਾਰ ਵੀ ਆ ਗਿਆ ਹੈ ਨਾ ਉਹ ਪਾਨ ਨਹੀਂ ਲਾ ਕੇ ਥੁੱਕੀ ਜਾਂਦੇ ਅਤੇ ਹੁਣ ਸਾਡੇ ਨਿਆਣੇ ਫਿਰ ਉਹ ਜਰਦਾ ਲਾਉਣਗੇ ਇਸ ਕਰਕੇ ਆਪਾਂ ਨੂੰ ਬਹੁਤ ਧਿਆਨ ਦੇਣਾ ਪੈਣਾ ਵਾ ਇਹ ਸੱਭਿਆਚਾਰ ਸਿਖਾਉਣ ਲਈ ਹਾਂਜੀ ਸਮਝ ਲੱਗੀ ਜੀ ਸੱਭਿਆਚਾਰ ਦੇ ਨਾਂ 'ਤੇ ਗਿੱਧੇ ਭੰਗੜੇ ਨਹੀਂ ਸਿਖਾਉਣੇ ਆਪਾਂ ਨਿਆਣਿਆਂ ਨੂੰ ਜਾਗੋਆਂ ਨਹੀਂ ਕੱਢਣੀਆਂ ਤੀਆਂ 'ਤੇ ਨਹੀਂ ਜਾਣਾ ਇੱਥੇ ਆਓ ਤੁਸੀਂ ਗੱਤਕਾ ਖੇਡਿਆ ਕਰੋ ਇੱਥੇ ਕੀਰਤਨ ਦਰਬਾਰ ਕਰਾਇਆ ਕਰੋ ਵੱਡੇ ਵੱਡੇ ਉੱਥੇ ਜਪਿਆ ਕਰੋ ਆ ਕੇ ਸਿਮਰਨ ਵਾਹਿਗੁਰੂ।

ਜਾਂ ਤੁਸੀਂ ਉਦਾਹਰਣ ਦਿਓ ਕੋਈ। ਗੁਰੂ ਨਾਨਕ ਸਾਹਿਬ ਦੇ ਵਿਆਹ 'ਤੇ ਗਿੱਧਾ ਪਿਆ ਸੀ ਜਾਂ ਭੰਗੜਾ? ਹਾਂਜੀ, ਕਿੰਨੇ ਵਿਆਹ ਹੋਏ? ਕਿਸੇ ਕੋਈ ਉਦਾਹਰਣ ਮਿਲਦੀ ਹੈ ਇਤਿਹਾਸ ਦੇ ਵਿੱਚ? ਗੁਰੂ ਅਰਜਨ ਦੇਵ ਜੀ ਗਏ ਸੀਗੇ ਮਾਹੋ ਪਿੰਡ ਵਿਆਉਣ ਲਈ ਮਾਤਾ ਗੰਗਾ ਜੀ। ਉੱਥੇ ਉਹ ਹੋਇਆ ਸੀਗਾ ਜਿਹਨੂੰ ਆਪਾਂ ਕਹਿੰਦੇ ਹਾਂ ਘੋੜਿਆਂ ਦੀਆਂ ਦੌੜਾਂ, ਜਦੋਂ ਉਹਨਾਂ ਨੇ ਕਿੱਲਾ ਪੁੱਟਿਆ ਸੀਗਾ। ਦੇਖੋ ਕਦੋਂ ਦੇ ਚੱਲਦੇ ਆਉਂਦੇ ਆ, ਇਹ ਸਤਿਗੁਰਾਂ ਦੇ ਸਮੇਂ ਦੇ ਆ, ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਦੇ ਇਹ ਖੇਡਾਂ ਖੇਡੀਆਂ, ਖਾਲਸੇ ਖੇਡਾਂ। ਘੋੜ ਦੌੜ ਹੋਣੀ, ਉਹ ਕਿੱਲਾ ਪੁੱਟਣਾ ਨੇਜੀ ਦੇ ਨਾਲ, ਉਹ ਤਾਂ ਉਹਨਾਂ ਨੇ ਕਰ ਦਿੱਤਾ ਸੀਗਾ। ਉਹ ਗਲਤ ਆਪਣੇ ਆਪ ਨੂੰ ਚਲਾਕੀ ਕੀਤੀ ਸੀ ਗੁਰੂ ਸਾਹਿਬ ਨਾਲ। ਖੇਡਾਂ ਉਦੋਂ ਜੰਜ 'ਤੇ ਜਾ ਕੇ ਚੱਲਦੀਆਂ ਹੁੰਦੀਆਂ ਸੀ, ਘੋੜ ਦੌੜ ਗੱਤਕਾ, ਅਤੇ ਉਹ ਤਾਂ ਉਹਨਾਂ ਨੇ ਰੋਕੀ ਥੱਲਿਓਂ ਕਿੱਲਾ ਬਣਾਤਾ ਅਤੇ ਸਤਿਗੁਰਾਂ ਨੇ ਉਹ ਵੀ ਪੁੱਟਤਾ ਹੈਗੇ। ਇੱਦਾਂ ਦੇ ਗੱਤਕੇ ਦੇ ਘੋੜ ਸਵਾਰੀ ਦੇ ਇੰਨੇ ਮਾਹਰ ਸੀ ਪੰਜਵੇਂ ਪਾਤਸ਼ਾਹ। ਲੈ ਕੇ ਜਾਂਦੇ ਹੁੰਦੇ ਸਿੰਘਾਂ ਨੂੰ ਘੋੜਿਆਂ ਦੇ ਉੱਤੇ। ਗੁਰੂ ਹਰਰਾਏ ਸਾਹਿਬ ਜੀ 2200 ਘੋੜੇ ਰੱਖਦੇ ਨਾਲ ਹਰ ਵੇਲੇ। ਇਹ ਸਾਨੂੰ ਕਿਤੇ ਵੀ ਉਦਾਹਰਣ ਨਹੀਂ ਮਿਲਦੀ ਵੀ ਅਸੀਂ ਪੈਲਸਾਂ ਦੇ ਵਿੱਚ ਭੰਗੜੇ ਪਾਈਏ, ਗਿੱਧੇ ਭੰਗੜੇ 'ਚ ਜਾਈਏ। ਸਾਡੇ ਗੱਤਕੇ ਨੇ, ਕਬੱਡੀ ਘੋਲ ਨੇ, ਸਾਡੇ ਕੁਸ਼ਤੀਆਂ ਕਰਾਉਂਦੇ ਹੁੰਦੇ ਗੁਰੂ ਹਰਗੋਬਿੰਦ ਸਾਹਿਬ ਤੀਜੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ ਤੋਂ ਸ਼ੁਰੂ ਹੋਇਆ ਸੀ। ਸੋ ਇਸ ਲਈ ਉੱਥੇ ਵੇਖ ਲਓ ਮੱਲ ਅਖਾੜਾ ਹੈਗਾ ਨਾ ਖਡੂਰ ਸਾਹਿਬ, ਅਤੇ ਕਿਤੇ ਗਿੱਧੇ ਦਾ ਅਖਾੜਾ ਹੈਗਾ ਨਾ ਜਾਂ ਭੰਗੜੇ ਦਾ, ਤੁਸੀਂ ਦੱਸੋ। ਇਸ ਲਈ ਬੜੇ ਧਿਆਨ ਨਾਲ ਚੱਲਣਾ ਗੁਰਬਾਣੀ ਦੇ ਮਾਰਗ ਦੇ ਉੱਪਰ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਬੜੀ ਬਰੀਕ ਸੋਚ ਦੇ ਨਾਲ ਚੱਲਣਾ ਪੈਣਾ। ਅਸੀਂ ਜੋ ਵੇਹਨੇ ਉੱਧਰ ਹੀ ਬਸ ਤੁਰ ਪੈਂਦੇ, ਅਸੀਂ ਕਿੱਧਰ ਤੁਰਨਾ? ਵਾਹਿਗੁਰੂ ਵਾਹਿਗੁਰੂ ਵਾਹ, ਇਹ ਗਾਉਣੇ ਆ। ਲਿਖਿਆ ਨਾ ਅਭੇ ਦਾਨ ਪਾਊ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ। ਮਿਲ ਸੰਗਤ ਹਰ ਗੁਣ, ਅਦਭੁਤ ਦੱਸਿਆ ਉਹਨਾਂ ਨੇ ਕਰਨਾ ਕੀ। ਵਾਹਿ

ਇਸ ਲਈ ਆਪਾਂ ਸਾਰਿਆਂ ਨੇ ਬੇਨਤੀ ਕਰਨੀ। ਆਹ ਬੇਨਤੀ ਇੱਦਾਂ ਹੁੰਦੀ ਹੈ ਜਿਹੜੀ ਕਰ ਰਹੇ ਹੋ, ਮੰਗੋ ਦਾਨ ਕਿਰਪਾਲ ਕਿਰਪਾ ਨਿੱਧ, ਮੇਰਾ ਮੁੱਖ ਸਾਕਤ ਸੰਗ ਨਾ ਜੁਟਸੀ ਰੇ। ਸਾਕਤ ਜਿਹੜੀ ਨਿੰਦਿਆ ਚੁਗਲੀ ਕਰਦੇ ਵੀ ਉਹ ਨਾ ਮੇਰੇ ਮੱਥੇ ਲਾ ਦੇਈਂ ਕਿਤੇ। ਜਾਂ ਨਾਨਕ ਦਾਸ ਦਾਸ ਕੋ ਕਹੀਂ, ਮੇਰਾ ਮੂੰਡ ਸਾਧ ਪੱਗਾਂ ਹੇਠ ਰੁਲਸੀ ਰੇ। ਇੱਥੇ ਆਵੇ ਮੇਰਾ ਆ ਜਿਹੜਾ ਸਿਹਰਿਆ ਨਾ, ਇੱਥੇ ਝੁਕੇ ਆ ਕੇ ਗੁਰੂ ਨੂੰ, ਇੱਥੇ ਸਾਧੂਆਂ 'ਚ ਬਹਿ ਕੇ ਫਿਰ ਸਾਧੂਆਂ ਦੀ ਧੂੜ ਲਵੇ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਆਓ ਥੋੜ੍ਹਾ ਜਿਹਾ ਹੋਰ ਕਰੀਏ, ਫਿਰ ਪਾਵਨ ਰਹਿਰਾਸ ਸਾਹਿਬ ਜੀ ਦਾ ਜਾਪ ਪਾਠ ਸ਼ੁਰੂ ਹੋਣਾ। ਥੋੜ੍ਹਾ ਜਿਹਾ ਇਸ਼ਨਾਨ ਕਰ ਲਓ, ਫਿਰ ਸਮਝ ਜਲਦੀ ਲੱਗੂਗੀ। ਗੁਰਬਾਣੀ 'ਚ ਵੀ ਇਹੋ ਹੀ ਕਿਹਾ ਵਾ, ਸੁਣੋਗੇ ਨਾ ਤੁਸੀਂ, ਇਹ ਸਿਫ ਸਲਾਹ ਹੀ ਕਰ ਲਈ।

ਸਿਮਰਨ ਦਾ ਸਮਾਂ ਸਮਾਪਤ ਹੈ। ਹੁਣ ਪਾਵਨ ਸ੍ਰੀ ਰਹਿਰਾ ਸਾਹਿਬ ਦੇ ਜਾਪ ਪਾਠ ਗੁਰਮੁਖਾਂ ਪਾਸੋਂ ਆਪ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Groom, why, groom, why, groom.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤਿਓ ਪਾਇਆ।

ਦਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦਿ

ਕੈਠਾ ਸਿਗਰੀ ਸ੍ਰਿਹਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਬ ਰਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗ੍ਰਹ ਦੁਹਟ ਜਿਤੇ ਉਠਵਾਤੇ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਹ ਤੁਹ ਤਬ ਸਰਨੀ ਪਰੇ ਤਿਨਕੇ ਤੁਮ ਤਿਨਕੇ ਦੁਹਟ ਦੁਖ ਤੁਹ ਵੈ ਮਰੇ ਜੇ ਅਹ ਤੁਹ ਤਬ ਸਰਨੀ ਪਰੇ ਤਿਨਕੇ ਦੁਹਟ ਦੁਖ ਤੁਹ ਵੈ ਮਰੇ ਪੁਰਖ ਜਮਨ

ਦਾਸ ਸਦਾ ਕੁਰਬਾਨੀ। ਬੋਲਾਂ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਇ। ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ

ਤਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਕਿਆ ਦੇਗ ਤਲਾਈ ਦੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦੂਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਮ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਦਿਓ। ਆਪ ਜੀਆਂ ਦੇ ਹਜ਼ੂਰ ਨਾਮ ਸਿਮਰਨ ਸੋਧਾ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਹਵਾਂ ਪ੍ਰਵਾਨ ਕਰਨੀਆਂ ਧਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਨਿਮਰਤ ਕੌਰ ਵੱਲੋਂ ਆਪਣੀ ਦਾਦੀ ਜੀ ਛਪਾਲ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਲਖਵੀਰ ਸਿੰਘ ਸੱਚੇ ਪਾਤਸ਼ਾਹ ਜੀ ਰੰਧਾਵਾ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਣ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਗੁਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆ ਹੁਣ ਸ਼ਾਮਾਂ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 9 ਅਕਤੂਬਰ ਨੂੰ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਹੀ ਆਪਣੇ ਕੋਲ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਵੀ ਜੋ 9 ਤਰੀਕ ਤੋਂ ਲੈ ਕੇ 14 ਤਰੀਕ ਤੀਕਰ ਜੋ ਕਥਾ ਦੀ ਹਾਜ਼ਰੀ ਵਾਸਤੇ ਆ ਰਹੇ ਹਨ। ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਅਤੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ, ਉੱਥੇ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ 21 ਨਵੰਬਰ ਨੂੰ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲ ਚੁੱਕ ਦੀ ਖਿਮਾ ਸੁਆਵ ਮੁਨਾਵਜਿਆਂ ਨੂੰ ਸਤਿਕਾਰ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੌਰਾਨ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 437 ਅੰਗ ਦੇ ਉੱਤੇ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਫਜ਼ੀਲ ਮਕੀਨੋ ਮਕਾਨ ਜ਼ਮੀਨੋ ਜਮਾ ਪੀਰਾਨ ਪੀਰ ਦਸਤਗੀਰ ਮੁਰਸ਼ਦ ਉਲ ਆਲਮੀਨ ਜਾਹਰ ਪੀਰ ਜਗਤਗੁਰ ਬਾਬਾ ਨਿਰੰਕਾਰ ਸਵਰੂਪ ਇਲਾਹੀ ਜੋਤ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਇਸ ਫੁਰਮਾਨ ਦਾ ਧੁਰਾ ਇਹਦੀ ਅਖੀਰਲੀ ਪੰਕਤੀ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲ ਕਿ ਉਸ ਵਾਹਿਗੁਰੂ ਦੇ ਉਸ ਇਲਾਹੀ ਜੋਤ ਤੋਂ ਬਿਨਾਂ ਕੋਈ ਤੀਰਥ ਨਹੀਂ। ਉਹ ਵਾਹਿਗੁਰੂ ਅਕਾਲ ਪੁਰਖ ਉਹਦਾ ਨਾਮ ਤੀਰਥ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜਦੋਂ ਬਲਦੀ ਸੜਦੀ ਲੁਕਾਈ ਤੇ ਨਾਮ ਦਾ ਪਾਣੀ ਪਾਉਣ ਤੁਰੇ ਪਹਿਲਾ ਪੜਾਅ ਉਹਨਾਂ ਨੇ ਵੈਰੋਵਾਲ ਦੇ ਪਤਨ ਤੇ ਕੀਤਾ। ਉਦੋਂ ਗੋਇੰਦਵਾਲ ਸਾਹਿਬ ਨਹੀਂ ਸੀ ਹੈਗਾ। ਉੱਥੇ ਸਤਿਗੁਰ ਸਾਹਿਬ ਜੀ ਨੇ ਨਾਮ ਦਾ ਪ੍ਰਵਾਹ ਚਲਾਇਆ, ਕੀਰਤਨ ਦੀ ਬਖਸ਼ਿਸ਼ ਕੀਤੀ। ਉਸ ਸਥਾਨ ਦੇ ਉੱਤੇ ਅੱਜ ਗੋਇੰਦਵਾਲ ਸਾਹਿਬ ਬਣਿਆ। ਉੱਥੋਂ ਸਤਿਗੁਰ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ, ਮਾਤਾ ਵਰਾਈ ਦੇ ਘਰ, ਤੇ ਸਤਿਗੁਰ ਸਾਹਿਬ ਜੀ ਨੇ ਉੱਥੇ ਵੀ ਨਾਮ ਦਾ ਪ੍ਰਵਾਹ ਚਲਾਇਆ। ਅੱਜ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਉਸ ਅਕਾਲ ਪੁਰਖ ਦਾ ਸਤਿਗੁਰ ਦਾ ਸਥਾਨ ਬਣਿਆ। ਉਸ ਤੋਂ ਉਪਰੰਤ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਆਏ, ਇੱਥੇ ਕੀਰਤਨ ਕੀਤਾ। ਉਸ ਅਸਥਾਨ ਤੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਇਲਾਹੀ ਬਖਸ਼ਿਸ਼ ਵਾਲਾ ਅਸਥਾਨ ਬਣਾਇਆ, ਤਰਨ ਤਾਰਨ ਸਾਹਿਬ ਦਰਬਾਰ। ਇੱਥੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਸਥਾਨ ਤੇ ਆਏ। ਜਦੋਂ ਇੱਥੇ ਆਏ ਤੇ ਭਾਈ ਤਾਰਾ ਜੀ ਨੇ ਪੁੱਛਿਆ ਸੀ, ਪਹਿਲਾ ਮਿਲਾਪ ਸੀ ਇਹ ਕਿ ਸੱਚੇ ਪਾਤਸ਼ਾਹ ਤੀਰਥਾਂ ਤੇ ਜਾਣ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ। ਸਤਿਗੁਰ ਸਾਹਿਬ ਜੀ ਨੇ ਬਾਬਾ ਮਰਦਾਨਾ ਜੀ ਨੂੰ ਆਖਿਆ, ਇਹ ਮਰਦਾਨਿਆ ਰਵਾ ਬਜਾ, ਉਸ ਮਾਲਕ ਦੀ ਸਿਫਤ ਦੀਦਾਰ ਕਰੀਏ ਕਹਿ। ਸਤਿਗੁਰ ਸਾਹਿਬ ਜੀ ਨੇ ਜਿਹੜਾ ਫਰਮਾਨ ਉਚਾਰਨ ਕੀਤੇ ਰਹਾਉ ਦੀ ਪੰਕਤੀ ਵੀ ਉਹਦੀ ਵੀ ਇਹੀ ਹੈ, ਗੁਰ ਸਮਾਨ ਤੀਰਥ ਨਹੀਂ ਕੋਈ। ਜਿਹੜਾ ਉਹ ਵਾਹਿਗੁਰੂ ਦਾ ਨਾਮ ਹੈ ਉਹਦੇ ਸਮਾਨ ਦੁਨੀਆਂ ਚ ਕੋਈ ਤੀਰਥ ਨਹੀਂ, ਤੇ ਉਹਦੇ ਨਾਮ ਦਾ ਸਾਰ ਸੰਤੋਖ ਤਾਸ ਗੁਰ ਹੋ ਕਿ ਜਿਹੜਾ ਉਹਦਾ ਨਾਮ ਜਪਦਾ ਹੈ ਨਾਮ ਉਹਨੂੰ ਤੀਰਥ ਬਣਾ ਦਿੰਦਾ।
ਉੱਥੇ ਅੰਮ੍ਰਿਤ ਨੀਲ ਗਿਆਨ ਮਨ ਮੱਜਣ ਅੱਠ ਸੱਠ ਤੀਰਥ ਸੰਗ ਗਏ। ਭਾਈ ਤਾਰਿਆ ਜਿਹੜਾ ਉਸ ਮਾਲਕ ਦਾ ਨਾਮ ਰਹਿੰਦਾ ਹੈ ਨਾ, ਉਹਦੇ ਕੋਲ ਉਹ ਵਾਹਿਗੁਰੂ ਅਕਾਲ ਪੁਰਖ ਅੰਮ੍ਰਿਤ ਨੀਲ ਗਿਆਨ ਮਨ ਮੱਜਣ ਉਹਦੇ ਮਨ ਨੂੰ ਨਾਮ ਦੇ ਵਿੱਚ ਇਸ਼ਨਾਨ ਕਰਾਉਂਦਾ ਹੈ ਤੇ ਅੱਠ ਸੱਠ ਤੀਰਥ ਉੱਥੇ ਆਪਣੇ ਆਪ ਆ ਜਾ। ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੋ ਖੋਜ ਲਏ। ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦਾ ਉਪਦੇਸ਼ ਹੈ, ਜਿਹੜਾ ਸਿੱਖ ਉਹਨੂੰ ਖੋਜੇਗਾ ਉਹ ਰਤਨ ਪ੍ਰਾਪਤੀ ਕਰੇਗਾ ਤੇ ਉਹ ਆਪ ਤੀਰਥ ਹੋਏਗਾ। ਉਹਦੇ ਕੋਲ ਅਕਸਰ ਤੀਰਥ ਆਪ ਚੱਲ ਕੇ ਆਉਂਦੇ। ਉਸ ਅਸਥਾਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਿਆ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਨੂੰ ਕਿਸੇ ਨੇ ਤੀਰਥਾਂ ਦੀ ਬਾਬਤ ਆਖਿਆ, ਦੋ ਵਿਚਾਰਾਂ ਵਿੱਚ ਉਹਨਾਂ ਦੀ ਬਾਬਤ, ਇੱਕ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਾਬਤ, ਇਹੋ ਜਿਹਾ ਜਵਾਬ ਦੇ ਗਏ ਕਿ ਅੱਜ ਜਵਾਬ ਦੇਣਾ ਬੜਾ ਸੌਖਾ ਹੈ ਕਿ ਉਹਨਾਂ ਦੀ ਬਾਣੀ ਨੂੰ ਕਲਗੀਧਰ ਪਾਤਸ਼ਾਹ ਨੇ ਪ੍ਰਵਾਨ ਕੀਤਾ। ਜਦੋਂ ਭਾਈ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਾਬਤ ਆਖਿਆ ਵੀ ਇਹੋ ਜਿਹਾ ਕੋਈ ਤੀਰਥ ਹੀ ਹੋਰ ਨਹੀਂ ਦੁਨੀਆਂ ਦੇ ਉੱਤੇ, ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਕੀ ਫੁਰਾ ਜਿੱਠਾ ਸਭੇ ਥਾਵ ਨਹੀਂ ਤੂੰ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਤੇ ਆਖਿਆ, ਜਿਹੜੇ ਤੀਰਥ ਦੀ ਤੂੰ ਗੱਲ ਕਰਦਾ ਹੈ ਉਹ ਤੀਰਥ ਤੇ ਅਠਾਹਠ ਤੀਰਥ ਮੇਰੇ ਸਤਿਗੁਰ ਦੇ ਉਸ ਅਸਥਾਨ ਤੀਰਥ ਦੇ ਨੌਕਰ ਲੱਗੇ। ਜੇ ਗੰਗਾ ਮੁਕਾਬਲ ਬਾ ਅੰਮ੍ਰਿਤਸਰ, ਤੇਰੀ ਗੰਗਾ ਜਿਹੜੇ ਹੈ ਉਹ ਕੀ ਮੁਕਾਬਲਾ ਰੱਖਦੇ ਆ, ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾਇਆ। ਹਰ ਹਸ਼ਤੋ ਸ਼ਸ਼ਤ ਚਾਕਰਸ਼ ਆਮਦਦ, ਅਠਾਹਠ ਤੀਰਥ ਤੇ ਮੇਰੇ ਸਤਿਗੁਰ ਰਾਮਦਾਸ ਦੇ ਘਰ ਦੇ ਚਾਕਰ ਲੱਗੇ ਹੋਏ। ਦੂਜੀ ਵਾਰ ਤਾਂ ਉਹਨਾਂ ਤੀਰਥ ਦੀ ਬਾਬਤ ਉਦੋਂ ਆਖੀ ਜਦੋਂ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਆਏ ਆ। ਉਸ ਜ਼ਮਾਨੇ ਦੇ ਵਿੱਚ ਲੋਕ ਕਾਫਲਾ ਬਣਾ ਕੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਤੇ ਭਾਈ ਨੰਦ ਲਾਲ ਜੀ ਦਾ ਪਰਿਵਾਰ ਜਿਹੜਾ ਸੀ ਉਹ ਕਾਫਲਾ ਬਣਾ ਕੇ ਹਰਿਦੁਆਰ ਵਾਲੇ ਅਸਥਾਨ ਤੇ ਜਾਣ ਵਾਸਤੇ ਆਏ। ਰਸਤੇ ਦੇ ਵਿੱਚ ਆਨੰਦਪੁਰ ਸਾਹਿਬ ਰੁਕੇ, ਉਹਨਾਂ ਨੇ ਭਾਈ ਨੰਦ ਲਾਲ ਜੀ ਨੂੰ ਆਖਿਆ ਕਿ ਆਓ ਤੁਹਾਨੂੰ ਤੀਰਥ ਤੇ ਇਸ਼ਨਾਨ ਕਰਾ ਲਈਏ, ਤੁਹਾਡੇ ਪਾਪ ਕੱਟੇ ਜਾਣ। ਭਾਈ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕਿ ਜਿਸ ਦਿਨ ਦਾ ਮੈਂ ਆਨੰਦਪੁਰ ਸਾਹਿਬ ਦੇ ਤੀਰਥ ਆਇਆ, ਸੱਤ ਜਾਣਿਓ ਮੇਰੇ ਤੇ ਐਡੀ ਬਖਸ਼ਿਸ਼ ਹੋਈ ਕਿ ਮੈਨੂੰ ਹੁਣ ਪਤਾ ਲੱਗਾ ਕਿ ਆਨੰਦਪੁਰ ਸਾਹਿਬ ਵਰਗਾ ਤੀਰਥ ਹੀ ਹੋਰ ਕੋਈ ਨਹੀਂ ਹੈਗਾ। ਤੀਰਥ ਹੈ ਆ ਕਿ ਆਨੰਦਪੁਰ ਸਾਹਿਬ। ਉਹਨਾਂ ਨੇ ਪੁੱਛਣਾ ਕੀਤਾ ਕਿ ਭਾਈ ਸਾਹਿਬ ਇਹ ਆਨੰਦਪੁਰ ਸਾਹਿਬ ਤੀਰਥ ਹੈ? ਕਹਿੰਦੇ ਹਾਂ। ਕਹਿੰਦੇ ਅਸੀਂ ਤੀਰਥ ਤੇ ਜਾਂਦੇ ਹਾਂ, ਇੱਕ ਚੀਜ਼ ਛੱਡ ਕੇ ਆਉਂਦੇ ਹਾਂ। ਅੱਜ ਵੀ ਤੁਸੀਂ ਜਾਓਗੇ, ਤੁਸੀਂ ਹਰਿਦੁਆਰ ਜਾਓ, ਤੁਸੀਂ ਬਨਾਰਸ ਜਾਓ, ਤੁਸੀਂ ਕੁਰਸ਼ੇਤਰ ਇਸ਼ਨਾਨ ਕਰੋ ਤੇ ਪੰਡਿਤ ਜੀ ਨੂੰ ਮਿਲੋ ਤੇ ਪੰਡਿਤ ਜੀ ਕਹਿਣਗੇ ਵੀ ਛੱਡ ਕੇ ਜਾ, ਅੱਜ ਕੀ ਛੱਡ ਕੇ ਜਾਏਗਾ। ਬੰਦਾ ਸੋਚੀ ਪੈ ਜਾਂਦਾ ਵੀ ਮੈਂ ਕੀ ਛੱਡਾਂ, ਤੇ ਪੰਡਿਤ ਆਪ ਹੀ ਕਹਿ ਦਿੰਦਾ ਕਿ ਬੋਰਡ ਦੀਆਂ ਗੋਲਾਂ ਜਿਹੜੀਆਂ ਨਾ ਉਹ ਛੱਡ।
ਤੇ ਉਹਨਾਂ ਨੇ ਭਾਈ ਸਾਹਿਬ ਨੂੰ ਆਖਿਆ ਵੀ ਇਹ ਤੀਰਥਾਂ ਤੇ ਜਾਂਦੇ ਆ, ਉੱਥੇ ਇੱਕ ਚੀਜ਼ ਛੱਡ ਕੇ ਆਉਂਦੇ ਆ, ਜੇ ਆਨੰਦਪੁਰ ਸਾਹਿਬ ਤੀਰਥ ਹੈ ਤੇ ਤੁਸੀਂ ਇੱਥੇ ਕੀ ਛੱਡਿਆ। ਭਾਈ ਸਾਹਿਬ ਨੇ ਉਸ ਵਿਚਾਰ ਨੂੰ, ਉਸ ਬਚਨ ਨੂੰ ਵੀ ਆਪਣੀ ਬਾਣੀ ਚ ਲਿਖਿਆ, ਬੇਦਾਰੀ ਅਸਤ ਜ਼ਿੰਦਗਾਨੀ ਏ ਆਰ ਪਾਨ ਸ਼ੌਂਕ। ਬੇਦਾਰ ਕਹਿੰਦੇ ਜਾਗਣ ਨੂੰ, ਆਰਫਨ ਕਹਿੰਦੀ ਗਿਆਨਵਾਨਾਂ ਨੂੰ, ਜਿਨ੍ਹਾਂ ਨੂੰ ਆਤਮਕ ਮੰਡਲ ਦਾ ਗਿਆਨ ਹੋਵੇ, ਆ ਸਾਡਾ ਗੱਲਾਂ ਵਾਲਾ ਗਿਆਨ। ਕਹਿੰਦੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹਨਾਂ ਦਾ ਸ਼ੌਂਕ ਹੈ ਜਾਗਣਾ, ਤੇ ਕਹਿੰਦੇ ਮੈਂ ਇਸ ਤੀਰਥ ਤੇ ਆ ਕੇ ਅੱਜ ਆਇੰਦਾ ਖੁਆਬ ਸੁਬਹ ਗੋਇਆ ਹਰਾਮ ਕਰ ਦੇ। ਗੋਇਆ ਉਹਨਾਂ ਖਲਤ ਸੀ, ਕਹਿੰਦੇ ਮੈਨੂੰ ਹਰਾਮ ਹੋਵੇ ਕਿ ਜਿਸ ਦਿਨ ਦਾ ਮੈਂ ਆਨੰਦਪੁਰ ਸਾਹਿਬ ਤੀਰਥ ਤੇ ਆਇਆ, ਖੁਆਬ ਕਹਿੰਦੇ ਸੌਣ ਨੂੰ, ਸੁਬਹ ਕਹਿੰਦੇ ਅੰਮ੍ਰਿਤ ਵੇਲੇ ਨੂੰ, ਕਿ ਜੇ ਮੈਂ ਅੰਮ੍ਰਿਤ ਵੇਲੇ ਸੁੱਤਾ ਹੋ, ਮੈਂ ਇਸ ਤੀਰਥ ਤੇ ਆ ਕੇ ਛੱਡਿਆ ਹੈ ਤੇ ਮੈਂ ਅੰਮ੍ਰਿਤ ਵੇਲੇ ਦਾ ਸੌਣਾ ਛੱਡਿਆ ਹੈ, ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਦੇ ਦਿੱਤੇ ਹੋਏ ਨਾਮ ਤੀਰਥ ਨਾਲ ਜੁੜਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਵਿਤਾ ਦੇ ਵਿੱਚ ਇੱਕ ਕਵਿਤ ਭਾਈ ਸਾਹਿਬ ਦਾ ਜਿਹੜਾ ਚਿਹਰਾ ਚਾਰ ਪੰਕਤੀਆਂ ਨੇ, ਸਾਢੇ ਤਿੰਨ ਪੰਕਤੀਆਂ ਉਹਨਾਂ ਨੇ ਉਹ ਤੀਰਥ ਗਿਣੇ ਆ, ਅੱਧੀ ਪੰਕਤੀ ਉਹਨਾਂ ਨੇ ਸਤਿਗੁਰ ਸਾਹਿਬ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠਣ ਦੀ ਬਾਬਤ, ਨਾਮ ਦੀ ਬਾਬਤ ਆਖੀ। ਸੁਰਸਰੀ ਸੁਰਸਤੀ ਜਮਨਾ ਗੋਦਾਵਰੀ ਗਿਆ ਪ੍ਰਾਗ ਸੇਤਪੁਰ ਖੇਤ ਮਾਨਸਾਰ ਹੈ, ਕਾਂਛੀ ਕਾਤੀ ਦੁਆਰਾਵਤੀ ਮਾਇਆ ਮਥੁਰਾ ਅਯੁੱਧਿਆ ਗੋਮਤੀ ਕਿਦਾਰਾ ਹਿਮ ਧਾਰ ਹੈ, ਨਰਮਦਾ ਬਿਵਧ ਬਣ ਦੇਵ ਸਥਲ ਨੀਲ ਮੰਦਰਾ ਚੱਲ ਸਮੇਰ ਗਿਰਵਰ ਹੈ, ਤੀਰਥ ਅਰਥ ਸਤ ਸੰਤੋਖ ਦਇਆ ਧਰਮ ਸ੍ਰੀ ਗੁਰੂ ਚਰਨ ਰਜ ਤੋਲਣਾ ਸਗਰ। ਕਿੰਨੇ ਹੀ ਗਿਣਤੀ ਨੇ ਭਾਈ ਸਾਹਿਬ ਨੇ ਉੱਤੇ, ਪਰ ਕਹਿੰਦੇ ਜਿਹੜੇ ਗੁਰੂ ਚਰਨਾਂ ਚ ਬੈਠ ਕੇ, ਗੁਰੂ ਚਰਨਾ ਹੀ ਧੂੜੀ ਨਾਮ ਹੈ ਜਿਹੜਾ ਮੈਂ ਉਹਦੇ ਨਾਲ ਜੁੜਦਾ, ਇਹ ਉਹਦੇ ਪਾਸ ਤੋਂ ਹੀ ਨਹੀਂ ਪੁੱਜਦੇ। ਪਹਿਲੀ ਪੰਕਤੀ ਦੇ ਵਿੱਚ ਉਹਨਾਂ ਨੇ ਚਾਰ ਨਦੀਆਂ ਦੇ ਤਿੰਨ ਅਸਥਾਨ ਗਿਣੇ ਆ, ਸੁਰਸਰੀ ਸਰਸਤੀ ਜਮਨਾ ਤੇ ਗੋਦਾਵਰੀ। ਆਪਾਂ ਇੱਕ ਲੈ ਲਈਏ ਕਿਉਂਕਿ ਇਹਦਾ ਸਭ ਤੋਂ ਵੱਧ ਮਹਾਤਮ ਜਿਹੜਾ ਸੁਰਸਰੀ ਗੰਗਾ ਨੂੰ ਕਹਿੰਦੇ ਆ। ਉਹਨਾਂ ਦੀਆਂ ਪੋਥੀਆਂ ਪੜੋ ਗੰਗਾ ਦੀ ਬਾਬਤ, ਵੀ ਤੂੰ ਹਰਦੁਆਰ ਤੀਰਥ ਤੇ ਜਾਏ, ਪ੍ਰਾਗਰਾਜ ਵੀ ਉਹੀ ਲੰਘਦੀ ਏ, ਬਨਾਰਸ ਵੀ ਉਹੀ ਲੰਘਦੀ ਏ, ਵੀ ਤੈਨੂੰ ਕੀ ਮਿਲੇਗਾ। ਉਹਨਾਂ ਲਿਖਿਆ ਹੈ ਵੀ ਜੇ ਦਸਵੀਂ ਵਾਲੇ ਦਿਨ ਇਹ ਚ ਇਸ਼ਨਾਨ ਕਰੇ ਤੇ ਤੇਰੇ ਦਸ ਪਾਪ ਕੱਟੇ ਜਾਣਗੇ, ਅੱਗੇ ਪਿੱਛੇ ਤੇਰਾ ਇੱਕ ਪਾਪ ਕੱਟਿਆ ਜਾਏਗਾ। ਹੁਣ ਕਿਸੇ ਬੰਦੇ ਕੋਲ ਇੰਨਾ ਟਾਈਮ ਹੋਵੇ ਉੱਥੇ ਜਾਣ ਦਾ, ਉੱਥੇ ਰਹਿਣ ਦਾ, ਤੇ ਫਿਰ ਉਹ ਇੰਨਾ ਕਰੇ, ਤੇ ਸਤਿਗੁਰ ਸਾਹਿਬ ਜੀ ਨੇ ਇਹੋ ਜਿਹੀ ਬਖਸ਼ਿਸ਼ ਕੀਤੀ ਸਾਡੇ ਉੱਥੇ ਕਿ ਸਿੱਖਾ ਤੂੰ ਆਵੇਂ ਆਪਣੇ ਗੁਰੂ ਕੀ ਦੀਦਾਰ ਕਰੇ। ਆਪਾਂ ਰੋਜ਼ ਹੁਕਮਨਾਮੇ ਚ ਪਹਿਲਾਂ ਸੁਣਦੇ ਹਾਂ, ਸੋ ਕਹੋ ਟਲ ਗੁਰ ਸੇਵੀ ਹੈ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਾਹਿਬ ਜੀ ਹੋਰ ਜਾ ਕੇ ਦਰਸ ਕੋਟ ਪਾਪ ਉਤਾਰੈ, ਭੇਟਤ ਸੰਗਿਓ ਭਵਜਲ ਤਾਰੈ। ਚਾਰ ਨੇ ਉਹਨਾਂ ਦੇ, ਦੂਜੀਆਂ ਤਿੰਨ ਨਦੀਆਂ ਦੇ ਇਹਦੇ ਨੂੰ ਮਹਾਤਮ ਕੱਟ, ਅਗਲੇ ਪਾਸੇ ਤਿੰਨ
ਅਸਥਾਨ ਗਿਣੇ ਆ। ਪ੍ਰਾਗਰਾਜ, ਕੁਰਕਸ਼ੇਤਰ ਤੇ ਗੋਆ ਤੀਰਥ। ਪ੍ਰਾਗਰਾਜ ਨੂੰ ਤਰਵੈਣੀ ਕਹਿੰਦੇ ਆ ਵੀ ਇਹ ਤਰਵੈਣੀ ਏ, ਉੱਥੇ ਜਾਓ ਉਹਨੂੰ ਆਖੋ ਵੀ ਨਦੀਆਂ ਚ ਦੋ ਮਿਲਦੀਆਂ ਨੇ, ਉਹ ਕਹਿੰਦੇ ਤੀਜੀ ਗੁਪਤ ਪੈਂਦੀ ਇੱਥੇ। ਤੇ ਉੱਥੇ ਦਾ ਮਹਾਤਮ ਕੀ ਏ ਵੀ ਤੂੰ ਉੱਥੇ ਜਾ ਤੇ ਉੱਥੋਂ ਇੱਕ ਰੱਥ ਨਿਕਲਦਾ ਹੈ, ਉਹਦੇ ਪਹੀਏ ਥੱਲੇ ਪੈ ਕੇ ਆਪਣੀ ਆਤਮ ਹੱਤਿਆ ਕਰ। ਤੇ ਸਾਡੇ ਘਰ ਕਿਹਾ ਗਿਆ ਆਤਮ ਘਾਤੀ ਹੈ ਜਗਤ ਕਸਾਈ। ਆ ਮਹਾਤਮ ਏ, ਕੁੰਭ ਦਾ ਮੇਲਾ ਵੀ ਉੱਥੇ ਲੱਗਦਾ ਹੈ। ਕੁੰਭ ਦੇ ਮੇਲੇ ਤੇ ਜਾਵੇ ਤੇ ਤੇਰੇ 10 ਪਾਪ ਕੱਟੇ ਜਾਣਗੇ, ਅੱਗੇ ਪਿੱਛੇ ਜਾਵੇ ਤੇ ਤੇਰਾ 1 ਪਾਪ ਕੱਟਿਆ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਤੀਰਥਾਂ 'ਚ ਗਏ ਆ, ਪਰ ਗਏ ਕਦੇ ਵਾਸਤੇ ਸੀ? ਲੁਕਾਈ ਨੂੰ ਦੱਸਣ ਵਾਸਤੇ ਗਏ ਸੀ ਕਿ ਉਸ ਵਾਹਿਗੁਰੂ ਅਕਾਲ ਪੁਰਖ ਨੇ ਮਨੁੱਖਾ ਜ਼ਿੰਦਗੀ ਵਾਸਤੇ ਜਲ ਪੈਦਾ ਕੀਤਾ ਹੈ, ਇਹ ਕੇਵਲ ਨਦੀਆਂ ਦੇ ਪ੍ਰਵਾਹ ਨੇ ਤੁਹਾਡੀ ਲੋੜ ਨੂੰ ਪੂਰਾ ਕੀਤਾ ਹੈ। ਪਰ ਅਫਸੋਸ ਇਹ ਆ ਕਿ ਅੱਜ ਸਾਡੇ ਵੀ ਜਿਹੜੇ ਵੱਡੇ ਵੱਡੇ ਸਿੱਖ ਨੇ ਉਹ ਚਾਹੇ ਕੁੰਭ ਦੇ ਮੇਲਿਆਂ ਤੇ ਇਸ਼ਨਾਨ ਕਰਦੇ ਫਿਰਦੇ। ਉੱਥੇ ਕੁੰਭ ਦਾ ਮੇਲਾ ਲੱਗਦਾ ਹੈ 12 ਸਾਲਾਂ ਬਾਅਦ, ਤੇ ਉੱਥੇ ਲੋਕੀ ਨਾ ਅੰਮ੍ਰਿਤ ਲੱਭਣ ਜਾਂਦੇ ਆ। ਉਹਨਾਂ ਦੀ ਕਹਾਣੀ ਏ ਕਿ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ। ਸਾਡੀ ਨਹੀਂ ਹੈਗੀ ਸਿੱਖ ਧਰਮ ਦੀ, ਸਾਡੀ ਤੇ ਇਹ ਸਰੀਰ ਸਮੁੰਦਰ ਬਰੋਲ ਮੈਂ ਹਮ ਦੇਖਿਆ, ਅਸੀਂ ਸਰੀਰ ਸਮੁੰਦਰ ਨੂੰ ਰਿੜਕਣਾ। ਉਹ 14 ਰਤਨ ਨਿਕਲੇ, ਜਿਹੜਾ ਅੰਮ੍ਰਿਤ ਦਾ ਘੜਾ ਸੀ ਉਹਦੀ ਲੜਾਈ ਹੋਈ, ਉਹ ਅੰਮ੍ਰਿਤ 4 ਥਮਰੇ ਉੱਥੇ ਆ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਸਾਨੂੰ ਸੱਚ ਦੱਸਤਾ ਵੀ ਇੱਥੇ ਕਦੋਂ ਦੀ ਵਾਰਤਾ ਇਹ, ਤੇ ਕਦੋਂ ਦੇ ਆਉਂਦਿਆਂ ਕਿਸੇ ਨੂੰ ਅੰਮ੍ਰਿਤ ਨਹੀਂ ਮਿਲਿਆ, ਸਿੱਖਾ ਕਿਉਂ ਅੰਮ੍ਰਿਤ ਪਾਉਣਾ ਹੈ? ਸੋਰ ਨਾਰ ਮੁੰਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉੱਥੇ ਪ੍ਰਾਗਰਾਜ ਤੇਰੀ ਕੀਮਤੀ ਜ਼ਿੰਦਗੀ ਤੇ ਜਾ ਸਕਦੀ ਉਸ ਤੀਰਥ ਉੱਤੇ, ਲੇਕਿਨ ਤੈਨੂੰ ਪ੍ਰਾਪਤੀ ਕੁਛ ਨਹੀਂ, ਪ੍ਰਾਪਤੀ ਤੈਨੂੰ ਕੋਈ ਬਖਸ਼ਿਸ਼ ਕਿਹਦੇ ਕੋਲ? ਤੇਰੇ ਕੋਲ ਗੁਰੂ ਚਰਨਾਂ ਦੇ ਵਿੱਚ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ 62 ਸਾਲ ਦੀ ਉਮਰ ਤੱਕ ਆਪ ਹਰਿਦੁਆਰ ਜਾਂਦੇ ਰਹੇ, 21 ਵਾਰ ਉਹ ਹਰਿਦੁਆਰ ਗਏ ਆ, ਲੇਕਿਨ ਕਿਤੇ ਮਨ ਨੂੰ ਟਿਕਾ ਜਿਹੜਾ ਹੈ ਉਹ ਨਹੀਂ ਮਿਲਿਆ। ਗਿਆ ਉੱਥੇ ਲੋਕੀ ਜਾਂਦੇ ਨੇ, ਗਿਆ ਉੱਥੇ ਪੰਡਿਤ ਬੈਠੇ ਹੁੰਦੇ ਨੇ, ਕਹਿੰਦੇ ਆਓ ਤੁਹਾਡੇ ਜਿਹੜੇ ਪਿੱਤਰ ਮਰ ਗਏ ਹੋਏ ਆ ਉਹਨਾਂ ਨੂੰ ਚਾਨਣਾ ਕਰਨਾ ਹੈ, ਉਹਦੇ ਵਾਸਤੇ ਦੀਵਾ ਤਰਾਓ, ਭੇਟਾ ਦਿਓ ਉਹਨਾਂ ਦੇ ਖਰਚੇ ਵਾਸਤੇ। ਠੱਗੀਆਂ ਮਾਰਨ ਦਾ ਤਰੀਕਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਵੀ ਉੱਥੇ ਗਏ, ਤੇ ਪੰਡਿਤ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਕਹਿਤਾ ਵੀ ਆਓ ਤੁਸੀਂ ਇਸ ਚੀਜ਼ ਤੇ ਦੀਵਾ ਤਰਾਓ ਤੁਸੀਂ ਵੀ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸ਼ਬਦ ਉਚਾਰਨ ਕੀਤਾ, ਦੀਵਾ ਮੇਰਾ ਏਕ ਨਾਮ, ਦੁੱਖ ਚ ਪਾਇਆ ਤੇਲ, ਉਨ ਚਾਨਣ ਕਰ ਸੋਖਿਆ ਚੂਕਾ ਜਮ ਸਿਓ ਮੇਲ। ਮੈਂ ਨਾਮ ਦਾ ਦੀਵਾ ਜਗਾਇਆ ਹੈ, ਜਿਵੇਂ ਦੀਵੇ ਦੀ ਬੱਤੀ ਚੱਲੀ ਜਾਂਦੀ ਹੈ ਤੇ ਤੇਲ ਖਤਮ ਕਰੀ ਜਾਂਦੀ ਹੈ, ਮੈਂ ਜਿਵੇਂ ਉਸ ਅਕਾਲ ਪੁਰਖ ਦਾ ਨਾਂ ਲੈਣਾ ਉਵੇਂ ਉਵੇਂ ਹੀ ਪਾਪ ਕੱਟੇ ਜਾਂਦੇ ਆ। ਮਾਨ ਸਰੋਵਰ ਦਾ ਖਿਤਾਬ ਦਿੱਤਾ ਕੁਰਕਸ਼ੇਤਰ ਨੂੰ, ਕੁਰਕਸ਼ੇਤਰ ਨਿਰਦਈ ਧਰਤੀ ਮੰਨੀ ਗਈ। ਉਹਨਾਂ ਦੀਆਂ ਪੋਥੀਆਂ ਦੇ ਮੁਤਾਬਕ ਮਹਾਂਭਾਰਤ ਦੀ ਜੰਗ ਪਹਿਲਾਂ ਪ੍ਰਾਗਰਾਜ ਕਰਨੀ ਸੀ, ਲੇਕਿਨ ਉਹਨਾਂ ਨੇ ਇਹਨੂੰ ਪਵਿੱਤਰ ਜਾਣ ਕੇ ਨਿਰਦਈ ਧਰਤੀ ਮੰਨਿਆ ਤੇ ਇੱਥੇ ਜੰਗ ਕੀਤੀ, ਜਿੱਥੇ ਇੱਕ ਜਨਾਨੀ ਪਿੱਛੇ ਲੜਾਈ ਹੋ ਕੇ 18 ਖੂਨੀਆਂ ਖਾਧੀਆਂ, ਤੇ ਉਹਨੂੰ ਅੱਜ ਇੰਡੀਆ ਸਰਕਾਰ ਨੇ ਪਵਿੱਤਰ ਸ਼ਹਿਰ ਦਾ ਖਿਤਾਬ ਦਿੱਤਾ ਹੋਇਆ। ਉੱਥੇ
ਕੋਈ ਮੀਟ ਦੀ ਦੁਕਾਨ ਨਹੀਂ ਹੋਈ, ਕੋਈ ਮਾਸ ਦੀ ਦੁਕਾਨ ਨਹੀਂ ਹੋਏਗੀ, ਪਛੇਤਰ ਨੂੰ ਪਵਿੱਤਰ ਕਰਾਰ ਦਿੱਤਾ ਹੋਇਆ। ਤੇ ਇਹ ਗੱਲ ਯਾਦ ਰੱਖਿਓ, ਜੇ ਇੱਕ ਪਛੇਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ, ਬਾਕੀ ਸਭ ਰੁਕ ਜਾਂਦੇ ਆ, ਪਰ ਉੱਥੇ ਕੋਈ ਨਹੀਂ ਅੱਜ ਵੀ ਆ ਕੇ ਰੁਕ ਸਕਦਾ। ਜਦੋਂ ਸੂਰਜ ਗ੍ਰਹਿਣ ਦਾ ਮੇਲਾ ਹੋਵੇ, ਕਿਸੇ ਦੀ ਤਾਕਤ ਨਹੀਂ, ਡੀਸੀ ਕੋਲੇ ਤਾਕਤ ਹੈ ਨਹੀਂ ਵੀ ਅੱਗ ਬਾਲ ਦੇ, ਐਸਐਸਪੀ ਕੋਲੇ ਜ਼ਿਲ੍ਹੇ ਦਾ ਮਾਲਕ ਹੈ, ਉਹ ਪੰਡਿਤ ਉਹਨੂੰ ਵੀ ਅੱਗ ਨਹੀਂ ਬਾਲਣ ਦਿੰਦੇ। ਲੇਕਿਨ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਾਏ ਦਰਬਾਰ ਬਣਿਆ, ਉੱਥੇ 24 ਘੰਟੇ ਅੱਗ ਬਲਦੀ, ਲੰਗਰ ਬਲਦਾ ਹੋਵੇ, ਉਹਨੂੰ ਕੋਈ ਬੰਦ ਨਹੀਂ ਕਰ ਸਕਦਾ। ਸਤਿਗੁਰ ਭਾਈ ਗੁਰਦਾਸ ਜੀ ਕਹਿੰਦੇ ਆ, ਇਹ ਤਿੰਨਾਂ ਸਥਾਨਾਂ ਤੇ ਚਾਰਾਂ ਨਦੀਆਂ ਤੇ ਇਸ਼ਨਾਨ ਕਰੇ, ਇੰਨਾ ਟਾਈਮ ਹੋਵੇ ਚਲੇ। ਦੂਜੀ ਪੰਕਤੀ ਚ ਉਹਨਾਂ ਨਗਰੀਆਂ ਗਿਣੀਆਂ ਨੇ, ਕਾਂਚੀ ਕਾਤੀ ਦੁਆਰਾਵਤੀ ਮਾਇਆ ਮਥੁਰਾ ਅਯੁੱਧਿਆ ਗੋਮਤੀ ਅਵੰਤ ਕਾ ਕੇਦਾਰਾ ਹੈ ਮਧਾਰ ਹੈ। ਇਹਨਾਂ ਚੋਂ ਆਪਾਂ ਇੱਕ ਨਗਰੀ ਲਈਏ, ਕਿਉਂਕਿ ਸਭ ਤੋਂ ਵੱਧ ਮਹਾਨ ਉਹ ਕਾਂਚੀ ਨੂੰ ਕਹਿੰਦੇ, ਜਿਹਨੂੰ ਬਨਾਰਸ ਤੇ ਉਹਨੂੰ ਸ਼ੇਵਪੁਰੀ ਵੀ ਕਹਿੰਦੇ ਆ। ਕਹਿੰਦੇ ਵੀ ਜਿਹੜਾ ਇੱਥੇ ਸ਼ੇਵਪੁਰੀ ਚ ਆ ਕੇ ਮਰ ਜਾਵੇ, ਉਹ ਚੋਰ ਹੋਵੇ, ਉਹ ਯਾਰ ਹੋਵੇ, ਉਹ ਠੱਗ ਹੋਵੇ, ਪਾਪ ਕਰੇ, ਮੁਕਤ ਹੋ ਜਾਏਗਾ। ਕਾਂਚੀ ਹਜ਼ਾਰਾਂ ਸੂਰਮਿਆਂ ਦੀ ਕਾਤਲ ਹੈ। ਪੰਡਿਤ ਭਾਰਤ ਨੂੰ ਗੁਲਾਮ ਕਰਾਉਣ ਦੇ 8 ਕਾਰਨ ਨੇ, 8 ਕਾਰਨਾਂ ਚ ਇੱਕ ਕਾਰਨ ਕਾਂਚੀ ਵੀ ਹੈ। ਪੰਡਿਤ ਰਾਜਿਆਂ ਨੂੰ ਭਰਮਾ ਕੇ, ਰਾਣੀਆਂ ਦਾਨ ਕਰਾ ਕੇ ਔਰ ਰਾਜਿਆਂ ਦੇ ਕਤਲ ਕਰਦੇ ਰਹੇ, ਆਪਣੀ ਹਵਸ ਨੂੰ ਪੂਰੀ ਕਰਦੇ ਰਹੇ। ਕਲਗੀਧਰ ਪਾਤਸ਼ਾਹ ਨੇ ਅਕਾਲ ਉਸਤਤ ਦੇ ਵਿੱਚ ਆਖਿਆ, ਵੇਖੀ ਜੇ ਤੂੰ ਕਾਂਚੀ ਜਾ ਕੇ ਆਰਥ ਦੇ ਆਪਣੇ ਆਪ ਨੂੰ ਕਤਲ ਕਰਵਾਇਆ, ਇੱਕ ਚੋਰ ਦੀ ਸਜ਼ਾ ਲਈ, ਕਹਾਂ ਭਿਓ ਕਾਂਚੀ ਬੀਚ ਕਲਵੱਤਰ ਲਈ, ਉਹ ਚੀਰ ਚੀਰ ਚੋਰ ਠਾਕ ਉਠਾਰ ਸੋ ਮਾਰ ਹੀ, ਇੱਕ ਚੋਰ ਵਾਲੀ ਸਜ਼ਾ ਲਈ ਤੂੰ ਮੁਕਤ ਜਿਹੜਾ ਤੂੰ ਨਹੀਂ ਹੋਵੇਗਾ। ਤੁਲਸੀਦਾਸ ਵਰਗਾ ਵੀ ਇਸ ਭਰਮ ਚ ਪੱਟਿਆ ਗਿਆ। ਤੁਲਸੀਦਾਸ ਦੀ ਲਿਖਤ ਤੇ ਗਿਆਨ ਖਾਣ ਅੱਗ ਹਾਣ ਕਰੇ, ਮੈਨੂੰ ਕਾਂਚੀ ਗਿਆਨ ਦੀ ਖਾਣ ਹੈ, ਅੱਗ ਹਾਣ ਪਾਪਾਂ ਦਾ ਨਾਸ਼ ਕਰਨ ਵਾਲੀ ਹੈ। ਜਹਾਂ ਬਸੇ ਸ਼ੰਭੂ ਭਗਵਾਨ, ਕਹਿੰਦਾ ਉਹ ਸ਼ਿਵਜੀ ਭੋਲੇ ਰੱਥ ਵਸਦਾ ਹੈ, ਸੋ ਕਾਂਸੀ ਸੇਵਤ ਕਸ ਨਾ, ਤੇ ਉਸ ਕਾਂਸੀ ਨੇ ਹੀ ਇੰਨੀਆਂ ਸਦੀਆਂ ਭਾਰਤ ਨੂੰ ਗੁਲਾਮ ਕਰਾਇਆ। ਬਾਕੀ ਨਗਰਾਂ ਨੇ ਦੁਆਰਾਵਤੀ ਮਾਇਆ ਮਥੁਰਾ ਅਯੁੱਧਿਆ ਗੋਮਤੀ ਨਦੀ ਹੈ, ਉਹਦੇ ਵਿੱਚ ਪੱਥਰ ਲਿਆਉਂਦੇ ਆ ਤੇ ਉਸ ਪੱਥਰ ਨੂੰ ਕਹਿੰਦੇ ਜੀ ਇਹ ਵਿਸ਼ਨੂੰ ਭਗਵਾਨ ਹੈ। ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਜਨੇਊ ਪਾਉਣਾ ਸੀ, ਪੰਡਿਤ ਹਰਦਿਆਲ ਪਹਿਲਾਂ ਉਹ ਸਾਲਗ੍ਰਾਮ ਦਾ ਪੱਥਰ ਹੀ ਲੈ ਕੇ ਆਇਆ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਕਹਿਣ ਲੱਗਾ ਵੀ ਇਹਨੂੰ ਮੱਥਾ ਟੇਕੋ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਪੁੱਛਿਆ ਵੀ ਇਹ ਕੀ ਹੈ, ਕਹਿੰਦੇ ਇਹ ਵਿਸ਼ਨੂੰ ਭਗਵਾਨ ਹੈ। ਤੇ ਕਹਿੰਦੇ ਪੰਡਿਤ ਜੀ ਬੋਲਦਾ ਬਾਲਦਾ ਤਾਂ ਹੈ ਨਹੀਂ ਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਖਿਆ ਇਹ ਇੱਕ ਪੱਥਰ ਹੈ, ਇਸ ਪੱਥਰ ਦੇ ਪਿੱਛੇ ਨਾ ਲੱਗੋ, ਮੈਂ ਪੱਥਰ ਪੂਜਕ ਨਹੀਂ ਹੈਗਾ, ਇਸ ਵਾਸਤੇ ਮੈਨੂੰ ਇਹ ਪੱਥਰ ਮਨਜ਼ੂਰ ਨਹੀਂ ਹੈਗਾ ਤੁਹਾਡੀ ਗੋਮਤੀ ਨਦੀ ਦਾ, ਮੈਂ ਉਸ ਅਕਾਲ ਪੁਰਖ ਦਾ ਉਪਾਸਕ ਹਾਂ। ਤੀਜੀ ਪੰਕਤੀ ਚ ਸੰਖੇਪ ਚ ਰੱਖੀ ਆ, ਪਹਿਲਾਂ ਸਾਰਾ ਟਾਈਮ ਇਹ ਚ ਲੰਘ ਜਾਣਾ। ਨਰਮਦਾ ਬਿਬਦਬਨ ਦੇਵ ਸਥਲ ਨੀਲ ਮੰਦਰਾ ਚਲ ਸਮੇਰ ਗਰਵਰ ਹੈ। ਨਰਮਦਾ ਇੱਕ ਦੇਵੀ ਹੋਈ ਹੈ। ਹੁਣ ਦੇਵੀ ਕਿਹੋ ਜਿਹੀ ਸੀ ਕਿ ਹਰ ਸਾਲ ਇੱਕ ਘਰ ਚ ਇੱਕ ਬੱਚੇ ਦੀ ਬਲੀ ਲੈਂਦੀ ਸੀ। ਜਦੋਂ ਸਾਲ ਆਉਣਾ, ਉਹ ਜਿਹੜੇ ਘਰ ਦੀ ਵਾਰੀ ਹਣੀ ਉਸ ਘਰ ਦਾ ਬੱਚਾ ਕਤਲ ਹੁੰਦਾ ਸੀ। ਹੁਣ ਵਾਰੀ ਆ ਗਈ ਜਿਹੜਾ ਨਗਰੀ ਰਾਜਾ ਸੀ ਉਹਦੀ, ਉਹਨੂੰ ਰਾਤ ਨੂੰ ਹੌਲ ਪਏ ਵੀ ਸਵੇਰੇ ਮੇਰਾ ਪੁੱਤ ਕਤਲ ਹੋ ਜਾਏਗਾ। ਉਹਨੇ ਪੰਡਤਾਂ ਨੂੰ ਸੱਦਿਆ ਵੀ ਉਹ ਕੋ ਅਪਾ ਹੋ ਸਕਦਾ, ਕਹਿੰਦੇ ਹਾਂ, ਕਹਿੰਦੇ ਕੀ, ਕਹਿੰਦੇ ਨਾਰੀਅਲ ਲਿਆਓ, ਨਾਰੀਅਲ ਦੇ ਦਾੜੀ ਹੈ, ਨਾਰੀਅਲ ਦੇ ਅੱਖਾਂ ਉਵੇਂ ਬਣੀਆਂ ਨੇ,
ਉਸ ਦਿਨ ਤੋਂ ਉੱਥੇ ਨਾਰੀਅਲ ਭੇਟਾ ਚੜ੍ਹਨੇ ਹੋ ਗਏ, ਬੱਚਿਆਂ ਦੇ ਪਾਪ ਬੰਦ ਹੋ ਗਿਆ, ਇੱਕ ਰਾਜੇ ਦੇ ਪੁੱਤਰ ਦੀ ਆਪਣੀ ਵਾਰੀ ਆਈ ਜਦੋਂ ਕਤਲ ਹੋਣ ਦੀ, ਉੱਧਰ ਨੂੰ ਦਰਦ ਹੋਇਆ ਵੀ ਆਹ ਕੀ ਹੋਣ ਲੱਗਾ। ਤੂੰ ਉਸ ਨਰਮਦਾ ਚ ਇਸ਼ਨਾਨ ਕਰ ਲਵੇ, ਤੂੰ ਉਸ ਨਰਮਦਾ ਨਾਰੀਅਲ ਦੀ ਬਲੀ ਦੇਵੇਂ। ਬਿਵਦ ਬਨ ਚਾਰ ਆਸ਼ਰਮ ਨੇ, ਪਹਿਲਾ ਬਚਪਨ, ਦੂਜਾ ਗ੍ਰਿਸ਼ਤੀ, ਤੀਜਾ ਹੈਗਾ ਫਿਰ ਬਾਣ ਪ੍ਰਸਤੀ ਸੰਨਿਆਸੀ। ਵੀ ਘਰ ਛੱਡ ਕੇ ਚਲਾ ਜਾ, ਤੂੰ ਘਰ ਨਹੀਂ ਰਹਿਣਾ ਹੈਗਾ, ਹੁਣ ਤੇਰੀ ਉਮਰ 48 ਸਾਲ ਦੀ ਹੋ ਗਈ, ਘਰ ਨਹੀਂ ਰਹਿਣਾ। ਲੇਕਿਨ ਸਾਡੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਵਾਜ਼ ਦਿੱਤੀ ਏ ਕਿ ਤੂੰ ਘਰ ਰਹਿਣਾ ਹੈ ਤੇ ਸਮੇਂ ਦਾ ਪਾਤਸ਼ਾਹ ਰਾਜ ਮੰਨਣਾ ਹੈ। ਸਤਿਗੁਰ ਸਾਹਿਬ ਜੀ ਨੇ ਦਸਮ ਦੀ ਬਾਣੀ ਚ ਬਚਨ ਫਰਮਾਏ ਨੇ, ਨਿਆਂ ਸ਼ਾਸਤਰ ਲੈ ਰਾਜ ਕਮਾਵੇ। ਨਿਆਂ ਕੋਈ ਸ਼ਾਸਤਰ ਨਿਆਂ ਦਾ ਫਰਕ, ਇਨਸਾਫ ਕਰਨ ਵਾਲਾ ਰਾਜਾ ਬਣਨਾ, ਤੂੰ ਇਨਸਾਫ ਕਰਨਾ ਹੈ। ਨਿਆਂ ਸ਼ਾਸਤਰ ਲੈ ਰਾਜ ਕਮਾਵੇ ਤਾਂ ਕਿ ਨਿਕਟ ਕਾਲ ਨਾ ਆਵੇ। ਕਿਉਂ ਜਿਹੜਾ ਕਾਲ ਵੱਡਿਆਂ ਵੱਡਿਆਂ ਨੂੰ ਖਾ ਗਿਆ, ਤੂੰ ਇਨਸਾਫ ਦਾ ਕਰਨ ਵਾਲਾ ਰਾਜਾ ਹੋਵੇ। ਪਰ ਕਹਿੰਦੇ ਗੱਲ ਯਾਦ ਰੱਖੀ, ਜੋ ਨਿਰਪ ਨਿਆਂ ਕਰੇ ਨਾਹੀਂ। ਜੇ ਰਾਜਾ ਬਣ ਜਾਵੇ ਤੇ ਇਨਸਾਫ ਨਾ ਕਰੇ, ਬੋਲ ਝੂਠ ਬਣਾਏ, ਕਹਿੰਦੇ ਕੋਈ ਝੂਠੇ ਨੂੰ ਸੱਚਾ, ਸੱਚੇ ਨੂੰ ਝੂਠਾ ਕਰੇ, ਰਾਜ ਤਿਆਗ ਤਪੱਸਿਆ ਕਰੇ, ਕੁੰਭ ਨਰਕ ਮੈਂ ਜਾਏ, ਉਹ ਰਾਜ ਨੂੰ ਛੱਡ ਕੇ ਆਖੇ ਮੈਂ ਜੰਗਲਾਂ ਚ ਚੱਲਿਆ ਤਪ ਕਰਨ, ਉਹ ਨਰਕਾਂ ਦਾ ਅਧਿਕਾਰੀ ਤੇ ਹੋ ਜਾਏਗਾ, ਪਰ ਉਹਨੂੰ ਆਖੇ ਕੋਈ ਪ੍ਰਾਪਤ ਹੋ ਜਾਵੇ ਨਹੀਂ। ਨੀਲ ਮੰਦਰਾ ਚੱਲ ਸਮੇਰ ਗਿਰਵਰ ਹੈ, ਸੁਮੇਰ ਪਰਬਤ ਤੇ ਸਿੱਧ ਬੈਠੇ ਹੋਏ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਉਹਨਾਂ ਨੂੰ ਥੱਲੇ ਲਾ ਕੇ ਲਿਆਏ ਸੀ। ਜਦੋਂ ਗਏ ਉੱਥੇ ਗੁਰੂ ਨਾਨਕ ਸਾਹਿਬ ਦੀਆਂ ਵਿਚਾਰਾਂ ਸੁਣੀਆਂ, ਉਹਨਾਂ ਆਖਿਆ ਇਹਨੂੰ ਆਪਾਂ ਆਪਣਾ ਚੇਲਾ ਬਣਾਈਏ, ਇਹ ਗੱਲਾਂ ਬੜੀਆਂ ਜਾਣ, ਆਪਣੀ ਬੜੀ ਗੱਲ ਬਣੇਗੀ। ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਭਰਾਉਣ ਭਰਮਾਉਣ ਵਾਸਤੇ ਆਪਣੀ ਤਾਕਤ ਵਰਤੀ ਕਿ ਆਹ ਖੱਪਰ ਰਾਜਾ ਸਾਡਾ, ਤੇ ਉਹ ਤਲਾਕ ਪਾਣੀ ਭਰ ਕੇ ਲਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦਾ ਇੰਨਾ ਬਰਦਾਸ਼ਤ ਦਾ ਮਾਦਾ ਸੀ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਆਪਣੀ ਅਧਿਆਤਮਕ ਤਾਕਤ ਨਾਲ ਉੱਥੇ ਹੀਰੇ ਜਵਾਹਰਾਤ ਬਣਾਤੇ ਆ। ਤੇ ਗੁਰੂ ਨਾਨਕ ਸਾਹਿਬ ਆਏ ਆ, ਬਾਬਾ ਆਇਆ ਪਾਣੀਏ, ਡਿੱਠੇ ਰਤਨ ਜਵਾਹਰ ਲਾਲਾ। ਵੇਖਿਆ ਵੀ ਰਤਨ ਤੇ ਜਵਾਹਰ ਨੇ ਖਾਲੀ ਮੁੜ ਗਏ, ਉਹਨਾਂ ਦਾ ਖਿਆਲ ਸੀ ਗੜਵੇ ਦੇ ਵਿੱਚ ਇਹ ਰਤਨ ਪਾ ਕੇ ਲੈ ਕੇ ਆਏਗਾ, ਆਪਣੇ ਪੱਲੇ ਗੰਢਾਂ ਦੇ ਕੇ ਬੰਨ ਬੰਨ ਕੇ ਲਿਆਏਗਾ। ਜਦੋਂ ਆਇਆ ਫਿਰ ਆਇਆ ਗੁਰਨਾਥ ਜੀ, ਪਾਣੀ ਥੋੜ ਨਹੀਂ ਤਿਸਤਾ ਲਾ, ਵੀ ਉੱਥੇ ਪਾਣੀ ਨਹੀਂ ਹੈਗਾ। ਕਹਿੰਦੇ ਉੱਥੇ ਕੀ ਸੀ? ਸਾਹਿਬ ਜੀ ਕਹਿੰਦੇ ਰਤਨ ਤੇ ਹੀਰੇ ਸੀ, ਮੇਰੇ ਕਿਸੇ ਕੰਮ ਨਹੀਂ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਸਬਲ ਜਿੱਤੀ ਸਿਧ ਮੰਡਲੀ, ਕੀ ਤੁਸ ਆਪਣਾ ਪੰਥ ਸੁਖਾਲਾ, ਕਲ ਯੁਗ ਨਾਨਕ ਨਾਮ ਸੁਖਾਲਾ। ਗੁਰੂ ਨਾਨਕ ਸਾਹਿਬ ਨੇ ਨਾਮ ਤਾਂ ਆਖਿਆ, ਗੁਰਸਮਾਨ ਤੀਰਥ ਨੇ ਕੋਈ, ਗੁਰੂ ਵਰਗਾ ਕੋਈ ਕੁਛ ਨਹੀਂ। ਕਹਿੰਦੇ ਆ ਸੱਜਣਾ ਗੁਰੂ ਕੋਲੇ ਆਏਗਾ, ਗੁਰੂ ਤੀਰਥ ਨੂੰ ਤੀਰਥ ਅਰਥ ਸਤ ਸੰਤੋਖ ਦਇਆ ਧਰਮ, ਗੁਰੂ ਕੋਲੇ ਆਏਗਾ ਤੈਨੂੰ ਸੱਤ ਮਿਲੇਗਾ, ਤੇਰੇ ਅੰਦਰ ਇਹੋ ਜਿਹਾ ਸੱਤ ਹੋਏਗਾ, ਗੁਰੂ ਨੇ ਬਖਸ਼ਿਸ਼ ਕੀਤੀ ਹੋਵੇਗੀ, ਕੋਈ ਡਲਾਉਣ ਵਾਲਾ ਆ ਜਾਵੇ ਤੂੰ ਆਪਣੇ ਧਰਮ ਤੂੰ ਡੋਲੇਗਾ ਨਹੀਂ। ਅਰੇ ਯਾਦ ਰੱਖਿਓ ਜੇ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਪੈਗੰਬਰ ਨੇ ਇਹ ਕਿਰਪਾ ਨਹੀਂ ਕੀਤੀ ਕਿ ਧਰਮ ਨੂੰ ਨਿਭਾਉਣਾ ਹੈ, ਸੱਚ ਰੱਖਣਾ ਹੈ। ਅੱਜ ਵੀ ਤੁਸੀਂ ਇਸਲਾਮ ਦਾ ਸਿਧਾਂਤ ਪੜੋਗੇ ਤੇ ਇਸਲਾਮ ਦਾ ਸਿਧਾਂਤ ਇਹ ਕਹਿੰਦਾ ਕਿਸੇ ਮੁਸਲਮਾਨ ਨੂੰ ਕਿ ਤੈਨੂੰ ਕੋਈ ਫੜ ਲਵੇ, ਆਪਣੀ ਜਾਨ ਬਚਾਈ, ਮੁਸਲਮਾਨੀ ਇਸਲਾਮ ਨੂੰ ਛੱਡ ਜਾਈ, ਜੇ ਉਹ ਆਖੇ ਕਹਿ ਦੇ ਜੈ ਸੀਆ ਰਾਮ ਤੇ ਤੂੰ ਕਹਿ ਦੇਣਾ ਵੇ ਬਾਅਦ ਚ ਫਿਰ ਵੇਖਾਂਗੇ। ਤੇ ਸਿੱਖ ਨੂੰ ਆਖਿਆ, ਸਿੱਖਾ ਤੈਨੂੰ ਸੱਚ ਦੇਣ ਲੱਗਾ ਵਾ, ਤੈਨੂੰ ਸਿਦਕ ਦੇਣ ਲੱਗਾ ਵਾ, ਤੈਨੂੰ ਕੋਈ ਆਰੇ ਨਾ ਚੀਰ ਦੇਵੇ, ਤੇਰੇ ਕੋਈ ਬੰਦ ਬੰਦ ਕੱਟ ਦੇਵੇ, ਤੇਰੀ ਕੋਈ ਖੋਪੜੀ ਲਾ ਦੇਵੇ, ਤੈਨੂੰ ਕੋਈ ਰੂਹ ਚ ਲਪੇਟ ਕੇ ਸਾੜ ਦੇਵੇ।
ਔਰ ਇਹ ਪ੍ਰੈਕਟੀਕਲ ਹੋਇਆ। ਭਾਈ ਸਤੀ ਦਾਸ ਦਾ ਜੋ ਸ਼ਹੀਦ ਕਰਨ ਦਾ ਤਰੀਕਾ ਸੀ, ਅੱਤ ਪਿਆਉਣਾ ਸੀ। ਤਰੀਕੇ ਤਾਂ ਭਾਈ ਦਿਆਲਾ ਜੀ ਦੇ ਭਿਆਨਕ ਸੀਗੇ, ਭਾਈ ਮਤੀ ਦਾਸ ਦੇ ਵੀ, ਪਰ ਉਹਨਾਂ ਦੇ ਸਰੀਰ ਨੂੰ ਰੂੰ ਚ ਲਪੇਟ ਕੇ ਅੱਗ ਲਾ ਦਿੱਤੀ ਸੀ। ਤੇ ਇਤਿਹਾਸ ਕਹਿੰਦਾ ਵੀ ਜਦੋਂ ਅੱਗ ਲਾਈ ਤੇ ਉਹਨਾਂ ਸਰੀਰ ਦੀ ਚਮੜੀ ਸੜੀ ਤੇ ਆਂਦਰਾਂ ਬਾਹਰ ਨੂੰ ਆਉਣ ਲੱਗੀਆਂ ਤੇ ਵੇਖਣ ਵਾਲੇ ਲੋਕਾਂ ਕੋਲ ਵੇਖਿਆ ਨਹੀਂ ਗਿਆ। ਪੰਥ ਦਰਦੀ ਨੇ ਲਿਖਿਆ, ਸਤੀ ਦਾਸ ਦੇ ਜਿਸਮ ਨੂੰ ਅੱਗ ਲਾਈ, ਭੁੰਨੋ ਹੋਲਾਂ ਦੇ ਵਾਂਗ ਫੁਰਮਾਨ ਹੋਇਆ। ਹੁਣਦਿਆਂ ਨੂੰ ਹੋਲਾਂ ਦਾ ਨਹੀਂ ਪਤਾ ਹੋਣਾ, ਖੇਤਾਂ ਛੋਲੇ ਬੀਜੇ ਹੁੰਦੇ ਸੀ, ਅੱਗ ਬਾਲ ਕੇ ਜੇ ਉਹਦੇ ਉੱਤੇ ਅੱਗ ਦੇ ਉੱਤੇ ਨੂੰ ਕਰਦੇ ਸੀ, ਕਹਿੰਦੇ ਇਹਨੂੰ ਐ ਸਾੜੋ ਸਤੀ ਦਾਸ। ਸਤੀ ਦਾਸ ਦੇ ਜਿਸਮ ਨੂੰ ਅੱਗ ਲਾਈ, ਭੁੰਨੋ ਹੋਲਾਂ ਦੇ ਵਾਂਗ ਫੁਰਮਾਨ ਹੋਇਆ, ਭੁੱਜੀ ਚਮੜੀ ਤੇ ਆਂਦਰਾਂ ਬਾਹਰ ਆਈਆਂ, ਇਹ ਪ੍ਰਸਿੱਖ ਦਾ ਸਿਦਕ ਬਲਵਾਨ ਹੋਇਆ। ਦ੍ਰਿਸ਼ ਦੇਖ ਕੇ ਕੰਬੀ ਲੁਕਾਈ ਸਾਰੀ, ਭਾਣਾ ਮੰਨਣਾ ਸਿੱਖੀ ਦੀ

1000 ਉਹਨਾਂ ਦੀਆਂ ਪੋਥੀਆਂ ਪੜੋਗੇ ਤੇ ਉਹਨਾਂ ਦੀ ਲੜਾਈ ਕ੍ਰਿਸ਼ਨ ਜੀ ਤੇ ਇੰਦਰ ਦੀ ਹੋਈ ਹੈ ਇੱਕ ਪਾਰਜਤ ਬੂਟੇ ਪਿੱਛੇ, ਇੱਕ ਬੂਟਾ ਉਹਦੇ ਪਿੱਛੇ ਪਤਾ ਨੀ ਕਿੰਨੀਆਂ ਦੁਨੀਆਂ ਦੇ ਕਤਲ ਕਰ। ਪਰ ਕਹਿੰਦੇ ਗੁਰੂ ਕੋਲ ਆਏਗਾ ਜਿਹੜੇ ਉਹ ਪਾਰਜਾਤ ਦੀ ਗੱਲ ਕਰਦੇ ਆ, ਪਾਰਜਾਤ ਦੇ ਬਾਗ ਲੱਖ। ਕਹਿੰਦੇ ਮੇਰੇ ਗੁਰੂ ਨਾਨਕ ਦੇ ਕੋਲ ਤਾਂ ਆਖਿਆ ਗੁਰ ਸਮਾਨ ਤੀਰਥ ਨਹੀਂ ਕੋਈ, ਪਾਰਜਾਤ ਦੇ ਲੱਖਾਂ ਬਾਗ ਨੇ ਤੇ ਵਹਿ ਸਿੱਖ ਦੀ ਚਾਣਾ ਪਾਰਜਾਤੀ ਨਹੀਂ ਹੈਗੀ। ਭਾਈ ਨੰਦ ਵਾਲੀ ਦਾ ਬਚਨ ਹੀ ਤੂੰ ਬਾਏ ਸਾਇਆ ਮੁਰਾਦ ਯਾਬੀ, ਇਸਲਾਮ ਦੀ ਦੁਨੀਆਂ ਵਾਲੇ ਤੂਬਾ ਕਹਿੰਦੇ ਨੇ ਇਹ ਪਾਰਜਾਤ ਕਹਿੰਦੇ ਆ। ਕਹਿੰਦੇ ਮੰਨਿਆ ਇਹ ਕਹਿੰਦਾ ਹੈ ਕਿ ਉਥੋਂ ਮੇਰੇ ਮਨ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ, ਪਰ ਜਿਹੜਾ ਨਾਮ ਜਪਣ ਵਾਲਾ ਹੋਵੇ ਤੂੰ ਨਾਮੀ ਦੇ ਕੋਲ ਬੈਠੀ ਮਰਦਾਨੇ ਹੱਕ ਖੁਦਾ ਯਾਬੀ, ਜਿਹੜਾ ਉਹ ਸੱਚੇ ਦਾ ਮਰਦ ਉਹਦਾ ਹੋ ਗਿਆ ਵਾਹਿਗੁਰੂ ਅਕਾਲ ਪੁਰਖ ਦਾ, ਉਹਦੇ ਕੋਲ ਤੈਨੂੰ ਵਾਹਿਗੁਰੂ ਨਾਲ ਤੇਰਾ ਮਲਾਪ ਹੋ ਜਾਏਗਾ ਔਰ ਇਹ ਸਭ ਕੁਛ ਤੈਨੂੰ ਬਖਸ਼ੇਗਾ। ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਣ ਦੇ ਵੱਗ ਹਜ਼ਾਰਾਂ, ਕਹਿੰਦੇ ਕਾਮ ਧੇਣ ਦੇ ਤੇ ਇੱਥੇ ਕਤਲ ਹੀ ਉਸ ਪਹ ਜਾਏਗਾ ਤੇ ਕਤਲ ਹੀ ਇੱਕ ਕਾਮ ਧੇਣ ਗਊ ਪਿੱਛੇ। ਜਮ ਦਗਣੀ ਸਾਧ ਦਾ ਕਤਲ ਜਿਹੜਾ ਸੀਗਾ ਉਹਦੇ ਰਾਜੇ ਸਾਂਢੂ ਸਹੰਸਰ ਬਹੁ ਨੇ ਇੱਕ ਸਿਰਫ ਕਾਮ ਧੇਣ ਗਊ ਪਿੱਛੇ ਉਹਦਾ ਕਤਲ ਕਰ ਦਿੱਤਾ ਸੀ। ਉਹ ਤੋਂ ਪਤਾ ਨੀ ਕਿੰਨੀ ਦੁਸ਼ਮਣੀ ਚੱਲੀ, ਪਰਸ਼ੁਰਾਮ ਨੇ ਕਿੰਨੀ ਵਾਰੀ ਉਹਨਾਂ ਖੱਤਰੀਆਂ ਨੂੰ ਮਾਰਿਆ, ਕਿੰਨੀ ਵਾਰੀ ਕਤਲ ਕੀਤੇ ਉਹਨਾਂ ਦੇ ਘਰ। ਆ ਹੋਇਆ ਕਾਮ ਧੇਣ ਦੇ ਗੁਣ, ਲਖਮੀਆਂ ਲੱਖ ਗੋਲੀਆਂ। ਕਹਿੰਦੇ ਉਹ ਕਹਿੰਦੇ ਇੱਕ ਦੇਵੀ ਪੂਜਾ, ਕਹਿੰਦੇ ਮੇਰੇ ਗੁਰੂ ਨਾਨਕ ਦੇ ਘਰ ਦੇ ਉੱਤੇ ਲਖਮੀਆਂ ਲੱਖ ਗੋਲੀਆਂ, ਰਿੱਧ ਸਿੱਧ ਦੇ ਬੋਲ ਅੰਬਾਰਾ। ਕਹਿੰਦੇ ਲੱਖਾਂ ਗੋਲੀਆਂ ਤੇ ਰਿੱਧੀਆਂ ਸਿੱਧੀਆਂ ਦੇ, ਤੂੰ ਗੁਰੂ ਨਾਨਕ ਦੇ ਘਰ ਆਏਗਾ ਬੋਲ ਲੱਗੇ ਹੋਏ ਨੇ। ਲੱਖ ਅੰਮ੍ਰਿਤ ਲੱਖ ਇੰਦਰ ਛਿੜਕਣ ਦਰਬਾਰਾ, ਮੇਰੇ ਗੁਰੂ ਦੇ ਦਰ ਦੇ ਉੱਤੇ ਲੱਖਾਂ ਇੰਦਰ ਜਿਹੜੇ ਆ ਉਹ ਲੱਗੇ ਹੋਏ ਨੇ ਅੰਮ੍ਰਿਤ ਛਕਣ ਵਾਸਤੇ। ਪਰ ਤੂੰ ਕੀ ਕਰਨਾ ਵੇ, ਤੂੰ ਕੇਵਲ ਉਸ ਵਾਹਿਗੁਰੂ ਦਾ ਅਕਾਲ ਪੁਰਖ ਦਾ ਭਾਉ ਭਗਤ ਦਾ ਹੈ ਪਿਆਰਾ, ਤੂੰ ਕੇਵਲ ਪ੍ਰੇਮ ਨਾਲ ਉਹਨੂੰ ਵਾਹਿਗੁਰੂ ਕਹਿਣਾ ਹੈ ਤੇ ਫਿਰ ਆਖੇਗਾ ਆਪ ਮੇਰੇ ਗੁਰੂ ਨਾਨਕ ਦੇ ਸਾਗਰ ਦੇ

ਜਿਹਾ ਸ਼ਬਦ ਸ਼ਬਦ ਹੈ ਨਾ ਇਹ ਗੁਰਬਾਣੀ ਚ ਦੋ ਪਾਸੇ ਵਰਤਿਆ ਗਿਆ। ਜਦੋਂ ਅਸੀਂ ਇੱਥੋਂ ਤਾਂ ਜਿੱਥੇ ਸਤਿਗੁਰ ਹੈ ਸੁਣੋ ਸ਼ਬਦ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨੁਆ ਗੁਰਮੁਖ ਭਾ ਨਹਾਏ ਬਹੁੜ ਜਨਮਣਾ ਪਾਏਂਦਾ। ਇਹਦੇ ਸ਼ਬਦ ਦੇ ਨਾਲ ਹੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਲਿਖਿਆ ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸਿਰਿੰਗ ਸੋਭਤ ਹੈ ਤਾਂ ਇੱਥੋਂ ਉਹਦਾ ਇਹਦੇ ਨਾਲ ਉਹਦਾ ਭੇਤ ਖੁੱਲਦਾ। ਸਾਡੇ ਘਰ ਬਾਹਰੀ ਤੇ ਅੰਦਰ ਦੋ ਚੀਜ਼ਾਂ ਨੇ। ਸਰੀਰ ਦੀ ਬਾਹਰੋਂ ਵੀ ਸਫਾਈ ਦੀ ਲੋੜ ਹੈ ਤੇ ਅੰਦਰ ਵੀ ਸਫਾਈ ਦੀ ਲੋੜ ਹੈ। ਜੀਹੋ ਨਿਰਮਲ ਬਾਹਰੋਂ ਨਿਰਮਲ ਆਖਿਆ ਸਿੱਖਾ ਤੇਰੀ ਬਾਹਰੀ ਵੀ ਸਫਾਈ ਹੋਵੇ ਤੇਰਾ ਮਨ ਵੀ ਨਿਰਮਲ ਹੋਵੇ। ਇਸ ਤਰ੍ਹਾਂ ਹੀ ਗੁਰੂ ਕੀ ਬਾਣੀ ਉਹਦੇ ਬਾਹਰੀ ਤੌਰ ਤੇ ਵੀ ਅਰਥ ਨੇ ਤੇ ਉਹਦੇ ਅੰਤਰੀਵ ਤੌਰ ਤੇ ਵੀ ਅਰਥ ਨੇ। ਹੁਣ ਉਹਦੇ ਚ ਆਉਂਦਾ ਸਪਤ ਸਰਿੰਗ ਸੋਭਤ ਹੈ ਤਹਾਂ। ਇੱਧਰ ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਕੇ ਫਰਮਾਇਆ ਹੈ ਕਿ ਉਸ ਸਰੋਵਰ ਦੇ ਵਿੱਚ ਇਸ਼ਨਾਨ ਕੌਣ ਕਰਦਾ? ਤੇਰਾ ਮਨ। ਮਨ ਦਾ ਕੋਈ ਆਕਾਰ ਨਹੀਂ ਹੈ, ਮਨ ਤੇ ਇੱਕ ਹਵਾ ਹੈ ਤੇ ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਚ ਬਿਆਨ ਕੀਤਾ ਹੈ। ਐਸਾ ਗਿਆਨ ਕਥੇ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਪਵਨ ਹਵਾ, ਮਨ ਤੇ ਹਵਾ ਦਾ ਝੌਂਕਾ ਹੈ, ਇੱਕ ਮਨ ਦਾ ਆਕਾਰ ਨਹੀਂ ਹੈਗਾ। ਹੁਣ ਸੱਤ ਸਰੋਵਰ ਸੱਤ ਸਮੁੰਦਰ ਨਹੀਂ ਹੈਗੇ। ਕੋਈ ਸੱਤ ਸਮੁੰਦਰ ਕਹਿ ਦੇਵੇ, ਕੋਈ ਆਖੇ ਭਾਵੇਂ ਸਰੋਵਰ ਸਾਡੇ ਬੜੇ ਸਤਿਕਾਰਯੋਗ ਨੇ ਪਰ ਇੱਥੇ ਇਹ ਸਰੋਵਰਾਂ ਦੀ ਬਾਬਤ ਵੀ ਨਹੀਂ ਹੈਗਾ। ਹਾਂ, ਸਾਡੇ ਘਰ ਸਰੋਵਰਾਂ ਤੇ ਬੜੀ ਰਹਿਮਤ ਵਰਤਦੀ ਏ, ਪਰ ਇੱਕ ਗੱਲ ਯਾਦ ਰੱਖਿਓ ਕਿ ਇੱਕ ਇਹ ਪੰਕਤੀ ਸਪਤ ਏ, ਇਹਨੂੰ ਕੇਵਲ ਇਸ ਤੱਕ ਸੀਮਿਤ ਕਰ ਦੇਵੇ ਨਹੀਂ। ਹੇਮ ਕੁੰਟ, ਹੇਮ ਕਹਿੰਦੇ ਆ ਸੋਨੇ ਨੂੰ। ਸੋਨਾ ਕੀ ਏ? ਸਦਾ ਰੇ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੇ। ਕੰਚਨ ਸੋਨਾ, ਕਾਇਆ ਸਰੀਰ, ਜਿਹੜਾ ਸਰੀਰ ਆਤਮਕ ਮੰਡਲ ਚ ਪੁੱਜ ਗਿਆ, ਜਿਹਨੇ ਉਹ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਕੀਤੀ, ਚੌਥੇ ਪੈਰ ਸਬਾਹ ਕੇ

ਸੱਠ ਵਿਸ਼ਰਾਮ ਲਾਉਣਾ ਪੈਣਾ ਮਨ ਤੇ। ਜੇ ਨਾਲ ਆਇਆ ਮਨਮੁਖ ਕਹਿਤਾ, ਇੱਥੇ ਮਨ ਦਾ ਅਰਥ ਕਿ ਮਨ ਦੇ ਵਿੱਚ ਮੁਖ ਦੇ ਵਿੱਚ, ਉੱਥੇ ਅੰਮ੍ਰਿਤ ਵੰਡੀ ਹੈ। ਕਰਮੀ ਕਰੇ ਪਸਾਓ ਕੰਚਨ ਕਾਇਆ ਕੱਸੀਏ, ਉੱਥੇ ਉਸ ਅੰਮ੍ਰਿਤ ਨਾਲ ਇਸ ਦੇਹੀ ਸੋਨੇ ਦੀ ਹੁੰਦੀ।

ਅਵਸਥਾ। ਉਸ ਅਵਸਥਾ ਚ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਬੰਦਗੀ ਕੀਤੀ ਹੈ ਪਰਬਤ ਕਹਿੰਦੇ ਉੱਚੇ ਨੂੰ। ਉਸ ਉੱਚੀ ਅਵਸਥਾ ਦੇ ਵਿੱਚ ਸਪਤ ਸਰਿੰਗ, ਉਹ ਸੱਤ ਚੋਟੀਆਂ, ਇਹ ਸੱਤ ਸਰੋਵਰ, ਜਿਸ ਅਵਸਥਾ ਵਿੱਚ ਸੱਤੇ ਸੰਤੋਖੇ ਦਇਆ ਏ ਧਰਮ ਏ ਧੀਰਜੇ ਜਾਤੇ, ਜਿਹੜੀਆਂ ਆ ਸੱਤ ਚੋਟੀਆਂ ਨੇ, ਇਹ ਸੱਤ ਸਰੋਵਰ ਨੇ ਕਿ ਉੱਚਾ ਆਚਰਣ ਜਿਹੜਾ ਕਰ ਮੱਜਣੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਹੁਣ ਸੱਤ ਹੋ ਗਿਆ ਕੋਲੇ, ਸੰਤੋਖ ਹੋ ਗਿਆ, ਦਇਆ ਹੋ ਗਿਆ ਕੋਲੇ, ਆ ਧਰਮ ਧੀਰਜ ਜਤ ਹੋ ਗਿਆ ਹੈ ਤੇ ਉਹਦਾ ਮਨ ਪਵਿੱਤਰ ਹੋ ਗਿਆ ਹੈ। ਲੇਕਿਨ ਪਵਿੱਤਰ ਕਿਵੇਂ ਹੋਇਆ ਹੈ ਕਿ ਜਦੋਂ ਗੁਰੂ ਕੋਲੇ ਆਇਆ ਹੈ ਦੋ ਚੀਜ਼ਾਂ ਇਕੱਠੀਆਂ ਮਿਲੀਆਂ ਨੇ। ਜਦੋਂ ਵੀ ਗੁਰੂ ਕੇ ਪਿਆਰੇ ਅੰਮ੍ਰਿਤ ਛਕਾਉਣਗੇ ਉਹ ਪਹਿਲਾਂ ਸਤਿਗੁਰ ਦੇ ਸਨਮੁਖ ਖੜੇ ਹੋ ਕੇ ਪੰਜ ਵਾਰੀ ਗੁਰਮੰਤਰ ਤੇ ਪੰਜ ਵਾਰੀ ਉਹ ਤੁਹਾਨੂੰ ਮੂਲ ਮੰਤਰ ਦ੍ਰਿੜ ਕਰਾਉਣਗੇ। ਬਾਅਦ ਚ ਤੁਹਾਨੂੰ ਰਹਿਤ ਦੱਸਣਗੇ। ਰਹਿਤ ਕੀ ਹੈ? ਸਾਡੇ ਗੁਣ ਨੇ, ਦੋ ਚੀਜ਼ਾਂ ਸਾਨੂੰ ਇਕੱਠੀਆਂ ਮਿਲਦੀਆਂ ਨੇ ਜਿਹਦੇ ਨਾਲ ਉਹਨਾਂ ਗੁਣਾਂ ਕਰਕੇ, ਉਹ ਨਾਮ ਕਰਕੇ ਸਾਡਾ ਮਨ ਜਿਹੜਾ ਵਿਕਾਰਾਂ ਤੋਂ ਬਚਦਾ ਹੈ। ਉਹ ਫਿਰ ਨਿਰਮਲ ਜਲ ਨਹਾਏ ਜਾਂ ਪ੍ਰਭ ਭਾਏ ਪੰਚਮਲੇ ਵਿਚਾਰੇ, ਉਸ ਜਲ ਵਿੱਚ ਉਸ ਤੀਰਥ ਤੇ ਇਸ਼ਨਾਨ ਕਰਦਾ ਹੈ। ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਿਆ ਕਰੀ। ਜੇ ਮੈਂ ਉਸ ਤੀਰਥ ਤੇ ਨਹਾਵਾ ਜਿਹੜੇ ਤੀਰਥ ਤੇ ਨਹਾਉਣਾ ਮੇਰੇ ਗੁਰੂ ਨੂੰ ਮਨਜ਼ੂਰ ਹੈ, ਜਿਹੜੇ ਤੀਰਥ ਤੇ ਨਾ, ਤੀਰਥ ਹੈ ਹੀ ਨਹੀਂ ਗਾ ਉਹ, ਜਿਹੜੇ ਤੀਰਥ ਤੇ ਨਹਾਉਣਾ ਮਨਜ਼ੂਰ ਨਹੀਂ ਹੈਗਾ, ਮੈਂ ਉਹਦੇ ਹੁਕਮ ਤੋਂ ਬਾਹਰ ਨਹੀਂ ਹੋਣਾ। ਜਦੋਂ ਮੈਂ ਗੁਰੂ ਦੇ ਤੀਰਥ ਤੇ ਨਾਮ ਕੀਤੇ ਇਸ਼ਨਾਨ ਕਰਦਾ ਵਾਂ, ਉਹ ਵਾਹਿਗੁਰੂ ਨਾਲ ਪੰਚ ਮਿਲੇ ਵਿਚਾਰੇ, ਉੱਥੇ ਮੈਨੂੰ ਗੁਰਮੁਖ ਜਿਹਨਾਂ ਦਾ ਮਿਲਾਪ ਹੁੰਦਾ ਹੈ। ਫਿਰ ਗੁਰਮੁਖ ਜਿਹੜੇ ਆ ਉਹ ਨਾਮ ਦੀ ਵਿਚਾਰ ਕਰਦੇ ਆ। ਵੈਸੇ ਸਾਡੀ ਸਿੱਖੀ ਚ ਹੁਕਮ ਕੀ ਗੁਰੂ ਨੇ ਸ਼ੁਰੂ ਕੀਤਾ ਹੈ ਕਿ ਤੇਰੇ ਘਰ ਵਿੱਚ ਬੱਚੇ ਦਾ ਜਨਮ ਹੋਇਆ,

ਸਿੱਖ ਤੇ ਸਿੱਖਣੀ ਉਹਦੀ ਚਰਚਾ ਕਰਨ ਵਾਲੇ ਹੋਣ ਤੇ ਫਿਰ ਪੁੱਤਰ ਨੂੰ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੋੜਨ ਵਾਲੇ ਹੋਣ। ਨਿਰਮਲ ਜਲ ਨਹਾਏ ਜਾਂ ਪ੍ਰਭਾਏ ਪੰਚ ਮਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸੱਚ ਨਾਮ ਉਰਤਾਰੇ। ਕਹੇ ਸੱਜਣਾ ਇਹਦੇ ਨਾਲ ਕਾਮ ਵਾਲੀ ਬਿਰਤੀ, ਇਹਦੇ ਨਾਲ ਕ੍ਰੋਧ ਵਾਲੀ ਬਿਰਤੀ, ਜਿਹੜੇ ਕਪਟ ਵਾਲੀ ਬਿਰਤੀ ਏ ਇਹ ਵਿਖਿਆ, ਇਹ ਸਾਰਿਆਂ ਨੂੰ ਤਜ ਇਹਨਾਂ ਨੂੰ ਛੱਡ ਦੇ। ਛੱਡੇਗਾ ਤਾਂ ਜੇ ਤੇਰੇ ਕੋਲੇ ਨਾਮ ਹੋਇਆ, ਜੇ ਨਾਮ ਨਾ ਹੋਇਆ ਫਿਰ ਛੱਡਣੀ ਆਣੀ। ਤੇ ਉਹ ਸੱਚ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਧਾਰਨ ਕਰ। ਹਉਮੈ ਲੋਭ ਲੈ ਲਵ ਫਾਕੇ, ਕਿੰਨੇ ਫਿਰ ਜਿਹੜੀ ਤੇਰੇ ਅੰਦਰ ਦੀ ਹਉਮੈ ਆ ਇਹ ਵੀ ਟੁੱਟ ਜਾਏਗੀ। ਹਉਮੈ ਵਿੱਚ ਜਗਤ ਮੋਆ ਮਰਦੋ ਮਰਦਾ ਜਾਏ, ਜਿਚਰ ਵਿੱਚ ਦਮ ਤਿਚਰ ਨਾ ਚੇਤੀ ਕੇ ਕਰੇ ਗੋ ਅੱਗੇ ਜਾਏ। ਗਿਆਨੀ ਹੋਏ ਸੁਚਤਨ ਹੋਏ ਅੱਗੇ ਜਾਏ ਪਾਏ। ਸੱਜਣਾ ਚਿੱਤ ਚੇਤਨਾ ਚ ਹੋਏਗਾ ਤੇ ਤੂੰ ਇਸ ਹਉਮੈ ਨੂੰ ਵੀ ਕੱਟ ਜਾਏਗਾ ਵੀ ਮੈਂ ਚੇਤੇ ਕਰਾਂ, ਉਹ ਚੇਤੇ ਨਾਲ ਹਉਮੈ ਜਾਏਗੀ। ਹਉਮੈ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦਿਆਲਾ, ਜੇ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਪਾ ਲਏਗਾ ਉਹ ਤੇਰੇ ਕੋਲੇ ਆ ਜਾਏਗਾ। ਜਦੋਂ ਉਹਨੇ ਇਲਾਹੀ ਬਖਸ਼ਿਸ਼ ਕੀਤੀ ਆ ਕੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਇਹ ਆਖੇਗਾ, ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ, ਗੁਰੂ ਦੇ ਵਰਗਾ ਕੋਈ ਤੀਰਥ ਨਹੀਂ ਹੈਗਾ। ਤੀਰਥ ਹੈ ਹੀ ਮੇਰਾ ਗੁਰੂ ਏ, ਜਿਹੜਾ ਗੁਰੂ ਏ ਜਦੋਂ ਮੈਂ ਉਹ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤਾਖ ਤਾਸ ਗੁਰ ਹੋਏ, ਉਹ ਸੇਵਕ ਨੂੰ ਵੀ ਤੀਰਥ ਬਣਾ ਦਿੰਦਾ ਹੈ। ਤੇ ਸਹਿਜ ਕਹਿੰਦੇ ਸਨ ਗੁਰ ਸਮਾਨ ਤੀਰਥ ਨਹੀਂ ਕੋਈ ਸੱਚੇ ਗੁਰ ਗੋਪਾਲਾ, ਮੈਨੂੰ ਸੱਚੇ ਗੁਰੂ ਨੇ ਉਹ ਧਰਤੀ ਦੇ ਪਾਲਣਹਾਰ ਪਰਮੇਸ਼ਰ ਨੇ ਦੱਸਿਆ ਹੈ ਕਿ ਸੱਜਣਾ ਤੀਰਥ ਕੇਵਲ ਤੈਨੂੰ ਜਿਹੜਾ ਗੁਰੂ ਨਾਮ ਦੇ ਕੇ ਜਾ ਰਿਹਾ ਹੈ

0: ਨਾਮ ਹੈ, ਇਸ ਨਾਮ ਦੇ ਲੜ ਲੱਗੀ, ਇਸ ਨਾਮ ਦੇ ਲੜ ਲੱਗੇਗਾ ਤੇਰੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਪ੍ਰਮਾਣ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ 9 ਅਕਤੂਬਰ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ। ਸੋ ਇਸ ਸੰਬੰਧ ਵਿੱਚ ਆਪਣੇ ਕੋਲ ਜੋ ਚੇਚੇ ਤੌਰ 'ਤੇ ਪਹੁੰਚ ਰਹੇ ਹਨ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ, 9 ਤਰੀਕ ਤੋਂ ਲੈ ਕੇ 14 ਤਰੀਕ ਤੱਕ ਆਪ ਸੰਗਤਾਂ ਨੂੰ ਸ਼ਾਮਾਂ ਦੇ ਦੀਵਾਨਾਂ ਵਿੱਚ ਕਥਾ ਸਰਵਣ ਕਰਵਾਇਆ ਕਰਨਗੇ। ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਰਾਹਾ ਲੈਣਾ ਜੀ, ਅਤੇ ਉਸ ਤੋਂ ਬਾਅਦ ਜੋ ਤਕਰੀਬਨ 8 ਅਕਤੂਬਰ ਨੂੰ ਜੋ ਵਾਹਿਗੁਰੂ ਜੀ ਅੱਠ ਨਵੰਬਰ ਨੂੰ ਬੰਦੀ ਛੋੜ ਦਿਵਸ ਆ ਰਹੇ ਹਨ ਦੀਵਾਲੀ ਦੇ ਪੁਰਬ, ਉਸ ਤੋਂ ਬਾਅਦ ਜੋ 24 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠ ਦੀ ਸਮਾਪਤੀ ਹੋਣੀ ਹੈ। ਉੱਥੇ ਜੋ 21 ਤਰੀਕ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਓ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਬੜੀ ਕਿਰਪਾ ਕਰਦੇ ਨੇਤਾ ਪ੍ਰਤੀ ਗੁਰੂ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਦਾ ਰਸ ਲੈਂਦੇ ਹੋ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭਨਾਂ ਨੂੰ ਤੰਦਰੁਸਤੀ ਬਖਸ਼ਣ, ਸਭਨਾਂ ਦੇ ਹਿਰਦੇ ਘਰ ਵਿੱਚ ਨਾਮ ਦਾ ਵਾਸਾ ਹੋਵੇ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਦਰਸ਼ਨੀ ਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਾਤੇ ਰੱਖਿਆ ਅਕਾਲ ਪੁਰਖ ਵਾਹਿਗੁਰੂ।

ਤਿਜੋਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ

ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਮਨ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਉ, ਨਾਨਕ ਪ੍ਰਭ ਬਿਨਾਸੀ। ਤਾ ਕੀ ਸੇਵ ਨ ਬਿਰਥੀ ਜਾਸੀ, ਅਨੰਤ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ, ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂਣ ਹੈ ਛੁੱਟੈ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲਿਅਨ, ਦੇਖੇਗਾ ਦੇਵਣਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ। ਦੇਹੋ ਸੱਜਣ ਅਸਿਸੜਿਆ, ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼। ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਉਡਾਈ ਤੋਏ ਰਹਾਉ। ਵਿਸ਼ਵੇ ਜਸੀਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋ ਹੋਵਾ। ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਉਣ ਚੌਰੋ ਕਰੇ। ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਬਹੁਖੰਡਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਹਿਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਤ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਹ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ। ਮਿਲ ਸਾਧੂ ਖੰਡਲ ਖੰਡਾ, ਹੈ ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ, ਹੈ ਕਰ ਸਾਧੂ ਅੰਜਲੀ ਪੁਨ ਵੱਡਾ, ਹੈ ਕਰ ਨੋਤ ਪੁਨ ਵੱਡਾ, ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ। ਹੈ ਜਿਉ ਜਿਉ ਚਲਹਿ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ। ਹੈ ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ। ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ। ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ। ਹੈ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ। ਹੈ ਰਾਹ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲੋ ਹਰ ਲਾਹਾ, ਆਗੈ ਵਸਨ ਸੋਹਿਲਾ। ਔਧ ਘਟੇ ਦਿਨਸ ਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰੇ ਹੋ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Guru.

Guru. Guru. Guru. Guru. Guru. Guru. Guru. Guru. Guru. Guru.

Guru. Guru. Guru. Guru. Guru. Guru. Guru. Guru.

Guru.

Hi, Guru. Hi, Guru. Hi, Guru. Hi, Guru. Hi, Guru. Hi, Guru.

Guru, hai Guru, hai Guru, hai Guru, hai Guru. Hai, Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Guru, Hai Guru, Hai Guru, Hai Guru, Hai Guru.

Guru, Vaheguru, Vaheguru.

Groove, why, groove, why, groove, why, groove, why.

जित दर्शन करना हों बलहारी सतगुर चरना।

ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੁਜਿਆ ਗੁਰ ਭੇਟ ਪੁਨੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ, ਪ੍ਰਭ ਕੈ ਸਿਮਰਨ ਭਾਵ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ।

ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਨ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰਾ ਮੋਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਗੋ ਸਿਮਰੇ ਤਨ ਸਦਬਲਿਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ

ਦੀਨ ਦਰ ਦੁਖ ਭੰਜਨਾ ਘਟਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਯਾਨ ਦੂਤ ਜਮਦਲ ਤਹ ਕੇਵਲ ਨਾਮ ਸੰਗ ਤੇਰਾ ਚੱਲ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋ

ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗਤੋਸਾ, ਜੇ ਪੈਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਪਰ ਸ਼ਾਮ, ਜਹਾਂ ਤ੍ਰਿਖਾ ਮੰਦ ਜਾ ਕਰ ਰੱਖਿਆ, ਤੈ ਨਾਨਕ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਦਨ ਰਾਤ, ਹਰ ਹਰ ਔਖਦ ਸਾਧੁ ਗਮਾਤ, ਹਰ ਜਨ ਕੇ ਹਰ ਨਾਮ ਪ੍ਰਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਬੰਦਰ ਰੰਗਰ ਤੇ ਰੰਗ ਏਕੈ, ਨਾਨਕ ਜਨ ਕੈ ਬ੍ਰਿਤ ਬਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ,

ਨਾਨਕ ਹਜ਼ੀਨਾ ਹਰ ਧਨ ਜਨ ਕੋ ਆਪ ਪ੍ਰਵਧੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਤ ਸਵਨਸੈ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਬਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋ ਬਹੁ ਸ਼ਾਸਤਰ ਬਹੁ ਸੇਮਰਤੀ ਪੇਖੇ ਸਰ ਬਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਬੁਨ ਦਾਨ ਹਮੈ ਬਹੁ ਰਤਨਾ ਸਰੀਰ ਗਿਟਾਏ ਹਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌਖੰਡ ਪ੍ਰਿਥਮੀ ਫਿਰਾ ਚਿਰ ਜੀਵੈ ਮਾਂ ਉਦਾਸ ਵੀ ਸਰਥੀ ਵੈ ਅਗਨ ਮਾਏ ਹੋਮਤ ਪ੍ਰਾਨ ਕਨਕ ਸਵੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਅਰਕੇ ਨਾਮ ਸੰਸਰ ਗਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥੇ ਛੁਟ ਛੁਟੈ ਗਰਭ ਗੁਮਾਨ ਨਾ ਮੰਤੈ ਹੁਟਾਏ ਸੋਜ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਗੋ ਬਹੁ ਸਾਧਨਾ ਕਰੇ ਮੰਦੇ ਕਬੂ ਨਾ ਵਿਖਿਆ ਠਰਾਏ

ਊਚ ਬਹੁਤ ਸਿਆਨ ਭਜਮਕਾ ਭਾਉ ਵਿਆਪੇ ਅਨੁਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦੁਰਗੈ ਨਹੀਂ ਸੁੱਜੈ ਛੂਟ ਸੁਨਾਹੀ ਊਭ ਭਯਾਲ ਬਹੁ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਮਿੰਦਲ ਨਹੀਂ ਮਾਨੈ ਅਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾ

ਰਤਨ ਦਿਆ ਗੌਡੀ ਸੰਘ ਰਚੈ ਸਾਹ ਛੋੜ ਝੂਠ ਸੰਘ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਗਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਪਸੁਮ ਸਖ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਏ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਤਰ ਗੈਸੇ ਤਰੇ ਅਥਾਹ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਗੇ ਲਿਓ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨਬਦ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਵਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੇ ਨਾ ਚੀਜੋ ਬੈ ਰਾਈ ਤਾਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਾਸੈ ਅੰਧ ਖੇਲ ਮਾਇਆ ਰੰਗ ਰਸੈ ਜੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਗਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਬਹਿ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਹੀ ਕਿਰਪਾ ਮੈਂ ਸੂਕ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ

ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਅਬਨਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣਵ ਸਗਲ ਤੇ ਰਹਿਤ ਸਚ ਸਭ ਕੁਝ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਲੈ ਲੜਦਾਏ ਥਾਨ ਧਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸੇ ਤਿਆਗ ਤਬਰ ਲੁਭਾਵੇਂ ਜੇ ਪ੍ਰਸਾਦ ਸੁਖ ਸੇਜ ਸੋਜੇ ਮਨਾਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਸਭ ਗਉ ਮਾਨੈ ਮੁਖ ਤਾਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗੇ ਮਾਨ ਪਾਵੇਂ ਨਾਨਕ ਪਾਤ ਸੇਤੀ ਕਰ ਜਾ

ਜਿਸ ਕਹਿਤ ਜਬਰ ਸਾਹਿਬ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ ਜਬਰ ਸਾਹਿਬ ਤੁਝ ਗੋ ਨਾ ਪਹੁੰਚੈ ਮਨ ਸਾ ਸਾ ਸਿਮਰ ਪ੍ਰਭ ਉੱਚੇ ਜਬਰ ਸਾਧ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜਬਰ ਸਾਧ ਆ ਭੁਖਨ ਪਹਿਰੀ ਜੈ ਮੰਦ ਸਿਮਰਤ ਕਿਉਂ ਆਲਸ ਕੀਜਾ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਦ ਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਪ੍ਰੇ ਮਨ ਜਿਨ ਤੇਰੀ ਮਨ ਬਨਤ ਬਨਾਈ ਊਠ ਬੈਠ ਸਾ ਤਸੇ ਧਿਆਈ ਤਸੇ ਧਿਆਏ ਜੋ ਏਕ ਆਲਖਿਆ ਈਹਾਂ ਊਹਾਂ ਨਾਨਕ ਤੇਰੀ ਰੱਖਿਆ ਹੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਭਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ।

ਅਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਰ ਮੇਰੇ ਤੂੰ ਤਾ ਸ਼ਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਾਇਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਇਨਕਾ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਜੇ ਬ੍ਰਹਮ ਨੇਰਾ ਸਾਧ ਸੰਗ ਸਭੋ ਤਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪੁਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਬਰਾਨੀ ਨਾਨਕ ਸਾਧ ਕੀ ਸੋਭਾ ਪਰਮਾਏ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾਇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਮੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ

ਨਾਨਕ ਜੋ ਪਾਵਕ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਲਾ ਲਾ ਕੇ ਜਲਾ ਬ੍ਰਹਮ ਗਿਆਨੀ ਕੇ ਮਨੁ ਹੇ ਪ੍ਰਗਾ ਜੈਸੇ ਧਰਵਰੇ ਆਗਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਬਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪਰ ਵਿਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾਥ ਅਮਰਸ ਬ੍ਰਹਮ ਗਿਆਨੀ ਜੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦੁਸ਼ਟ ਅਮਰਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਪਕਾਰੁ ਮਾਹ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨ ਲੈ ਧਾਪਤ ਬੰਦਾ ਬ੍ਰਹਮ ਗਿਆਨੀ ਕਾ ਹੋਏ ਸੋ ਭਰਾ

ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼।

ਬ੍ਰਹਮ ਗਿਆਨੀ ਬਣੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਔਰ ਧਾਰੈ ਜੋ ਅੰਤਰ ਨਾਮ, ਸਰਮੈ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਵਾ ਪਰਸ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨਮੈ ਪ੍ਰੀਤ ਨਿਰੰਜਨ ਦਰਸ, ਭਰਤਰ ਰੂਪਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਸੰਹੇਤ, ਕਰਨਾ ਸੁਣੇ ਗਾਹੂ ਕਿ ਨਿੰਦਾ, ਸਪਤੇ ਜਾਣੇ ਆਪ ਸਗੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਰਾ, ਮਨ ਥੇ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕੋਟ ਮਦੇ ਕੋ ਐਸਾ ਪਰਸ, ਵੈਸਨੋ ਸੋਜ ਉਪਰ ਸੁਪ੍ਰਸੰਨ ਬਿਸ਼ਨ ਕੀ ਮਾਇਆ ਤੇ ਉਹ ਭਿੰਨ, ਕਰਮ ਕਰ ਤੋ ਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਉ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗਰਾਛ, ਮੰਤਰ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਬਰੇ ਨਾਮ ਜਪਾਵੇ, ਨਾਨਕ ਵੈਸ਼ਨੋ ਪਰਮ ਗਤ ਪਾਵੇ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ, ਸਗਲ ਪਾਰ ਬ੍ਰਹਮ ਸਾਧ ਸੰਗ, ਪਾਪਾ ਮਨ ਖੋਵੈ, ਤਿਸ ਭਗਵਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਨ ਅਰਵੈ ਬਿਸ਼ਨ ਪ੍ਰੀਤ, ਅਰਗੇ ਚਰਨ ਹਿਰਦੇ ਵਸਾਵੇ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ,

ਇਸ ਬੀਜ ਮੰਤਰ ਸਰਬ ਕੋ ਗਿਆਨ ਚਹਵਰ ਨਾਮੈ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਬਾਸ ਪ੍ਰੇਤ ਮੁਕਤ ਪਾਤਰ ਕੋ ਤਾਰ ਸਰਬ ਰੋਗ ਅਵਗਤ ਨਾਮ ਕਲਿਆਣ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਲਖਿਆ ਧੋਰ ਕਰਮ।

ਗਿਆ ਆਤਮ ਹੇਤਾਵੈ ਜੀਵਨ ਭੁਗਤ ਸਉ ਗਹਾਵੈ ਤੈਸਾ ਰੁਗ ਤੈਸਾ ਸਦਾ ਆਨੰਦ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਬਾਟੀ ਤੈਸਾ ਮਲ ਦੈਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਰ ਬ੍ਰਹਮ ਕੇ ਸਗਲੇ ਠਾਉ ਜਿਸ ਜਿਤ ਕਰ ਰਾਖਿਆ ਤੈ ਸਾਧਨ ਨਾਉ ਆਪੇ ਕਰਨ ਕਰਾਵਨ ਜੋ ਪ੍ਰਭਾਵੇ ਸੋਈ ਫਨ ਹੋਗ ਪਸਰੇ ਆਪੇ ਅੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ

ਬਾਬੇ ਦਾ ਅਨੰਗ ਪ੍ਰਕਾਰ ਰਾਸ਼ਟਰਪਤੀ, ਕਈ ਗੋਟ ਹੋਏ ਪੁਜਾਰੀ, ਕਈ ਗੋਟ ਆਚਾਰ ਵਿਵਹਾਰੀ, ਕਈ ਗੋਟ ਭਾਈ ਤੀਰਥ ਵਾਸੀ, ਕਈ ਗੋਟ ਮਨ ਭਰਮੇ ਉਦਾਸੀ, ਕਈ ਗੋਟ ਵੇਦ ਕੇ ਸੁਰੋਤੇ, ਕਈ ਗੋਟ ਤਬੀਸਰ ਹੋਤੇ, ਕਈ ਗੋਟ ਆਤਮ ਧਿਆਨ ਧਾਰੇ, ਕਈ ਗੋਟ ਕਪਗਾ ਵਿਚਾਰੇ, ਕਈ ਗੋਟ ਨਫਤਰ ਨਾਮ ਧਿਆਵੇ ਨਾਨਕ ਕਰਤੇ ਗੰਤ ਨ ਪਾਵੇ, ਕਈ ਗੋਟ ਭਏ ਅਭਿਮਾਨੀ, ਕਈ ਗੋਟ ਅੰਧ ਗਿਆਨੀ, ਕਈ ਗੋਟ ਕਿਰਪਨ ਕਠੋਰ, ਕਈ ਗੋਟ ਅਭੇਗਾ ਤਮਨੇ ਕੋਰ, ਕਈ ਗੋਟ ਪਰ ਤਰਪ ਕੋਈ ਹਰੇ, ਕਈ ਗੋਟ ਪਰ ਦੁੱਖ ਨਾ ਕਰੇ, ਕਈ ਗੋਟ ਮਾਇਆ ਸਰਮਾਹੇ, ਕਈ ਗੋਟ ਪ੍ਰਦੇਸ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਣਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਗੁੜ ਸਿੱਧ ਜਤੀ ਜੋਗੀ, ਕਈ ਗੁੜ ਰਾਜੇ ਰਸ ਭੋਗੀ, ਕਈ ਗੁੜ ਪੰਕੀ ਸਰਬ ਉਪਾਏ, ਕਈ ਗੁੜ ਪਾਥਰ ਬਿਰਖ ਨਜਾਏ, ਕਈ ਗੁੜ ਪਵਨ ਬਾਣੀ ਬੈ ਸੰਦਰ, ਕਈ ਗੁੜ ਦੇਸ ਭੂਮੰਡਲ, ਕਈ ਗੁੜ ਸਸੀਅਰ ਸੂਰ ਨਖੇਤਰ, ਕਈ ਗੁੜ ਦੇਵਦਾਨ ਇੰਦਰ ਸੇਰ ਛਤਰ, ਸਗਲ ਸਮੱਗਰੀ ਆਪਣਾ ਸੂ ਧਾਰੇ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ, ਕਈ ਗੁੜ ਰਾਜਸਥਾਮ ਸਤ, ਕਈ ਗੁੜ ਵੇਦ ਪ੍ਰਾਨ ਸਿਮਰਤਰ ਸ਼ਾਸਤਰ, ਕਈ ਗੁੜ ਕੀ ਰਤਨ ਸੰਬੰਧ, ਕਈ ਗੁੜ ਨਾਨਾ ਪ੍ਰਕਾਰ ਜੰਦ, ਕਈ ਗੁੜ ਕੀ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖੇ ਕਿਨਰ ਪਿਸਾਚ, ਕਈ ਗੁੜ ਭੂਤ ਪ੍ਰੇ ਸੂਕਰ ਮਿਰਗਾਚ, ਸਭ ਤੇ ਨੇਰਾ ਸਭੂ ਤੇ ਦੂਰ ਨਾਨਕਾ ਅਲਪ ਤਰਿਆ ਭਰਪੂਰ, ਕਈ ਗੁੜ ਬਾਹ ਤਾਲ ਕੇ ਵਾਸੀ, ਕਈ ਗੁੜ ਨਰਗ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਾਹ ਜੂਨੀ ਫਿਰੇ, ਕਈ ਗੁੜ ਬੈਠਦੀ ਹੀ ਖਾਏ, ਕਈ ਗੁੜ ਘਾਲੇ ਤੱਕ ਪਾਹੇ, ਕਈ ਗੁੜ ਕੀ ਧਰਮੰਦ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਗਿਆ ਹਾਥੇ, ਕਈ ਗੁੜ ਭਏ ਬੈ ਰਾਗੀ ਰਾਮ ਨਾਮ ਸੰਗ ਥਨ ਲਿਵਰਾਗੀ, ਕਈ ਗੁੜ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਗੁੜ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ, ਕਈ ਗੁੜ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ, ਕਈ ਗੁੜ ਖਾਣੀ ਅਰਖੰਡ, ਕਈ ਗੁੜ ਆਕਾਸ਼ ਬ੍ਰਹਿਮੰਡ, ਕਈ ਗੁੜ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਥਾਰ, ਕਈ ਵਾਰ ਬਸਰਿਓ ਬਾ ਸਾਰ ਸਦਾ ਸਦਾ ਏਕ ਏਕੰਕਾਰ, ਕਈ ਗੁੜ ਕੀਨੇ ਬਾ ਭਾਂਤ ਪ੍ਰਭ ਦੇ ਪ੍ਰਭ ਮਾਏ ਸਮਾਤਾ, ਕੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ, ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿੰਨ ਹੋ ਬਤਾਤਮ ਬਰਗਾਸ, ਕਈ ਗੁੜ ਤੱਤ ਕੇ ਬੇਤੇ ਸਦਾ ਨਿਹਾਰੇ ਕੋਈ ਰੇਤਰੇ, ਕਈ ਗੁੜ ਨਾਮ ਰਸ ਬੀਬੇ ਅਮਰ ਭਾਏ ਸਾ ਸਾਦੀ ਜੀਵੇ, ਕਈ ਗੁੜ ਨਾਮ ਗੁਣ ਗਾਵੇ ਆਤਮ ਰਾ ਸੁਖ ਸਹਿ ਸਮਾਵੇ, ਆਪਣੇ ਜਨ ਕੋ

ਹੁਕਮੇ ਧਾਰ ਅਧਰ ਹਾਵੇ, ਹੁਕਮੇ ਉਪਜੇ ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਪ੍ਰਗਟ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਿਆ ਸਮਾਈ, ਪ੍ਰਭਾਵ ਆਏ ਮਾਨੁਗਤ ਭਾਵੇ, ਪ੍ਰਭਾਵਿਤ ਪਾਥਰ ਤਰਾਵੇ, ਪ੍ਰਭਾਵਿਨ ਸਾਸਤੇ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੈ, ਪ੍ਰਭਾਵੇ ਤਾਂ ਪਤ ਧਾਰੇ, ਆਪ ਕਰੇ ਆਪਣ ਵਿਚਾਰੇ, ਦੁਆਂ ਸਰਿਆ ਗਾ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਕਹੋ ਮਾਨੁਗ ਤੇ ਗਿਆ ਹੋਏ ਆਵੇ, ਜੋਤ ਸੁਭਾਵੇ ਸੋਈ ਕਰਾਵੇ, ਸਗੇ ਹੱਥ ਤਾਂ ਸਭ ਕੁਛ ਲੇ, ਜੋਤ ਸੁਭਾਵੇ ਸੋਈ ਕਰੇ, ਅਨ ਜਾਣਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣਾ ਬਚੇ, ਭਰਮੇ ਭੁੱਲਾ ਦੇ

ਦੁਸ਼ਟ ਕਛੂ ਨਾ ਆਵੇ। ਤਿਸ ਤਤਕਾਲ ਦੈਤ ਇਸ ਪ੍ਰਗਟਾਵੇ, ਜਾਗੋ ਆਪਣੀ ਕਰੇ ਬਖਸੀਸ, ਤਾਕਾ ਲੇਖਾ ਨਾ ਗਣੇ ਜਗਦੀਸ਼। ਜੀਓ ਬਿਨ ਸਭ ਦਿਸਗੀ ਰਾਜ, ਕਟਰ ਪੂਰਨ ਬ੍ਰਹਮ ਬਰਗਾਸ, ਆਪਣੀ ਬਣਤਾ ਬਣਾਈ, ਨਾਨਕ ਜੀਵਾ ਦੇਖ ਬਡਾਈ। ਇਸ ਕਾ ਬਲ ਨਾ ਸਹਾਤ ਕਰਨ ਗਰਾਮਨ, ਸਰਬ ਗੋ ਨਾਥ ਆਗਿਆ ਗਾਰੀ, ਬਪਰਾ ਜੀਓ ਜੋ ਤਿਸ ਭਾਵੇ ਸੋਈ ਪੰਥੀਓ, ਕਭੂ ਊਚ ਨੀਚ ਮਹਿ ਬਸਾ, ਕਭੂ ਸੋਖ ਹਰ ਰੰਗ ਹਰਖ ਰੰਗ ਹਸਾ, ਕਭੂ ਨਿੰਦ ਚਿੰਦ ਵਿਵਹਾਰ, ਕਭੂ ਊਬ ਆਕਾਸ਼ ਫਯਾਲ, ਕਬਿਤਾ ਬ੍ਰਹਮ ਵਿਚਾਰ, ਨਾਨਕਾ ਮਿਲਾ ਮਨਹਾਰ। ਕਬਹੂ ਨਿਰਤ ਕਰੈ ਬਪਾਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰਵਾਲ, ਕਬੂ ਹੋਏ ਬਹਿ ਬੜ ਰਾਜਾ, ਕੋ ਬਿਖਾਰ ਨੀਚ ਕਾ ਸਾਜਾ, ਕਬਹੂ ਅਪਕੀਰਤਮੈ ਆਵੈ, ਕਬਹੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵਹੀ ਰਾਹੈ, ਗੁਰਪ੍ਰਸਾਦ ਨਾਨਕ ਸਚ ਕਹੈ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤਾੜ ਤੀਰਥ ਇਸ਼ਨਾਨ, ਕਬੂ ਸਿਸਾਦੁ ਗਿਆਨ, ਕਬੂ ਕੀਟ ਹਾਸ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜਿਉਂ ਪ੍ਰਭਾਵੈ ਤੈ ਮੈਨ ਜਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਗੋਏ। ਕਬੂ ਸਾ ਸੰਗਤ ਤੇ ਪਾਵੇ, ਉਸ ਸਥਾਨ ਤੇ ਬਵਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਬੰਧਨ ਨਾਮ ਰਤੇ ਕਰੰਗ ਸਦਾ, ਬਸੇ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ। ਸਲੋ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਰੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ। ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵੇ ਸਵਾਨ, ਜੋ ਜਾਣੇ ਮੈਂ ਜੋ ਬਲਮੰਦ ਸੋਭਤ ਬਿਸ਼ਟਾ ਗਾ, ਜਨ ਤਾਪਸ ਕੋ ਕਰਮੰਤ ਕਹਾਵੇ, ਜਨਮ ਮਰੈ ਜੋਨ ਪਰਮਾਵੇ, ਧਨ ਭੂਮਗਾ ਜੋ ਕਰੇ ਗੁਮਾਨ, ਸੋ ਮੂਰਖੰਦਾ ਅਗਿਆਨ, ਕਰ ਕਿਰਪਾਸ ਕੇ ਹਿਰਦੈ ਗਰੀਬੀ ਵਸਾਵੇ, ਨਾਨਕ ਈਹਾਂ ਮੁਕਤ ਆ ਗਏ ਸੁਖ ਪਾਵੇ, ਧਨਵੰਤਾ ਏ ਕਰ ਕਿਰਪਾਵੇ, ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੇ, ਬਹੁ ਲਸ਼ਕਰ ਮਾਨ ਖਬਰ ਕਰੇ, ਆਸ ਬਲ ਭੀਤਰ ਤਾਕਾ ਹੋਏ ਵਿਨਾਸ਼, ਸਭ ਦੇ ਆਪ ਜਾਣੇ ਬਲਵੰਤ, ਖਿਰਮੇ ਹੋਏ ਜਾਏ ਬਸਵੰਤ, ਕਿਸੇ ਨਭ ਦੇ ਆਪ ਅਹੰਕਾਰੀ, ਧਰਮ ਰਾਏ ਤੁਸ ਕਰੇ ਖੁਆਰੀ, ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗੇ ਪਰਵਾਨ, ਕੋਟ ਕਰਮ ਕਰਿਆ ਹੋਂ ਧਾਰੇ, ਸਰਮ ਪਾਵੇ ਸਗਲੇ ਫਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਨਕ ਜਤਨ ਕਰ ਆਤਮ ਨਹੀਂ ਦਰਬਾਹ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤੁਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ, ਨਾਨਕ ਤਾ ਕੀ ਨਿਰਮਲ ਸੋਵੇ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬੇ ਜਾਣੇ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀ, ਤਬਲਗ ਨੇ ਚਲ ਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬਲਗ ਧਰਮ ਰਾਏ, ਦੇਸ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕੋ ਛੁੱਟੈ, ਸਹਿਜ ਘਟੇ ਲੱਕ ਉੱਠਤਾ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ, ਖਪ ਖਪ ਮਰੈ ਬਿਨਾ ਸੰਤੋਖ ਨਹੀਂ ਗੋ ਰਾਜੈ, ਸੁਭਨ ਮਨੋਰਥ ਬ੍ਰਿਥੇ ਸਭ ਕਾ ਜੈ, ਨਾਮ ਰੰਗ ਸਰਬ ਸੁਖ ਹੋਏ, ਬੁੜਭਾਗੀ ਕਿਸੇ ਪ੍ਰਾਪਤ ਹੋਏ, ਕਰਨ ਗਰਾਵਨ ਆਪੇ ਆਪ ਸਦਾ ਸਦਾ ਨਾਨਕ ਜਾਪ, ਕਰਨ ਗਰਾਵਨ ਕਰਨੇ ਹਾਰ, ਇਸ ਕੇ ਆਦਿ ਕਹਾਂ ਵਿਚਾਰ, ਜੈਸੀ ਦ੍ਰਿੜ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿ ਸ਼ਕੀਨੋ ਸਪਨੇ ਰੰਗ ਸਭ ਤੇ ਦੂਰ, ਸਭ ਹੁਕੇ ਸੰਗ ਬੁੱਝੈ ਦੇਖਿਆ ਕਰੇ ਵਿਵੇਕ,

ਸਭ ਕਾਸ਼ ਸੁਕਾਉ ਕਰਨੇ ਹਾਂ ਉਸਤੇ ਭਿੰਨ ਕਹਾਉ ਕਿਛੁ ਹੋਏ ਤਾਂ ਤਰੰਤਰ ਏਕਾ ਸੁਪਨੇ ਚਲਤਾਵ ਕਰਨੇ ਹਾਰ ਕਉਤਕ ਕਰ ਰੰਗ ਆਪਾਰ ਮਨ ਮੈਂ ਆ ਮਨ ਬਨੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰਿਆ ਬਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਵਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਗਏ ਦੁਖ ਨੇ ਆਰ ਜਾ ਘਟਾਇ ਸੰਤ ਗਏ ਦੁਖਨ ਜਮਤੇ ਨਹੀਂ ਛੁਟਾਏ ਸੰਤ ਗਏ ਦੁਖਨ ਸੁਖ ਸਭ ਜਾਏ ਸੰਤ ਗਏ ਦੁਖਨ ਨਰਕ ਮੈਂ ਪਾਏ ਸੰਤ ਗਏ ਦੁਖਨ ਮਤ ਹੋਏ ਮਲੀਨ ਸੰਤ ਗਏ ਦੁਖਨ ਸੋ ਬਾਤੇ ਹੀਨ ਸੰਤ ਗਏ ਹਤੇ ਕੋ ਰੱਖੇ ਨਾ ਗੋਏ ਸੰਤ ਗਏ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਗਏ ਦੁਖਨ ਦੇ ਮੁਖ ਭਵੈ ਸੰਤਨ ਗਏ ਦੁਖਨ ਕਾਗ ਜੋ ਲਵੈ ਸੰਤਨ ਗਏ ਦੁਖਨ ਸਰਬ ਜੋਨ ਪਾਏ ਸੰਤ ਗਏ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਗਏ ਦੁਖਨ ਤ੍ਰਿਸ਼ਨਾ ਮੈਂ ਚਲੈ ਸੰਤ ਗਏ ਦੁਖਨ ਸਭ ਕੋਸ਼ਲੈ ਸੰਤ ਗਏ ਦੁਖਨ ਤੇ ਸਭ ਜਾਏ ਸੰਤ ਗਏ ਦੁਖਨ ਨੀਚ ਨੀਚਾਏ ਸੰਤ ਦੁਖੀ ਗਾ ਥਾਉ ਕੋ ਨਾਹੇ ਨਾਨਕ ਸੰਤ ਭਾਵਿਤਾ ਓਏ ਬੀਗਤ ਪਾਹੇ ਸੰਤ ਗਾ ਨਿੰਦਕ ਮਹਾਤਾਈ ਸੰਤ ਗਾ ਨਿੰਦਕ ਟਿਕਲ ਨਾ ਪਾਈ ਸੰਤ ਗਾ ਨਿੰਦਕ ਮਹਾਧਿਆਰਾ ਸੰਤ ਗਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਗਾ ਨਿੰਦਕ ਰਾਜ ਤੇਹੀਨ ਸੰਤ ਗਾ ਨਿੰਦਕ ਦੁਖੀ ਹਾਰ ਦੇਨ ਸੰਤ ਗਾ ਨਿੰਦਕ ਓ ਸਰਵ ਰੋਗ ਸੰਤ ਗਾ ਨਿੰਦਕ ਓ ਸਦਾ ਵਿਯੋਗ ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਗਾ ਦੁਖੀ ਸਦਾ ਅਪਵਿੱਤ ਸੰਤ ਗਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਗੇ ਦੁਖੀ ਕੋ ਡਾਨ ਲਾਗੇ ਸੰਤ ਗੇ ਦੁਖੀ ਕੋ ਸਭ ਤਿਆਗੈ ਸੰਤ ਗਾ ਦੁਖੀ ਮਾਂ ਅੰਕਾਰੀ ਸੰਤ ਗਾ ਦੁਖੀ ਸਦਾ ਬੇਕਾਰੀ ਸੰਤ ਗਾ ਦੁਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਗੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤ ਗਾ ਦੁਖੀ ਅਜ ਬੀਜ ਤੇ ਟੁੱਟਾ ਸੰਤ ਗਾ ਦੁਖੀ ਕਿਤੇ ਕਾਜ ਨਾ ਪਹੁੰਚਾ ਸੰਤ ਗੇ ਦੁਖੀ ਕੁਧਿਆਨ ਭਰਮਾਈਏ ਸੰਤ ਗਾ ਦੁਖੀ ਉੱਜੜ ਪਾਈਏ ਸੰਤ ਗਾ ਦੁਖੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਗੇ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਖਾਹੇ ਸੰਤ ਗੇ ਦੁਖੀ ਕੋ ਅਵਰ ਨਾ ਰਾਖਨ ਹਾਰ ਨਾਨਕ ਸੰਤ ਭਾਵੇ ਤਲੈ ਉਭਾਰ ਸੰਤ ਗਾ ਦੁਖੀ ਇਉਂ ਬਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਗਾ ਦੁਖੀ ਭੁੱਖਾ ਨਹੀਂ ਰਾਜ ਜੋ ਪਾਵਕ ਇੰਦਰ ਨੇ ਧਰਾਪੈ ਸੰਤ ਗਾ ਦੁਖੀ ਛੁੱਟ ਅਕੇਲਾ ਜੋ ਬੁਆਲ ਤਿਲ ਖੇਤ ਮਾਏ ਦੁਵੇਲਾ ਸੰਤ ਗਾ ਦੁਖੀ ਧਰਮ ਤੇ ਰਹਿ ਸੰਤ ਗਾ ਦੁਖੀ ਸਤ ਮਿਥਿਆ ਕਹਿਤ ਕਿਰਤ ਨਿੰਦਕਾ ਤੁਰੇ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ ਸੰਤ ਗਾ ਦੁਖੀ ਬਿਗੜੂ ਪਏ ਜਾਏ ਸੰਤ ਗੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਗਾ ਦੁਖੀ ਸਦਾ ਸਹਿ ਕਾਈਐ ਸੰਤ ਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਗੇ ਦੁਖੀ ਕੀ ਪੁੱਜਣਾ ਆਸਾ ਸੰਤ ਗਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਗਾ ਦੁੱਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਗੜ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ।

ਸ੍ਰੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰ ਜਨ ਸਿਮਰੋ ਹਰ ਹਰ ਰਾਏ ਏਕਾ ਸਰਮਨ ਰੱਖੋ ਨਾਨਕ ਦੁਖ ਪਰਮ ਭਾਉ ਜਾਏ ਅਸ਼ਟਪਦੀ।

ਹਰ ਕਰਮਨ ਸਰਵਨਰ ਕਥਾ ਹਰ ਦੁਰਗੇ ਨਾਨਕ ਪੂਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਰੀ ਸੰਸਾਰ ਮੰਦਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਪਛਾਣੇ ਤੇ ਤੁਕੀ ਸੋਜੀ ਜਾਣੈ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਗੈ ਸਰਬ ਰੋਗ ਤੇ ਵਰਜਨ ਰਹਿ ਤਿੰਨ ਦਿਨ

ਨਿਰਮਲ ਨਿਰਮਲੀ ਜਿਸੇ ਭਜਾਏ ਤਿਸੇ ਸਭਾਲੀ। ਸਤਨਾਮ ਬ੍ਰਹਮਗਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਈ। ਸਤ ਭਜਨ ਸਾਧੂ ਉਪਦੇਸ਼ ਸਤਿ ਜਨ ਜਾਗੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰਟ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕਿ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ। ਬਿਸਮਨ ਬਿਸਮ ਪਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ। ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ। ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੋ ਸੀ ਭੇ ਸੱਚ ਅਸ਼ਟਪਦੀ। ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਾ ਸੇਵਦਾਰ ਦਰਸ਼ਨ ਸਾ ਸਤ ਫੇਖਨ ਹਾਰ ਨਾਮ ਸਤ ਸਤ ਹਮਨ ਹਾਰ ਆਪ ਸਤ ਸਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ। ਸਾ ਸੁਰੂਪ ਹਿਰਦੇ ਜਨ ਮਾਨਿਆ ਕਰਨ ਗ੍ਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪੁਰਬ ਆਇਆ ਤਦ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭੋਏ ਬਸਾਨਾ ਸਦੇ ਬਜਾ ਤਿਸ ਮਾਏ ਸਮਾਨਾ ਬਸਤ ਮਾਏ ਲੇ ਬਸਤ ਗਡਾਈ ਥਾ ਗੋ ਭਿੰਨਾ ਗਹਿਣਾ ਜਾਈ। ਬੁਜੇ ਬੁਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ। ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਹੋ ਪ੍ਰਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰ। ਸੋ ਸੇਵਕ ਜਿਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸੰਭਾਰੈ। ਆਪਣੇ ਜਨਕਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਵਰ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਤਬਿੰਦ ਕੋਏ ਨਾ ਰਾਖੇ। ਪ੍ਰਭ ਕੇ ਸੇਵਕ ਕਹੋ ਕੋ ਨਾ ਪਹੁੰਚਾ। ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ।

ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਬਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮੰਤੰਦਰ ਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜੰਦਰ ਬਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਵ ਨਾਨਕ ਜਨ ਕੈ ਸਤਕਾਮ ਬੁੱਲੋ ਜਾਜੇ ਬਾਦਨ ਰਾਤ ਪ੍ਰਭ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਹੋਵ ਸੋ ਜਾਣੇ ਪ੍ਰਭ ਨੇ ਕਉ ਕੁੰਭ ਸ਼ਾਨੇ ਤਿਸਕੀ ਮਹਿਮਾ ਕੌਣ ਬਖਾਨਾ ਤਿਸਕਾ ਗੁਣ ਕੈ ਏਕ ਨਾ ਜਾਨਾ ਆਠ ਪਹਿਰ ਪ੍ਰਭ ਸੇ ਹਜ਼ੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮੰਤਨ ਆਪਣਾ ਤਿੰਨ ਜਨ ਦੇਹੇ ਜਨ ਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ

ਨਾ ਸਾਨੂੰ ਸਤਿਪੁਰਖ ਜੀ ਨੇ ਜਾਣੇ ਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰਾ ਹੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤਮਲ ਹੈਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ

ਨਾਨਕ ਸੋ ਸੇਵਾ ਗੁਰ ਕੀ ਮਤ ਲੈ। ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਨ। ਸੋ ਸਤਿਗੁਰ ਜਿਰਦੇ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਿਹਾ ਆਪ ਨਹੀਂ ਕਛ ਭਰਮ ਸਹਿ ਸਿਆਲ ਬਲਿਆ ਨਾ ਜਾਈਏ। ਨਾਨਕ ਐਸਾ ਗੁਰ ਬਡਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਸ਼ਰਨ ਗਤ ਨਿਰਮਲ ਰੀਤ ਪੇਟ ਸੰਘ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ। ਸੁਨਗਰ ਵਚਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀਆਨੇ ਪੂਰਾ ਗੁਰ ਰੱਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਕੇ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ। ਜੇ ਬਾ ਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲਾਂ ਪਾਉਛਤ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ।

ਤਾਕੀ ਕੀਮਤ ਗਨਹਿਣਾ ਪਾਈ ਆਨਕ ਭਗਤ ਬੰਧਨ ਕਰਹੇ ਚਰਨ ਕਮਲ ਹਿਰਦੇ ਸਿਮਰੇ ਸਤਿਬਲੇ ਹਾਰੀ ਸਤਿਗੁਰ ਪਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਰਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰਕਾ ਨਾਮ ਲੇ ਸਜਬਦੇ ਸੇਵਕ ਕੋ ਦੇ ਮੋ ਮਾਇਆ ਕੇ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤ ਮਾਏ ਠੰਡ ਵਰਤਾਏ ਅਣਤ ਭੈ ਦੁਖ ਨਾਠੇ ਭਾਈ ਜਨਮ ਮਰਨ ਗਏ ਮਿਟੇ ਅੰਦੇਸੇ ਸਾਧੂ ਗਏ ਪੂਰਨ ਵਿਦੇਸੇ ਭਉ ਚੁਕਾ ਨਿਰਭੋਏ ਬਸੇ ਸਗਲ ਵਿਆਦ ਮੰਦੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਬੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਧ ਬੋਧ ਰਵਿਆ ਰੂਪ ਰੰਗ ਭਏ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ ਰਾਸ਼ਟਰਪਤੀ।

ਸਾਸ ਗਰਾਸਰ ਨਾਮ ਸੰਭਾਲ ਸ਼ਾਟ ਸਿਆਨਮ ਸਗਰੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੁੰਜੀ ਸੰਤ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜਾਇਕਾਰ ਸਰਬ ਨਿਰੰਤਰ ਏਕੋ ਦੇ ਕਉ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭਿਆਪ ਅਨੰਗ ਵਿਸਾਰ ਏਕ ਤੇ ਭਏ ਗਰਾਧ ਬਰਾਸ਼ਦ ਗਏ ਮੰਤਰ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੂਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ

ਸਾਧ ਪ੍ਰਭ ਤੁਮੇ ਧਿਆਵਾਂ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਕੋਟ ਏਕ ਵਾਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦੁਸ਼ਮਾ

ਦਿਨ ਲਿਬਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਾਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿੰਨੋ ਸਦਾ ਨਿਹਾਲ ਬੰਧਨ ਗਾਡ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਸ਼ੁਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹੈ ਜੂਰੀ ਜਿਸਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੇ ਜੇ ਘਾਲ ਨਾ ਭਾਨੇ ਸੋਗੋ ਬਿਸਰੇ ਜੇ ਕੀਆ ਜਾਣੇ ਸੋਗੋ ਬਿਸਰੇ ਜਿਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋਗੋ ਬਿਸਰੇ ਜੇ ਵਿਖਤੇ ਕਾਟੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋਇਆ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੂ ਕਾਵਦਨਾਸ ਨਾਨਕ ਨਾਮ ਜਪੋ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਹਿ ਚਾਓ ਮੰਤ ਅਨੰਤਰ ਇਹੀ ਸੁਭਾਓ।

ਮਾਨ ਜਾਂ ਸਰੂਪ ਕੇਵਲ ਜਗਤੀਤ ਹੈ ਛਲ ਛਦਰ ਲਗਤ ਕਉ ਕੀਸ ਜੈ ਜੋ ਸੁਰਭੀ ਜੋ ਸੰਘ ਸਮਾਵੈ ਤੈ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਘ ਬਣਾਈ ਤਬ ਕਮ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪਰਵੀਨ ਤੈ ਬੇਦ ਗਤੇਬ ਕਾਹ ਕਉ ਚੀਨ ਜਬ ਆਪਣੇ ਆਪ ਆਪ ਉਰਧਾਰੇ ਤੋ ਸ਼ਗਨ ਅਪ ਸ਼ਗਨ ਕਾਹ ਵਿਚਾਰੈ ਜੇ ਆਪਨ ਊਚ ਆਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮਰਾਇ ਬਿਸਮਾਦ ਨਾਨਕ ਬਨਿਗਤ ਜਾਨੂ ਆਪ ਜਾ ਛਲ ਅਸ਼ੇਦ ਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਗਵਾਪਿਆ ਦੇਸ ਦੇਹ ਗੁਣ ਕਾ ਨਾਹੀ ਪਰਵੇ ਜੈ ਕਹਿ ਏਕ ਏਕ ਭਗਵੰਤਾ ਤੈ ਗਾਉਣ ਅਚੰਦ ਕਿਸਲਾ ਗਏ ਚਿੰਤਾ ਜੇ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਦੂਜ ਦੇ ਉਚਾ ਨਾਨਕ ਆਪਸ ਗੁਆਪਿਆ ਬਹੁਚਾ ਜਾਪ ਰਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਤਾਰ ਪਾਪੰਤੈ ਭਈ ਕਹਾਵਤ ਗਉ ਨਰਕ ਗਉ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੈ ਮੋਹ ਭਰਮ ਬੈ ਭਾਰ ਦੂਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜੈ ਅਵਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੂ ਭਗ ਆਪੇ ਧਨਿਉਨ ਕੀ ਸੋਭਾ ਉਨਹੁ ਬਨੀ ਆਪੇ ਕੌਤਕ ਕਰੇ ਆਣਦ ਚੋਜ ਆਪੇ ਰਸ ਭੋਗ ਨਿਰਜੋਗ ਜਿਸ ਭਾਵਿਤ ਸਾਪਨ ਨਾਏ ਲਾਵੈ ਜਿਸ ਭਾਵਿਤ ਖੇਲ ਖਿਲਾਵੈ ਬੇਸੁਮਾਰ ਥਾ ਅਗੰਤਿਆ ਤੋਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਬਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੇ ਤਾਂ ਸਿੱਠ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨੇ ਕਿਛੋ ਆਪਣ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਦਿੱਤਾ ਜੀ ਜੰਤਰ ਸਭ ਤਾਗੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤੁਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰਾ

ਕੋ ਸੇਵਾ ਬਨਾਈ ਹੁਕਮ ਬੂਝ ਪਰਮ ਬਦਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਭੈ ਰੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸਿੰਘ ਮਿਲ ਮਿਲ ਕਰੋ ਆਨੰਦ ਗੁਣ ਗਾਉ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਨ ਤਰਨਗਾ ਇਹਾ ਸੁਭਾਉ ਆਠ ਪੈਰ ਪਰਾ ਪੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਰਬਦੇ ਸਿਰ ਦੇ ਵਸਾਓ ਮਨ ਛੇ ਨਾਨਕ ਫਲ ਪਾਓ ਹਾਲਤ ਪਲ ਦੁਏਰੇ ਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਦਨ ਨਾਮ ਜਪੋ ਲੇ ਬੁਲਾਏ ਦੁਖ ਦਰਦ ਬੰਦੇ ਭਾਉ ਜਾਏ ਸਜ ਵਾ ਪਾਰ ਕਰੋ ਵਾ ਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬੌਰ ਨ ਆਵੇ ਜਾਹੇ ਤਿਸਤੇ ਦੂਰ ਗਾਂ ਕੋ ਜਾਪਰੇ ਰੱਖਣ ਹਾਰ ਤੇ ਆਏ ਨਿਰਭਾਉ ਜਪੈ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪ੍ਰਭ ਰਾਖੇ ਤਿਸ ਨਾਈ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਚਿਨ ਕੋ ਕੋਹ ਨਾ ਪਹੁੰਚਣ ਹਾਰ ਸਿਰ ਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਮਾਨੰਦਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਕੇ ਨਿਕਟ ਨਾ ਆਵਦਕਾਲ

ਰੀਗਾ ਆਧਾਰ ਉੱਤਮ ਸਲੋਕ ਪ੍ਰਸਾਦ ਕੇ ਬਚਨ ਅਪਲੀਕ ਲਾਲੇ ਰਤਨ ਸੁੰਦ ਕਮਾਵਤ ਹੋਤ ਉਧਾਰ ਆਵਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਗਾ ਸੰਘ ਜਾਗੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਤ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਧਰੈ ਤਨ ਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਗਾਰਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇਜ ਪਾਏ ਅਸਥਾਨ ਬਾਰਨਾ ਹੋਵੇ ਆਮਨ ਜਾਨ ਹਰ ਤਨ ਖਾੜ ਚਲਾ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਤ ਨਾਮ ਨਿਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਬ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ

ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਗੀਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ।

ਦੇਸ਼ ਉਠਾਇਆ। ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰ ਨਾਨਕ ਤੇ ਆਏ, ਜਿਸ ਮਨ ਬਸੇ ਸੁਣੇ ਲਾਏ ਪ੍ਰੀਤ, ਤਿਜਨ ਆਵੇ ਹਰ ਪ੍ਰਭ ਚੀਤ, ਜਨਮ ਮਰਨ ਤਾਗਾ ਦੁਖ ਨਿਵਾਰੇ, ਦੁਲਾਵ ਦੇ ਤਤਕਾਲ ਉਧਾਰੇ।

ਵਾਹਿਗੁਰੂ ਜੀ ਕੀ ਫਤਿਹ।

ਨਿਰੰਕਾਰ ਅਸੰਖ ਮੂਰਖ ਅੰਧ ਕੋਹਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ

ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਇਆ ਹੀ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ

ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ

ਪ੍ਰਭੰਗੀ ਨਾਮੇ ਸਮਰਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਰਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜੇ ਸੁਰੰ ਪਰਮ ਰੂਪੇ ਨਮੋ ਜੋਗ ਜੋਗੇ ਸੁਰੰ ਪਰਮ ਸਿੱਧੇ ਨਮੋ ਰਾਜ ਰਜੇ ਸੁਰੰ ਪਰਮ ਬ੍ਰਿਧੇ।

ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਾਖਿਅ ਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਵਰ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ ਤੇ ਪੁਰਖੇ ਬਤੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗ ਹੀਣ ਭੰਗ ਨਾਥ ਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋਪ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸਾਹ ਤਰਨਾ ਜਾਨ ਹੀ ਜਿਹ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾਗ ਕੈ ਨੇਤ ਭਾਖਿਤ ਨਿਤ ਕੋਟ ਸਿਮ੍ਰਿਤ ਪ੍ਰਾਣ ਸਾਹਤ੍ਰ ਨਾਵ ਹੀ ਵਹ ਚਿਤ ਮਦ ਭਰ ਸ਼ੰਤ ਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨੀ ਭਾਗ ਉਪਮਾ ਨੰਗ

ਰਾਜ ਹੈ ਕੇਸਰ ਬੱਤਰ ਸਾਜ ਹੈ ਕੇਸਰ ਬੱਤਰ ਦੀਨ ਹੈ ਕੇਸਰ ਬੱਤਰ ਲੀਨ ਹੈ ਕੇਸਰ ਬੱਤਰ ਜਾਹੋ ਕੇਸਰ ਬੱਤਰ ਪਾਹੋ ਕੇਸਰ ਬੱਤਰ ਦੇਸ ਹੈ ਕੇਸਰ ਬੱਤਰ ਭੇਸ ਹੈ।

ਦੇਵ ਪ੍ਰਧਾਨ ਹੈ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨ ਹੈ ਕਿ ਸਰਬੱਤਰ ਮਾਨ ਹੈ ਕਿ ਸਰਬੱਤਰ ਇੰਦਰ ਹੈ ਕਿ ਸਰਬੱਤਰ ਚੰਦਰ ਹੈ ਕਿ ਸਰਬੰ ਕਲੀਮ ਹੈ ਕਿ ਪਰਮੰ ਫਹੀਮ ਹੈ ਕਿ ਆਕਲ ਅਲਾਮ ਹੈ ਕਿ ਸਹਿਬ ਕਲਾਮ ਹੈ ਕਿ ਹੁਸਨ ਅਲ ਵਜੂ ਹੈ ਤਮਾਮਲ ਰੁਜੂ ਹੈ ਹਮੇਸਲ ਸਲਾਮ ਹੈ ਸਲੀਖ ਤੁਮ ਦਾਮ ਹੈ ਗਨੀ ਬੁਲ ਸਿਕਸਤ ਹੈ ਗਰੀਬ ਬੁਲ ਪਰਾਸਤ ਹੈ ਬਿਰੰਦਲ ਮਕਾਨ ਹੈ ਜਮੀਨ ਅਲ ਜਮਾਨ ਹੈ ਤਮੀਜ ਅਲ ਤਮਾਮ ਹੈ ਰੁਜੂ ਅਲ ਧਨ ਹੈ ਹਰੀ ਫੁਲ ਅਜੀਮ ਹੈ ਰਜੈ ਕਰਕੀਨ ਹੈ ਅਨੇਕ ਲੁਤ ਰੰਗ ਹੈ ਭੇਦ ਹੈ ਭਾਗ ਹੈ ਅਜੀਤ ਜੋਲ ਨਿਵਾਜ ਹੈ ਗਨੀ ਬੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤਿਰਮੁਕਤ ਵਿਭੂਤ ਹੈ ਪਰਭੁਕਤ ਪ੍ਰਭਾ ਹੈ ਸੁਖਜੂਤ ਸੁਦਾ ਹੈ

ਧਿਆਨ ਪ੍ਰਿਆ ਛੰਦ ਨਿਵਾਸ ਤਰ ਪ੍ਰਨਾਮੇ ਸਮਾਸ ਤਰ ਪ੍ਰਨਾਸੇ ਅਗੰਜਲ ਨਾਮੇ ਸਮਾਸ ਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਾਸ ਤੁਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਵਿਭੂਤੇ

ਗੰਗ ਬਿਪੁਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ।

ਸਾਰਿਆਂ ਸਿੱਖ ਸੰਗ ਰੋ ਦੁਹਟ ਜਿਤੇ ਉਠਵਤੀ ਉਤਪਾਦਾ ਸਕਲ ਮਰੇ ਚ ਕਰੋ ਰਨ ਘਾਤਾ ਜੇ ਆਹ ਤੁਹ ਤਵ ਸਰਨੀ ਪਰੇ ਤਿਨਕੇ ਦੁਹਟ ਦੁਖ ਤੁਹ ਮਰੇ

ਆਇਆ ਦਾਰੋ ਸਤਨਾਮੇ ਉਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ।

ਹੋਈ। ਇਹ ਸਰਵਣ ਹੋ ਮੇਰੇ ਹੋ ਸਾਚ ਸੁਣਨੈ ਨੋ ਪਠਾਏ, ਸਾਚ ਸੁਣਨੈ ਨੋ ਪਠਾਏ, ਸ੍ਰੀ ਲਾਇ ਸੁਣਹੋ ਸਤਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ, ਸੁਣਹੋ ਪਵਿੱਤਰ ਹੋਵੋ ਸਾਚ ਸੁਣਨੈ ਨੋ ਪਠਾਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ। ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ ਮਤੇ, ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ 9 ਅਕਤੂਬਰ ਨੂੰ ਮਨਾਏ ਜਾਣੇ ਹਨ ਅਤੇ ਨਾਲ ਵੀਕੈਂਡ 'ਤੇ, ਸੋ ਇਸ ਸੰਬੰਧ ਵਿੱਚ ਆਪਣੇ ਕੋਲ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਵੀ ਜੋ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ, ਉਹ ਵੀ ਆਪ ਸੰਗਤਾਂ ਨਾਲ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਪਾਇਆ ਕਰਨਗੇ। ਅਤੇ ਜੋ 8 ਨਵੰਬਰ ਨੂੰ ਬੰਦੀ ਛੋੜ ਦੀਵਾਲੀ ਦੇ ਪੁਰਬ ਆ ਰਹੇ ਹਨ, 24 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਜਿੱਥੇ ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸਮਾਪਤੀ ਹੋਣੀ ਹੈ, 21 ਨਵੰਬਰ ਨੂੰ ਜੋ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੋਣੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਆਪਣੇ ਨਾਮ ਦਫ਼ਤਰ ਵਿੱਚ ਲਿਖਵਾਓ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਅੰਮ੍ਰਿਤਪੁਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ। ਭਾਈ ਸਤਨਾਮ ਸਿੰਘ ਜੀ ਗੁਰਦਾਸ ਪਰਿਵਾਰ ਦੇ ਕੀਰਤਨ ਜੱਥਾ, ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਿੱਤਰ ਅੰਮ੍ਰਿਤ ਵੇਲੇ ਪਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ। ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਸਵੇਰ 10 ਵਜੇ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਣਾ ਹੈ ਉਹਨਾਂ ਨੂੰ ਬੇਨਤੀ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਅਤੇ ਆਉਣ ਵਾਲੀ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਸ਼ਾਮ ਦਾ ਸਮਾਂ 8:20 ਤੋਂ 9:10 ਵਜੇ ਤੱਕ ਹੋਵੇਗਾ। ਇਸੇ ਦੌਰਾਨ 11 ਅਕਤੂਬਰ ਐਤਵਾਰ ਦੁਪਹਿਰੇ 1:30 ਵਜੇ ਤੋਂ 2:30 ਵਜੇ ਤੱਕ ਪੰਜ ਸਾਹਿਬ ਦਾ ਸਮਾਂ ਹੋਏਗਾ। ਸਾਰੇ ਦੀਵਾਨ 'ਚ ਹਾਜ਼ਰੀ ਭਰਨੀ ਹੈ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਵੀ 9 ਅਕਤੂਬਰ ਵਾਲੇ ਦਿਨ ਸ਼ੁੱਕਰਵਾਰ ਵਾਲੇ ਦਿਨ ਆ ਰਹੇ ਹਨ। ਵਿਸ਼ੇਸ਼ ਦੀਵਾਨ ਸਜਣਗੇ ਸ਼ਾਮ ਦੇ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਆਉਣ ਕਥਾ ਰਹੀ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ।

ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪਕ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਬਨਾਸੀ ਅਬ ਗਤ ਇਕ ਇਕ ਅਨਹੀ ਤੂੰ ਭਤ ਹਰ ਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਹਾਂ ਕੇ ਬਲ ਬਲ ਸਦਬਲ ਹਾਰ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧ ਨੀ ਜਾਣ

dar kahrita. Waheguru Ji Ka Khalsa, Waheguru Ji Ki Fateh. Guru Roop, Guru Ki Sachi Nawazi Sadh Sangat, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਨਾਮ ਨਾਲ ਜੋੜਨ ਦੀ ਰਹਿਮਤ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਬਿਲਾਵਲ ਰਾਗ ਦੇ ਵਿੱਚ ਫਰਮਾਏ ਹੋਏ ਇਲਾਹੀ ਫਰਮਾਨ ਦੀ ਰਹਿਮਤ ਹੋਈ ਹੈ। ਬਿਲਾਵਲ ਮਹੱਲਾ ਪੰਜਵਾਂ, ਇਸ ਇਲਾਹੀ ਫਰਮਾਨ ਦੀ ਜੋ ਕੇਂਦਰੀ ਧੁਰਾ ਹੈ ਉਹ ਰਹਾਓ ਦੀ ਪੰਕਤੀ ਚ ਸਤਿਗੁਰੂ ਸਾਹਿਬ ਜੀ ਨੇ ਬਚਨ ਫਰਮਾਏ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸਾਡੇ ਉਸਤਾਦ ਜੀ ਕਹਿੰਦੇ ਸੀ ਕਿ ਗੁਰਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਵਿਆਕਰਨ ਗੁਰਬਾਣੀ ਦੀ ਸਿੱਖਣ ਦਾ ਯਤਨ ਜ਼ਰੂਰ ਹੋਣਾ ਚਾਹੀਦਾ। ਜੇ ਗੁਰਬਾਣੀ ਵਿਆਕਰਨ ਦਾ ਗਿਆਨ ਨਾ ਸਿੱਖੋਗੇ ਤੁਹਾਡੀ ਵਿਚਾਰ ਜਿਹੜੀ ਏ ਉਹ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਬਖਸ਼ੀ ਏ ਉਸ ਪਾਸੇ ਨੂੰ ਨਹੀਂ ਜਾਏ, ਤੁਸੀਂ ਉਸ ਤੋਂ ਪਾਸੇ ਤੁਰ ਜਾਓਗੇ। ਕੋਈ ਦੋ ਰਾਹਾਂ ਨਹੀਂ ਕਿ ਗੁਰਬਾਣੀ ਜਿਹੜੀ ਏ ਉਹ ਵਿਆਕਰਨ ਦੇ ਅਧੀਨ ਨਹੀਂ ਹੈਗੀ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਇਹੋ ਜਿਹੀਆਂ ਪੰਕਤੀਆਂ ਵਿਚਾਰੀਆਂ ਨੇ ਜਿੱਥੇ ਵਿਆਕਰਨ ਦਾ ਨਿਯਮ ਨਹੀਂ ਟੁੱਟਦਾ। ਮੈਂ ਕੋਟ ਬ੍ਰਹਮਾ ਵੇਦ ਉਚਾਰੇ, ਹੁਣ ਵਿਆਕਰਨ ਸਾਰ ਜਾਂ ਤਾਂ ਬ੍ਰਹਮੇ ਚਾਹੀਦਾ ਸੀ ਜਾਂ ਫਿਰ ਕੋਟ ਦੀ ਥਾਂ ਚਾਰ ਚਾਹੀਦਾ ਸੀ, ਲੇਕਿਨ ਸਤਿਗੁਰ ਸਾਹਿਬ ਜੀ ਨੇ ਕਿ ਜੋ ਕਹਿਣਾ ਚਾਹੁੰਦੇ ਉਹਨੂੰ ਫਰਕ ਨਾ ਪਵੇ। ਇਸ ਤਰ੍ਹਾਂ ਹੋਰ ਪੰਕਤੀਆਂ ਵੀ ਨੇ ਜਿੱਥੇ ਕਿ ਗੁਰਬਾਣੀ ਵਿਆਕਰਨ ਲਾਗੂ ਨਹੀਂ ਹੁੰਦੀ। ਗੁਰਬਾਣੀ ਵਿਆਕਰਨ ਤੇ ਪੰਜਾਬੀ ਵਿਆਕਰਨ ਦਾ ਆਪਸ ਵਿੱਚ ਫਰਕ, ਇਹ ਸੌਖਾ ਸਮਝ ਆ ਜਾਂਦਾ ਹੈ ਕਿ ਪੰਜਾਬੀ ਵਿਆਕਰਨ ਜਿਹੜੀ ਏ ਉਹ ਜਦੋਂ ਵੀ ਕਿਸੇ ਲਾਈਨ ਪੰਕਤੀ ਪੂਰੀ ਹੋਏਗੀ ਉਹਨੂੰ ਇੱਕ ਡੰਡੀ ਨਾਲ ਪੂਰਾ ਕੀਤਾ, ਇੱਕ ਡੰਡੀ ਲਈ ਹੋਵੇ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਜਦੋਂ ਕੋਈ ਗੁਰਬਾਣੀ ਦੀ ਪੰਕਤੀ ਪੂਰੀ ਹੋਈ ਦੋ ਡੰਡੀਆਂ ਲਾਈ, ਇਹ ਇਸੇ ਗੱਲ ਦਾ ਸੂਚਕ ਸੀ ਕਿ ਪੰਜਾਬੀ ਵਿਆਕਰਨ ਤੋਂ ਗੁਰਬਾਣੀ ਵਿਆਕਰਨ ਜਿਹੜੀ ਹੈ ਨਾ ਉਹ ਬਹੁਤ ਨਿਆਰੀ ਹੈ। ਮਹਿਮਾ ਸਾਧੂ ਸੰਗ ਕੀ, ਹੁਣ ਜਿਹੜਾ ਕੀ ਸ਼ਬਦ ਹੈ ਨਾ ਉਹ ਸਾਧੂ ਦੇ ਅਰਥ ਕਰਦਾ, ਕਿਉਂਕਿ ਕਹੀਏ ਕੱਲਾ ਲਫ਼ਜ਼ ਸਾਧੂ ਹੋਵੇ ਸਾਧ ਹੋਵੇ ਤੇ ਜਿਸ ਸਿੱਖ ਨੇ ਸਾਧਨਾ ਸਾਧੀ ਉਹਦੇ ਅਰਥ ਉਹ ਵੀ ਹੋ ਸਕਦੇ ਆ,
ਲੇਕਿਨ ਜਦੋਂ ਨਿਯਮ ਚ ਜਾਵਾਂਗੇ ਜਿਹੜਾ ਕੀ ਅਲਫਾਜ਼ ਹੈ ਇਹ ਕੀ ਤੇ ਸੰਗ ਦੇ ਗੱਗੇ ਲਈ ਮੁਕਤਾ ਹੁੰਦਾ। ਹੁਣ ਜੇ ਗੱਗੇ ਨੂੰ ਸਿਹਾਰੀ ਹੋ ਜਾਂਦੀ ਫਿਰ ਵੀ ਅਰਥ ਹੋਰ ਹੋ ਜਾਣੇ ਸੀ। ਹੁਣ ਇਹ ਕੀ ਸ਼ਬਦ ਹੈ ਉਹਦੇ ਕਾਰਨ ਗੱਗਾ ਮੁਕਤਾ ਹੈ, ਗੱਗੇ ਨੂੰ ਔਂਕੜ ਜਾਂ ਕੋਈ ਸਿਹਾਰੀ ਨਹੀਂ ਲਾਈ ਸਕਦੇ ਪਾਤਸ਼ਾਹ। ਕੀ ਲਫ਼ਜ਼ ਕਰਕੇ ਜਿਹੜਾ ਇੱਥੇ ਸਾਧੂ ਅਲਫਾਜ਼ ਵਰਤਿਆ ਸਤਿਗੁਰ ਮੁਬਾਰਕ, ਉਹਦੇ ਅਰਥ ਹੈ ਗੁਰੂ। ਸਾਧੂ ਸੰਗ ਕੀ, ਗੁਰੂ ਕੇ ਸੰਗ ਕੀ। ਹਾਂ ਇਹ ਨਹੀਂ ਹੈਗਾ ਵੀ ਸਿੱਖੀ ਵਿੱਚ ਸੰਤ ਨਹੀਂ ਹੈਗਾ, ਸਿੱਖੀ ਦੇ ਵਿੱਚ ਸਾਧੂ ਨਹੀਂ ਹੈਗਾ। ਨਹੀਂ, ਸਿੱਖੀ ਨੇ ਸੰਤ ਵੀ ਮੰਨੇ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਸੰਤ ਸ਼ਬਦ, ਸਾਧੂ ਸ਼ਬਦ ਗੁਰੂ ਵਾਸਤੇ ਵੀ ਰੱਖਿਆ ਤੇ ਸਿੱਖ ਵਾਸਤੇ ਵੀ ਹੈ। ਸੰਤ ਸ਼ਬਦ ਪਰਮੇਸ਼ਰ ਵਾਸਤੇ ਵੀ ਹੈ ਤੇ ਸੰਤ ਸ਼ਬਦ ਸਤਿਗੁਰ ਸਾਹਿਬ ਜੀ ਨੇ, ਜਿਸ ਸਿੱਖ ਨੇ ਕੋਈ ਪ੍ਰਵਾਨ ਚੜਿਆ। ਅਸੀਂ ਭਗਤ ਪ੍ਰਹਲਾਦ ਜੀ ਨੂੰ ਬੇਸ਼ੱਕ ਭਗਤ ਕਹਿੰਦੇ ਹਾਂ, ਪਰ ਗੁਰਬਾਣੀ ਨੇ ਪ੍ਰਹਲਾਦ ਦੇ ਨਾਂ ਅੱਗੇ ਵਿਸ਼ੇਸ਼ਣ ਸੰਤ ਦਾ ਵੀ ਲਾਇਆ। ਸੰਤ ਪ੍ਰਹਲਾਦ ਕੀ ਪੈਜ ਜਿੰਨ ਰੱਖੀ, ਜਿੱਥੇ ਸੰਤ ਸ਼ਬਦ ਗੁਰਬਾਣੀ ਵਿਆਕਰਨ ਅਨੁਸਾਰ ਭਗਤ ਪ੍ਰਹਲਾਦ ਜੀ ਵਾਸਤੇ ਹੈ। ਤੇ ਸਿੱਖੀ ਦੇ ਵਿੱਚ ਤਾਂ ਬੜੇ ਬੜੇ ਜਿਨ੍ਹਾਂ ਨੇ ਭਗਤ ਪ੍ਰਹਲਾਦ ਜੀ ਤੋਂ ਵੀ ਅੱਗੇ ਦੀ ਰਹਿਮਤ ਹੋਈ ਹੈ, ਸਿੱਖੀ ਦੇ ਵਿੱਚ ਐਸੇ ਸੰਤ ਜਨ, ਐਸੇ ਸਾਧੂ ਜਨ ਹੋਏ ਨੇ। ਪਰ ਜੋ ਅੱਜ ਸਤਿਗੁਰ ਸਾਹਿਬ ਜੀ ਕਹਿ ਰਹੇ ਨੇ ਇਹ ਗੁਰੂ ਵਾਸਤੇ ਹੈ ਕਿ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਆ ਮੈਂ ਤੈਨੂੰ ਗੁਰੂ ਕੇ ਸੰਗ ਵਿੱਚ ਬੈਠਣ ਦੀ, ਜਿਹੜਾ ਤੂੰ ਗੁਰੂ ਕਾ ਸੰਗ ਕਰਨਾ ਹੈ ਉਹਦੀ ਪੂਰਨ ਸਿਫਤ ਤਾਂ ਨਹੀਂ ਦੱਸੀ ਜਾ ਸਕਦੀ ਕਿਉਂਕਿ ਉਹਦੀ ਰਹਿਮਤ ਬੇਅੰਤ ਹੈ। ਪਰ ਸਤਿਗੁਰ ਸਾਹਿਬ ਜੀ ਕਹਿੰਦੇ ਤੈਨੂੰ ਇੰਨਾ ਗਿਆਨ ਦੇ ਦਿੰਦਾ ਮਿੱਤਰਾ

ਹੁਣ ਇਹ ਪੰਕਤੀ ਵੀ ਜਿਹੜੀ ਹੈ ਸਾਧੂ ਸੰਘ ਦੇ ਅਰਥ ਕਰਦੀ ਹੈ ਵੀ ਸਾਧੂ ਸੰਘ ਦਾ ਅਰਥ ਗੁਰੂ, ਕਿਉਂਕਿ ਸਾਧ ਸਿੱਖੀ ਤੋਂ ਬਾਅਦ ਵੀ ਅਖਵਾਇਆ, ਸਾਧਕ ਵੀ ਹੈ ਸਿੱਧ ਵੀ ਹੈ। ਲੇਕਿਨ ਉੱਥੇ ਇੱਕ ਗੱਲ ਆ ਜਾਂਦੀ ਹੈ ਕਿ ਤੇਰੇ ਜਿਹੜੇ ਬੱਜਰ ਪਾਪ ਨੇ ਉਹ ਨਹੀਂ ਕੱਟੇ ਜਾ ਸਕਦੇ, ਤੇਰੇ ਜਿਹੜੇ ਕਰਮ ਰੋਗ ਨੇ ਉਹ ਨਹੀਂ ਕੱਟੇ ਜਾ ਸਕਦੇ। ਗੁਰੂ ਦੀ ਸੰਗ, ਗੁਰੂ ਦੀ ਰਹਿਮਤ ਇਹੋ ਜਿਹੀ ਹੈ ਕਿ ਗੁਰੂ ਦੇ ਸੰਗ ਵਿੱਚ ਬੈਠਿਆਂ ਕਰੋੜਾਂ ਜਨਮ ਦੇ ਕਰੋੜਾਂ ਪਾਪ ਕੀਤੇ ਹੋਣ, ਗੁਰੂ ਕੀ ਚਰਨ ਛਰਨ ਚ ਆ ਜਾਵੇ, ਫਿਰ ਗੁਰੂ ਰਹਿਮ ਕਰਕੇ ਤੂੰ ਜਿਸ ਰਸਤੇ ਨੂੰ ਤੋਰਦਾ ਹੈ ਫਿਰ ਤੇਰੇ ਉਹਨਾਂ ਬੱਜਰ ਪਾਪਾਂ ਦਾ ਕੋਈ ਲੇਖਾ ਨਹੀਂ ਹੁੰਦਾ, ਉਹ ਸਾਰੇ ਕੱਟੇ ਜਾਣ, ਤੇਰਾ ਮਨ ਜਿਹੜਾ ਨਾ ਉਹ ਪਵਿੱਤਰ ਹੋ ਜਾਂਦਾ। ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਤੇਰਾ ਚਿੱਤ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ। ਅਣਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੇ ਅਹੰਕਾਰੀ। ਅਨੇਕਾਂ ਜਨਮ ਵਿਛੋੜਾ ਪਿਆਰੇ ਔਰ ਅਨੇਕਾਂ ਜਨਮ ਦੁੱਖ ਵਿੱਚ ਪਾਏ ਆ, ਤੇ ਹਰ ਜਨਮ ਵਿੱਚ ਕਰਮ ਕਾਂਡ ਚ ਲੱਗਾ ਰਿਹਾ ਤੇ ਅਹੰਕਾਰ ਦੀ ਬਿਰਤੀ ਬਣੀ। ਅਨੇਕ ਜਨਮ ਵਿਛੜੇ ਦੁੱਖ ਪਾ

ਗੋਬਿੰਦ ਸਰਨ ਤੁਮਾਰੀ। ਮੈਂ ਜਦੋਂ ਸਾਧੂ ਗੁਰੂ ਕੀ ਸਰਨ ਵਿੱਚ ਆਇਆ, ਗੁਰੂ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਨੇ, ਕਿਸੇ ਰਿਸ਼ੀ ਮੁਨੀ ਨੇ, ਕਿਸੇ ਨੇ ਮੈਨੂੰ ਉਸ ਵਾਹਿਗੁਰੂ ਨਾਲ ਨਹੀਂ ਮਿਲਾਇਆ। ਮੈਨੂੰ ਇਹ ਤੇ ਆਖਿਆ ਵੀ ਆ ਮੇਰੀ ਸੇਵਾ ਕਰ ਲੈ, ਮੈਂ ਤੇਰੇ ਤੇ ਬਖਸ਼ਿਸ਼ ਕਰਾਂਗਾ। ਆਪਣੇ ਆਪ ਨੂੰ ਖੁਦਾ ਵੀ ਖਵਾਇਆ ਜਿਹੜਾ ਗੁਰੂ ਨਾਨਕ ਦੇ ਘਰ ਪਰਵਾਨ ਨਹੀਂ ਚੜਿਆ, ਪਰ ਉਸ ਵਾਹਿਗੁਰੂ ਨਾਲ ਮਿਲਾਪ ਕਰਾਇਆ ਤੇ ਗੁਰੂ ਨੇ ਕਰਾਇਆ। ਹੁਣ ਇੱਥੇ ਵੀ ਸਾਧੂ ਦਾ ਅਰਥ ਗੁਰੂ ਹੋ ਗਿਆ। ਅਣਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੇ ਅਹੰਕਾਰੀ, ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਬਿੰਦ ਸਰਨ ਤੁਮਾਰੀ। ਮੈਂ ਗੁਰੂ ਕੋਲੇ ਆਇਆ, ਗੁਰੂ ਨੇ ਆਖਿਆ ਆ ਮੈਂ ਤੈਨੂੰ ਉਸ ਵਾਹਿਗੁਰੂ ਦੀ ਸ਼ਰਨ ਚ ਲੈ ਚੱਲਿਆ। ਜੇ ਆਮ ਤੌਰ ਤੇ ਬੰਦਾ ਜਿਹੜਾ ਨਾ ਕਿਸੇ ਚ ਲਾਗੂ ਕਰਦਾ, ਇੱਕ ਦਿਨ ਕਿਸੇ ਨੇ ਸਵਾਲ ਕੀਤਾ ਸੀ ਕਿ ਜੇ ਰੱਬ ਕਹਿੰਦਾ ਮੇਰੇ ਤੋਂ ਬਿਨਾਂ ਕਿਸੇ ਕੋਈ ਜਾਓ ਹੀ ਨਾ, ਫਿਰ ਰੱਬ ਅਹੰਕਾਰੀ ਹੋ ਗਿਆ? ਨਹੀਂ, ਗੋਬਿੰਦ ਵਾਹਿਗੁਰੂ ਅਕਾਲ ਪੁਰਖ ਨੇ ਆਪਾ ਖਤਮ ਕੀਤਾ ਪਹਿਲਾਂ, ਵੀ ਜੋ ਮੈਂ ਤੈਨੂੰ ਕਹਿਣਾ ਹੈ ਨਾ। ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੇ ਸਭ ਕੁਛ ਗੁਰੂ ਨੂੰ ਬਖਸ਼ ਦਿੱਤਾ ਵੀ ਮੈਂ ਨਹੀਂ ਕੁਛ ਕਰਨਾ, ਸਭ ਕੁਛ ਤੇਰੇ ਤੇ ਰਹਿਮਤ ਗੁਰੂ ਕਰੇਗਾ। ਗੁਰੂ ਨੇ ਵੀ ਆਪਾ ਖਤਮ ਕਰ ਲਿਆ, ਤੂੰ ਗੁਰੂ ਕੋਲੇ ਆਇਆ। ਗੁਰੂ ਕਹਿੰਦਾ ਆ ਮੈਂ ਤੈਨੂੰ ਉਸ ਪਰਮੇਸ਼ਰ ਦੇ ਲੜ ਲਾ, ਪਰ ਕਹਿੰਦੇ ਹੁਣ ਇਹ ਸਿਧਾਂਤ ਤੇਰੇ ਤੇ ਵੀ ਲਾਗੂ ਹੋਣਾ ਹੈ ਕਿ ਜਿਵੇਂ ਵਾਹਿਗੁਰੂ ਨੇ ਆਪਾ ਨਹੀਂ ਰੱਖਿਆ, ਸਭ ਕੁਛ ਗੁਰੂ ਨੂੰ ਸੌਂਪ ਦਿੱਤਾ। ਗੁਰੂ ਨੇ ਸਭ ਕੁਛ ਉਸ ਪਰਮੇਸ਼ਰ ਨੂੰ ਸੌਂਪ ਦਿੱਤਾ। ਗੁਰੂ ਨੇ ਆਖਿਆ ਮੈਂ ਤੈਨੂੰ ਪਰਮੇਸ਼ਰ ਨਾਲ ਜੋੜਦਾ ਵਾਂ, ਇਵੇਂ ਤੈਨੂੰ ਵੀ ਆਪਣਾ ਹੰਕਾਰ ਆਪਣਾ ਸਭ ਕੁਛ ਆਪਾ ਖਤਮ ਕਰਨਾ ਪੈਣਾ। ਗੁਰੂ ਨੇ ਕਿਹਦੀ ਸਰਚ ਲੈਣ ਦਾ? ਉਸ ਵਾਹਿਗੁਰੂ ਅਕਾਲ ਪੁਰਖ ਨੂੰ। ਗੋਬਿੰਦ ਪ੍ਰੀਤ ਲੱਗੀ ਅੱਤ ਪਿਆਰੀ, ਅੱਤ ਸ਼ਬਦ ਕਹਿੰਦੇ ਵੀ ਤਿੰਨ ਵਾਰੀ ਬਹੁਤ ਬਹੁਤ ਅੱਖ ਫਿਰ ਤੇ ਵੀ ਇੰਨੀ ਗੂੜੀ ਪ੍ਰੀਤ ਗੁਰੂ ਨਾਲ ਲੈ। ਜਦ ਸਤ ਸੰਗ ਭਏ ਸਾਧੂ ਜਨ, ਹਿਰਦੇ ਮਿਲਿਆ ਸ਼ਾਂਤ ਮੁਰਾਰੀ। ਜਿਸ ਗੁਰੂ ਨੂੰ, ਜਿਸ ਵਾਹਿਗੁਰੂ ਨੂੰ ਜੰਗਲਾਂ ਚ ਲੱਭਦਾ ਫਿਰਦਾ ਸੀ, ਜਿਸ ਗੁਰੂ ਨੂੰ ਪਹਾੜਾਂ ਦੀਆਂ ਖੁੰਦਰਾਂ ਚ ਬਹਿ ਕੇ ਲੱਭਦਾ ਸੀ, ਜਦੋਂ ਮੈਂ ਗੁਰੂ ਕੀ ਸੰਗਤ ਚ ਆਇਆ, ਗੁਰੂ ਨੇ ਏਡੀ ਕਿਰਪਾ ਕੀਤੀ ਕਿ ਜਿਹੜਾ ਉਹ ਸ਼ਾਂਤੀ ਬਖਸ਼ਣ ਵਾਲਾ ਵਾਹਿਗੁਰੂ ਅਕਾਲ ਪੁਰਖ ਸੀ, ਉਹ ਮੇਰੇ ਅੰਦਰੋਂ ਹੀ ਮਿਲ ਗਿਆ। ਸਤਿਗੁਰ ਪੁਰਖ ਮਿਲੇ ਪ੍ਰਭ ਪਾਇਆ, ਸਰਬ ਕਲਾ ਗੁਣਕਾਰੀ। ਸਤਿਗੁਰ ਨੇ ਸਾਰੀਆਂ ਕਲਾ ਤਾਕਤ ਵਾਲਾ ਜਿਹੜਾ ਸੀ ਨਾ ਉਹ ਮੈਨੂੰ ਮਿਲਾ ਦਿੱਤਾ। ਸਾਹਿਬ ਜੀ ਕਹਿੰਦੇ ਜਦੋਂ ਉਹ ਮਿਲਿਆ ਸਾਰੀ ਮੈਲ ਕੱਟੀ ਗਈ। ਮਹਿਮਾ ਸਾਧੂ ਸੰਗ ਕੀ,

प्रीतम दे गुरु के दर्शन जो गुरु के दर्शन किते बाला प्रीतम दी शरण च बैठे आ हुण साहिब जी दी रहमत हो गई है मौत दा भय ही मुक गया जिहड़े औरंगजेब दे भय दे विच कुड़ कुड़ के अंदरों अंदरी मर रहे सी ਉਹ ਬਾਲਾ ਪ੍ਰੀਤਮ ਦੇ ਕੋਲ ਆਏ ਆ ਤੇ ਬਾਲਾ ਪ੍ਰੀਤਮ ਦੀ ਬਾਬਤ ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਨੇ ਹਮੂ ਹਰ ਕ੍ਰਿਸ਼ਨ ਆਮ ਦੇ ਸਰ ਬੁਲੰਦ ਅਜੋ ਹਾਸਲ ਉਮੀਦੇ ਹਰ ਮੁਸ਼ਤ ਮੰਦ ਕਹਿੰਦੇ ਬਾਲਾ ਪ੍ਰੀਤਮ ਦੀ ਸ਼ਰਨ ਵਿੱਚ ਕੋਈ ਆਇਆ ਇੱਕ ਮਿੱਟੀ ਦੀ ਮੁੱਠ ਜਿਹੜਾ ਕੀਮਤੀ ਦਿਖਾਉਂਦਾ ਉਹ ਬੰਦਾ ਵੀ ਆਇਆ ਕਿ ਉਹ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਕੇ ਬੇਸ਼ੁਮਾਰ ਕੀਮਤ ਵਾਲਾ ਹੋ ਗਿਆ ਤੇ ਇਹ ਤੇ ਫਿਰ ਸੂਫੀ ਫਕੀਰ ਸੀਗੇ ਸਤਿਗੁਰ ਸਾਹਿਬ ਦੀ ਸ਼ਰਨ ਆਏ ਸਤਿਗੁਰ ਸਾਹਿਬ ਜੀ ਨੇ ਪੁੱਛਿਆ ਬਖਤ ਮੁਹੰਮਦ ਦੌਲੇ ਸ਼ਾਹ ਦੱਸੋ ਕੀ ਚਾਹੀਦਾ ਹੈ ਕਹਿੰਦੇ ਪਾਤਸ਼ਾਹ ਬਿਨਾਂ ਮੰਗਿਆਂ ਮਿਲਦੇ ਕੀ ਕਹਿੰਦੇ ਪਾਤਸ਼ਾਹ ਤੇਰੇ ਕੋਲ ਆਉਣ ਤੋਂ ਪਹਿਲਾਂ ਮੌਤ ਦਾ ਡਰ ਸੀ ਪਰ ਤੇਰੀ ਸ਼ਰਨ ਵਿੱਚ ਆਏ ਆ ਨਾ ਪਤਾ ਨੀ ਕੀ ਹੋਇਆ ਮੌਤ ਦਾ ਡਰ ਹੀ ਚੱਕਿਆ ਗਿਆ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਸਾਹਿਬ ਨੇ ਮੈਲਾਂ ਕੱਟ ਦਿੱਤੀਆਂ ਨੱਚਣ ਵਾਲੇ ਭੂਮਾ ਫਕੀਰੀਆ ਇਹ ਆਏ ਬਾਲਾ ਪ੍ਰੀਤਮ ਦੇ ਕੋਲ ਆ ਕੇ ਨਾਲ ਘੁੰਗਰੂ ਬੰਨ ਲਏ ਪੈਰਾਂ ਦੇ ਵਿੱਚ ਤੇ ਨੱਚਣਾ ਸ਼ੁਰੂ ਕਰਤਾ ਬਾਲਾ ਪ੍ਰੀਤਮ ਨੇ ਪੁੱਛਿਆ ਵੇਖੋ ਕੌਣ ਨੇ ਪਈ ਇਹਨੇ ਮਾਰ ਨੱਚਦੇ ਕਹਿ ਇਹਨਾਂ ਨੂੰ ਦੱਸ ਦਿਓ ਸਾਡੇ ਘਰ ਨੱਚਣਾ ਪ੍ਰਵਾਨ ਨਹੀਂ ਹੈ ਸਿੱਖ ਨੇ ਜਾ ਕੇ ਸੁਣਾਇਆ ਗੁਰੂ ਹਰਕ੍ਰਿਸ਼ਨ ਮਹਾਰਾਜ ਸਾਹਿਬ ਕਹਿੰਦੇ ਭਾਈ ਸਾਡੇ ਘਰ ਨੱਚਣਾ ਪ੍ਰਵਾਨ ਨਹੀਂ ਹੈਗਾ ਆਪਣੀ ਰੋਜੀ ਰੋਟੀ ਨੱਚ ਕੇ ਕਮਾਉਂਦੇ ਸੀ ਵੀ ਕਿਸੇ ਦੇ ਘਰੇ ਜਾਣਾ ਵੀ ਕਿਸੇ ਦੇ ਘਰੇ ਬੱਚੇ ਦਾ ਜਨਮ ਹੋਇਆ ਤਾਂ ਜਾ ਕੇ ਨੱਚਣਾ ਜੇ ਕਿਸੇ ਦੇ ਘਰੇ ਵਿਆਹ ਹੋਇਆ ਇਹ ਤਾਂ ਜਾ ਕੇ ਨੱਚਣਾ ਉਹਨੇ ਖੁਸ਼ ਹੋ ਕੇ ਦੇਣਾ ਲੇਕਿਨ ਅੱਜ ਜਦੋਂ ਬਾਲਾ ਪ੍ਰੀਤਮ ਨੇ ਆਖਿਆ ਬਾਲਾ ਪ੍ਰੀਤਮ ਦੇ ਦਰ ਦੇ ਉੱਤੇ ਚਰਨਾਂ ਮੱਥਾ ਟੇਕਿਆ ਆਖਿਆ ਪਾਤਸ਼ਾਹ ਬਖਸ਼ ਲਓ ਅੱਜ ਤੋਂ ਬਾਅਦ ਨੱਚਾਂਗੇ ਹੁਣ ਪਹਿਲਾਂ ਰੋਟੀ ਚਿੰਤਾ ਨੱਚਦੇ ਸੀ ਸਿਧਾਂਤ ਉਸ ਅਕਾਲ ਪੁਰਖ ਦਾ ਸਿੱਖੀ ਸਿਧਾਂਤ ਉਸ ਅਕਾਲ ਪੁਰਖ ਦਾ ਹੈ ਕੋਈ ਨੱਚਣ ਵਾਲੇ ਜਿਹੜੇ ਨੇ ਨੱਚ ਨੱਚ ਹੱਸੇ ਚੱਲੇ ਸਿਰ ਹੋਏ ਉੱਡਣਾ ਜਾਹੀ ਸਿੱਧ ਨਾ ਹੋਏ ਸਿੱਧ ਨਾ ਹੋਏ ਉਹ ਕਦੀ ਸਫਲ ਨਹੀਂ ਹੋ ਸਕਦੇ ਨੱਚਣ ਵਾਲੇ ਨੱਚਣ ਕੁੱਦਣ ਮਨ ਕਾ ਚਾਓ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਏ ਇਹਨਾਂ ਦੀ ਨੱਚਣ ਵਾਲੀ ਮੈਲ ਕੱਟਤੀ ਤੇ ਸਦਾ ਲਈ ਗੁਰੂ ਕੇ ਸਿੱਖ ਬਣ ਗਏ ਅੰਦਰ ਦੀ ਮੈਲ ਕੱਟੀ ਗਈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ ਇਸ ਦਰ ਤੇ ਜੰਜੂਆ ਤੰਬਾਕੂ ਲਾਉਂਦਾ ਉਹ ਵੀ ਬਾਲਾ ਪ੍ਰੀਤਮ ਦੀ ਸ਼ਰਨ ਵਿੱਚ ਆਇਆ ਜਦੋਂ ਆਇਆ ਸਤਿਗੁਰ ਸਾਹਿਬ ਜੀ ਕਹਿਣ ਲੱਗੇ ਇਹਨੂੰ ਕਹਿ ਦਿਓ ਕਿ ਇਸ ਘਰ ਤੰਬਾਕੂ ਨਹੀਂ ਪ੍ਰਵਾਨ ਤੇ ਸਭ ਤੋਂ ਸਸਤਾ ਨਸ਼ਾ ਜਿਹੜਾ ਨਾ ਉਹ ਤੰਬਾਕੂ ਦਾ ਹੈ ਉਹਦਾ ਕਾਰਨ ਇਹ ਨਹੀਂ ਕਿ ਤੰਬਾਕੂ ਨਹੀਂ ਪ੍ਰਵਾਨ ਤੇ ਸ਼ਰਾਬ ਪ੍ਰਵਾਨ ਹੈ ਕੋਈ ਹੋਰ ਨਸ਼ਾ ਪ੍ਰਵਾਨ ਹੈ ਬੇਸ਼ੱਕ ਕੋਈ ਸੱਜਣ ਸਾਡੇ ਅੱਜ ਇਹ ਗੱਲ ਕਹਿ ਦਿੰਦੇ ਆ ਵੀ ਭੰਗ ਹੈਗੀ ਏ ਪਰ ਹਕੀਕਤ ਗੁਰੂ ਕੀ ਬਾਣੀ ਦੇ ਅਨੁਸਾਰ ਭੰਗ ਦਾ ਨਸ਼ਾ ਵੀ ਮਨਜ਼ੂਰ ਨਹੀਂ ਬਾਬਰ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਅੱਗੇ ਭੰਗ ਪੇਸ਼ ਕੀਤੀ ਸੀ ਤੇ ਸਤਿਗੁਰ ਸਾਹਿਬ ਜੀ ਨੇ ਇਨਕਾਰ ਕਰਤਾ ਸੀ ਭੋ ਤੇਰਾ ਭੰਗ ਖਲੜੀ ਮੇਰਾ ਚੀਤ ਨੇ ਜਿਹੜੇ ਉਹ ਵਾਹਿਗੁਰੂ ਅਕਾਲ ਪੁਰਖ ਦੇ ਭੈ ਚ ਰਹਿਣਾ ਹੈ

ਇਸ ਖਲੜੀ ਜਿਹੜੀ ਹੈ ਇਹ ਚਮੜੀ ਦੇ ਵਿੱਚ ਉਹਦਾ ਪੈਰ ਰੱਖਣਾ, ਇਹ ਭੰਗ ਇਹ ਭੰਗ ਜਿਹੜੀ ਬਾਬਰ ਮਨਜ਼ੂਰ ਨਹੀਂ ਹੈਗੀ। ਸਿੱਖੀ ਦੇ ਵਿੱਚ ਸਿਰਫ ਦੋ ਨਸ਼ੇ ਆ, ਇੱਕ ਗੁਰੂ ਕੀ ਬਾਣੀ ਦੇ ਨਾਮ ਦਾ ਤੇ ਦੂਜਾ ਲੰਗਰ ਦਾ, ਤੀਜਾ ਕੋਈ ਨਸ਼ਾ ਵੀ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ। ਹਾਂ ਆਪਣੀ ਮਨ ਦੀ ਮੱਤ ਨਾਲ ਜੋ ਮਰਜ਼ੀ ਕੋਈ ਕਹੀ ਜਾਵੇ। ਤੇ ਹੈ ਜੰਜੂਆ ਨਾ ਭਾਈ ਤੂੰ ਹੱਥ ਨਹੀਂ ਲਾਉਣਾ,

ਜੰਗ ਨੇ ਮਰਦਾ ਮਰ ਜਾਵੇ ਪਰ ਤੰਬਾਕੂ ਨਾਲ ਆਪਣਾ ਹੱਥ ਜਿਹੜਾ ਨਾ ਉਹ ਨਾ ਸੁਣ ਦੇਵੇ। ਤੇ ਸਤਿਗੁਰ ਸਾਹਿਬ ਜੀ ਨੇ ਆਖਿਆ ਨਹੀਂ ਇਹਨੂੰ ਕਹਿ ਦਿਓ। ਉਸੇ ਵੇਲੇ ਗਿਆ ਇਸ਼ਨਾਨ ਪਾਣੀ ਕੀਤਾ ਕਰਕੇ ਵਾਪਸ ਆ ਕੇ ਬਾਲਾ ਪ੍ਰੀਤਮ ਦੇ ਚਰਨਾਂ ਚ ਗਿਆ, ਪਾਤਸ਼ਾਹ ਬਖਸ਼ ਲਈ ਅੱਜ ਤੋਂ ਬਾਅਦ ਤੰਬਾਕੂ ਨੂੰ ਹੱਥ ਨਹੀਂ ਲਾਵਾਂਗਾ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਫਰਮਾਇਆ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਭਾਈ ਨੰਦ ਰਾਜ ਹਮੂ ਹਰ ਕ੍ਰਿਸ਼ਨ ਆਮ ਦੇ ਸਰ ਬੁਲੰਦ ਅਜੋ ਹਾਸਲ ਉਮੀਦੇ ਹਰ ਮੁਸ਼ਤ ਮੰਦ। ਇਸਲਾਮ ਦੇ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਨੇ ਇੱਕ ਬਚਨ ਲਿਖਿਆ ਤੇ ਭਾਈ ਨੰਦ ਲਾਲ ਜੀ ਨੇ ਉਸ ਤੋਂ ਬਿਲਕੁਲ ਉਲਟ ਲਿਖਿਆ। ਸ਼ੇਖ ਸਾਦੀ ਕਹਿੰਦਾ ਹੈ ਕਿ ਜੇ ਤੁਸੀਂ ਆਜ਼ਾਦ ਖਿਆਲ ਵਿੱਚ ਵਿਚਰੋਗੇ ਤੁਹਾਡੇ ਹੱਥ ਖਾਲੀ ਰਹਿਣਗੇ, ਤੁਹਾਡੇ ਹੱਥਾਂ ਚ ਕੁਝ ਨਹੀਂ ਰਹੇਗਾ। ਕਮਾਲ ਨਾ ਜੀਰਦ ਆਜ਼ਾਦ ਗਾ ਮਾਲ, ਇਹ ਸ਼ੇਖ ਸਾਦੀ ਦੀ ਗੁਲਿਸਤਾਂ ਕਿਤਾਬ ਦੇ ਵਿੱਚ। ਕਮਾਲ ਨਾ ਗੀਰਦ ਆਜ਼ਾਦ ਗਾ ਮਾਲ, ਆਜ਼ਾਦ ਗਾ ਮਾਲ ਖਿਆਲ, ਆਜ਼ਾਦ ਖਿਆਲ ਬੰਦੇ ਜਿਹੜੇ ਆ ਉਹਨਾਂ ਦਾ ਕੀ ਹੋਏਗਾ, ਉਹਨਾਂ ਦਾ ਖਿਆਲ ਜਿਹੜਾ ਹੈ ਇਸ ਤਰੀਕੇ ਬਾਰ ਕਫ ਕਫ ਕਹਿੰਦੇ ਹੱਥ ਦੀ ਤਲੀ ਨੂੰ, ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਆਏਗਾ। ਨਾ ਸਬਰ ਦਿਲੇ ਆਸ਼ਕਾਂ ਆਪ ਦਰ ਗੱਲ ਬਾਲ, ਕਹਿੰਦਾ ਜਿਵੇਂ ਛਾਨਣੀ ਚ ਪਾਣੀ ਨਹੀਂ ਠਹਿਰਦਾ ਉਸ ਤਰ੍ਹਾਂ ਆਜ਼ਾਦ ਖਿਆਲ ਬੰਦਿਆਂ ਦੇ ਹੱਥ ਵਿੱਚ ਕੁਝ ਨਹੀਂ ਰਹੇਗਾ, ਖਾਲੀ ਰਹਿਣਗੇ, ਨਾ ਕੋਈ ਧਨ ਦੌਲਤ ਨਹੀਂ ਹੋਏਗਾ। ਪਰ ਭਾਈ ਨੰਦ ਲਾਲ ਜੀ ਕਹਾਉਂਦੇ ਕਹਿੰਦੇ ਸੱਜਣਾ ਗੁਰੂ ਕੀ ਸੰਗ ਵਿੱਚ ਆਵੇ, ਹਮਾ ਖਾਸ ਗਾ ਰਾ ਕਫ ਇਸਮ ਤਸ਼, ਕਫ ਕਹਿੰਦੇ ਤਲੀ, ਕਹਿੰਦੇ ਤੂੰ ਗੁਰੂ ਕੋਲੇ ਆਏ। ਵੈਸੇ ਇਹ ਬਚਨ ਉਹਨਾਂ ਨੇ ਬਾਲਾ ਪ੍ਰੀਤਮ ਵਾਸਤੇ ਲਿਖਿਆ। ਤੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੱਚਾ ਨਾ ਸਮਝੀ, ਗੁਰੂ ਨੂੰ ਕਦੇ ਬੁੱਢਾ ਨਾ ਸਮਝੀ, ਗੁਰੂ ਨੂੰ ਸਦਾ ਨੂਰ ਸਮਝੀ, ਜੋਤ ਸਮਝੀ। ਤੂੰ ਗੁਰੂ ਕੋਲੇ ਆਈ, ਜਦੋਂ ਗੁਰੂ ਕੋਲੇ ਆਇਆ ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਸੰਗ ਵਿੱਚ ਆਇਆ, ਗੁਰੂ ਨੇ ਤੇਰੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਹਮਾ ਖਾਸ ਗਾਂ ਰਾ ਕਫ ਇਸਮ ਤਸ਼, ਸਰਾਂ ਤਾਂ ਸਮਾ ਜੁਮਲਾ ਫੁਰਮਾ ਵਰਸ਼, ਕਹਿੰਦੇ ਜ਼ਮੀਨ ਤੋਂ ਲੈ ਕੇ ਸਾਰਾ ਤਾਂ ਸਮਾਂ ਆਕਾਸ਼ ਤੱਕ ਸਾਰੀਆਂ ਬਖਸ਼ਾਂ ਤੇਰੀ ਝੋਲੀ ਚ ਪਾ ਦੇਵੇਗਾ। ਗੁਰੂ ਕੀ ਮਹਿਮਾ ਜਿਹੜੀ ਏ ਏਡੀ ਵੱਡੀ, ਗੁਰੂ ਕੋਲ ਆਇਆ ਤਾਂ

ਪਰੇ ਖਲ ਚਤੁਰ ਬਕੀਤਾ ਪਿੰਗਲ ਗੱਗੇ ਨੂੰ ਔਂਕੜ ਲੱਗਾ। ਹੁਣ ਜੇ ਪਿੰਗਲ ਹੁੰਦਾ ਨਾ ਤੇ ਇਕੱਲਾ ਹੋਣਾ ਸੀ ਵੀ ਪੈਰਾਂ ਤੇ ਪਿੰਗਲਾ, ਹੁਣ ਜਿਹੜਾ ਔਂਕੜ ਲੱਗ ਗਿਆ ਨਾ ਔਂਕੜ ਕਰਕੇ ਇਹਦਾ ਅਰਥ ਇਹਦੀ ਵਿਚਾਰ ਇਹ ਆ ਕਿ ਸਤਿਗੁਰੂ ਮੈਂ ਅੰਦਰੋਂ ਮੱਤ ਦਾ ਵੀ ਪਿੰਗਲਾ, ਮੈਂ ਅੱਖਾਂ ਤੋਂ ਵੀ ਪਿੰਗਲਾ ਵਾਂ, ਮੈਂ ਹੱਥਾਂ ਦਾ ਵੀ ਪਿੰਗਲਾ ਵਾਂ, ਵੀ ਮੈਂ ਕਾਹੇ ਜੋਗਾ ਹੈ ਹੀ ਨਹੀਂ ਹੈਗਾ। ਪਰ ਜਦ ਗੁਰੂ ਕੀ ਸ਼ਰਨ ਵਿੱਚ ਆਇਆ ਸਾਹਿਬ ਜੀ ਕਹਿੰਦੇ ਫਿਰ ਪਰਬਤ ਹੁੰਦਾ ਉੱਚਾ, ਫਿਰ ਜਿਹੜੀ ਉੱਚੀ ਉੱਚੀ ਔਖੀ ਘਾਟੀ ਹੈ

ਜਿਹੜੀ ਔਖੀ ਘਾਟੀ ਚੜੀ ਨਹੀਂ ਜਾ ਸਕਦੀ। ਜਦੋਂ ਗੁਰੂ ਕੇ ਸੰਗ ਵਿੱਚ ਆਇਆ ਤੇ ਗੁਰੂ ਨੇ ਕਿਰਪਾ ਕਰਨਾ ਤੂੰ ਔਖੀ ਤੋਂ ਔਖੀ ਘਾਟੀ ਨੂੰ ਪਾਰ ਕਰ ਜਾਏਗਾ ਤੇ ਕਿਹੋ ਜਿਹਾ ਹੋਵੇਗਾ। ਖਲ ਚਤੁਰ ਬਕੀਤਾ, ਖਲ ਕਹਿੰਦੇ ਮੂਰਖ ਨੂੰ, ਉਹ ਮੂਰਖ ਹੋਵੇ ਉਹਨੂੰ ਕੁਛ ਨਾ ਆਉਂਦਾ ਹੋਵੇ। ਚਤੁਰ ਤੱਤੇ ਨੂੰ ਫਿਰ ਔਂਕੜ, ਔਂਕੜ ਜਿਹੜਾ ਕੂੜੇ ਸਵੇਰੇ ਔਰ ਔਰ ਹਿਰਦਾ, ਤੈਨੂੰ ਸਤਿਗੁਰ ਸਾਹਿਬ ਤੇਰੇ ਹਿਰਦੇ ਦੇ ਵਿੱਚ ਤੂੰ ਸੀ ਮੂਰਖ, ਲੇਕਿਨ ਤੂੰ ਆਇਆ ਗੁਰੂ ਕੋਲੇ, ਗੁਰੂ ਨੇ ਇਹੋ ਜਿਹੀ ਕਿਰਪਾ ਕਰਨੀ ਹੈ ਤੇਰੇ ਹਿਰਦੇ ਵਿੱਚ ਚਾਰ ਤੇਰੇ ਚਾਰੇ ਪਾਸੇ ਦਾ ਗਿਆਨ ਰੱਖ ਦੇਣਾ ਹੈ। ਤੇ ਫਿਰ ਤੂੰ ਜਦੋਂ ਉਹ ਗਿਆਨ ਬਿਆਨ ਕੀਤਾ ਤੇਰੇ ਅੱਗੇ ਵੱਡਾ ਵੱਡਾ ਪੰਡਿਤ ਵੀ ਹੈਰਾਨ ਹੋਵੇਗਾ। ਤੇ ਇਹ ਵੀ ਬਾਲਾ ਪ੍ਰੀਤਮ ਦੇ ਸਾਹਮਣੇ ਵਾਪਰਿਆ ਕਿ ਜਦੋਂ ਸਤਿਗੁਰ ਸਾਹਿਬ ਜੀ ਨੂੰ ਦਿੱਲੀ ਨੂੰ ਜਾ ਰਹੇ ਸੀ, ਜਦੋਂ ਅੰਬਾਲੇ ਦੇ ਕੋਲ ਆਏ ਤੇ ਲਾਲ ਚੰਦ ਪੰਡਿਤ ਕਹਿੰਦਾ ਕ੍ਰਿਸ਼ਨ ਨੀ ਹਰ ਕਿਸੇ ਨੂੰ ਖਵਾਈ ਜਾਂਦਾ ਹੈ, ਬੱਚਾ ਵੇ ਇਹਨੂੰ ਗੀਤਾ ਆਉਂਦੀ, ਇਹਨੂੰ ਗੀਤਾ ਸੁਣਾਉਣੀ ਆਉਂਦੀ। ਸਤਿਗੁਰ ਸਾਹਿਬ ਜੀ ਨੇ ਕਿਹਾ ਪੰਡਿਤ ਜੀ ਜੇ ਤੁਹਾਨੂੰ ਗੀਤਾ ਮੈਂ ਸੁਣਾਈ ਨਾ, ਤੁਸੀਂ ਇਹ ਕਹਿਣਾ ਵੀ ਤੁਹਾਡੇ ਘਰ ਦੇ ਵਿੱਚ ਗਿਆਨ ਹੈਗਾ ਸੀ, ਤੁਹਾਡਾ ਘਰ ਗੁਰੂ ਨਾਨਕ ਦੇ ਗੱਲ ਚੱਲਦੀ ਸੀ, ਤੁਹਾਨੂੰ ਬਚਪਨ ਚ ਗਿਆਨ ਸਿਖਾ ਦਿੱਤਾ। ਬੰਦਾ ਤੂੰ ਆਪਣੀ ਮਰਜ਼ੀ ਦਾ ਲੈ ਕੇ ਆਉਣਾ ਹੈ। ਹੁਣ ਯਾਦ ਰਹੇ ਉਸ ਵੇਲੇ ਜਿਹੜੇ ਝੂਰ ਸੀ ਨਾ, ਉਹਨਾਂ ਨੂੰ ਵਿਦਿਆ ਪੜ੍ਹਨ ਦਾ ਹੱਕ ਹੀ ਨਹੀਂ ਸੀ ਹੈਗਾ ਤੇ ਲਾਲ ਚੰਦ ਪੰਡਿਤ ਛੱਜੂ ਝੂਰ ਨੂੰ ਲੈ ਕੇ ਆਇਆ ਹੈ ਜਿਹਨੇ ਕਦੀ ਇਸ ਪਾਸੇ ਦਾ ਉਚਾਰਨ ਕੁਛ ਨਹੀਂ ਕੀਤਾ। ਸਤਿਗੁਰ ਸਾਹਿਬ ਜੀ ਕਹਿੰਦੇ ਠੀਕ ਹੈ। ਬਾਲਾ ਪ੍ਰੀਤਮ ਦੀ ਨਜ਼ਰ ਹੋਈ ਮੇਰ ਦੀ, ਇਤਿਹਾਸ ਇਹ ਕਹਿੰਦਾ ਵੀ ਛੜੀ ਰੱਖੀ, ਬਾਲਾ ਪ੍ਰੀਤਮ ਗੁਰੂ ਨੂੰ ਛੜੀ ਦੀ ਲੋੜ ਵੀ ਹੈ ਨੀ, ਗੁਰੂ ਤੇ ਇੱਕ ਨਜ਼ਰ ਭਰ ਕੇ ਤੱਕ ਦੇਵੇ ਤੇ ਪਤਾ ਨੀ ਕਿੰਨੀਆਂ ਰਹਿਮਤਾਂ ਹੋ ਜਾਂਦੀਆਂ। ਤਾਂ ਹੀ ਭਾਈ ਨੰਦ ਲਾਲ ਨੇ ਆਖਿਆ ਹੈ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਮੈਂ ਜਾਣ ਦੇ ਦਿਆਗਾ, ਬਸ ਇੱਕ ਨਜ਼ਰ ਭਰ ਕੇ ਮੇਰੇ ਵੱਲ ਤੱਕ ਦੇ। ਆਖਿਆ ਪੰਡਿਤ ਜੀ ਪੁੱਛੋ। ਪੰਡਿਤ ਜੀ ਨੇ ਗੀਤਾ ਦਾ ਸਲੋਕ ਉਚਾਰਨ ਕੀਤਾ ਤੇ ਛੱਜੂ ਝੂਰ ਕਹਿੰਦਾ ਪੰਡਿਤ ਜੀ ਦੇ ਸਲੋਕ ਗਲਤ ਪੜਿਆ। ਸਵਾਮੀ ਕਲਿਆਣ ਦਾਸ ਨੇ ਸੱਚੀ ਖੋਜ ਲਿਖਿਆ ਹੈ ਕਿ ਪੰਡਿਤ ਨੇ ਸਲੋਕ ਕਿਵੇਂ ਪੜਿਆ। ਪੰਡਿਤ ਨੇ ਸਲੋਕ ਪੜਿਆ ਸੀ

ਇੱਥੇ ਰੋਕਦਾ ਕਿ ਪੰਡਿਤ ਜੀ ਗਲਤ ਪੜ੍ਹਦਾ ਕਿ ਹੁਣ ਧਰਮ ਕਰਮ ਜੀ ਨਹੀਂ ਛੱਡੇ ਜਾ ਸਕਦੇ, ਕਰਮ ਧਰਮ ਛੱਡੇ ਜਾ ਸਕਦੇ। ਧਰਮ ਕਰਮ ਦਾ ਅਰਥ ਹੋ ਰਹੇ ਤੇ ਕਰਮ ਧਰਮ ਦਾ ਅਰਥ ਹੋ ਰਿਹਾ। ਧਰਮ ਕਰਮ ਦਾ ਅਰਥ ਇਹ ਆ ਕਿ ਧਰਮ ਵਾਲੇ ਕਰਮ, ਕਰਮ ਧਰਮ ਦਾ ਅਰਥ ਇਹ ਆ ਕਿ ਕਰਮ ਆਪਣੀ ਮਰਜ਼ੀ ਨਾਲ ਕਰ ਰਿਹਾ ਨਾ ਉਹਨੂੰ ਧਰਮ ਦਾ ਦੇ ਰਿਹਾ। ਉਹ ਕਾਮਯਾਬ ਜਿਵੇਂ ਸਤਿਗੁਰ ਸਾਹਿਬ ਕਰਮ ਧਰਮ ਪਾਖੰਡ ਜੋ ਦੀਸੇ ਤੈਨੂੰ ਜੰਮ ਜਗਾਤੀ ਲੁੱਟੇ। ਪੰਡਿਤ ਜੀ ਸਲੋਕ ਸੁਧ ਪੜੋ, ਪੰਡਿਤ ਹੈਰਾਨ ਹੋਇਆ ਕਹਿੰਦਾ ਤੈਨੂੰ ਪਤਾ? ਕਹਿੰਦੇ ਹਾਂ। ਛੱਜੂ ਝੂਰ ਨੇ ਫਿਰ ਪੜਿਆ ਸਲੋਕ, ਜਿਹਨੇ ਕਦੀ ਰਮਾਇਣ ਵੇਖੀ ਨਹੀਂ ਸੀ, ਗੀਤਾ ਵੇਖੀ ਨਹੀਂ ਸੀ,

ਅੰਗ ਅਸ਼ਟ ਜੋ ਸਵਾਮੀ ਛੱਜੂ ਝੂੜ ਦਾ ਪਾਰ ਉਤਾਰਾ ਹੋਇਆ ਉਹਦੇ ਖਾਨਦਾਨ ਵਿੱਚ ਪੰਜਾਂ ਪਿਆਰਿਆਂ ਚ ਮਾਨ ਪ੍ਰਾਪਤ ਹੋਇਆ ਤੇ ਲਾਲ ਚੰਦ ਪੰਡਿਤ ਦਾ ਵੀ ਪਾਰ ਉਤਾਰਾ ਹੋ ਗਿਆ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਸਤਿਗੁਰ ਸਾਹਿਬ ਜੀ ਨੇ ਏਡੀ ਕਿਰਪਾ ਕਰ ਦਿੱਤੀ। ਪਰ ਇੱਕ ਗੱਲ ਯਾਦ ਰੱਖਿਓ ਕਿ ਜਿਹੜੀ ਇਹ ਸਲੋਕ ਫਲਾਸਫੀ ਹੈ ਉਹ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ ਹੈਗੀ। ਮਾਂ ਮੇਕਮ ਸਰਨੰਗ, ਮੇਰੀ ਸ਼ਰਨ ਵਿੱਚ ਆਓ, ਇਸ ਗੱਲ ਨੂੰ ਸਾਡੇ ਘਰ ਪ੍ਰਵਾਨ ਨਹੀਂ ਕੀਤਾ ਗਿਆ। ਅਨਲ ਹੱਕ ਗੁਰੂ ਨਾਨਕ ਸਾਹਿਬ ਨੇ ਮੈਂ ਖੁਦਾ ਵਾਂ ਪ੍ਰਵਾਨ ਨਹੀਂ ਕੀਤਾ। ਅੰਗ ਅਸਚੋ ਸਵਾਮੀ, ਮੈਂ ਮਾਲਕ ਆ ਮੇਰੀ ਸ਼ਰਨ ਵਿੱਚ ਆ, ਇਸ ਘਰ ਨੇ ਪ੍ਰਵਾਨ ਨਹੀਂ ਕੀਤਾ। ਅੰਗ ਬ੍ਰਹਮ, ਇਸ ਘਰ ਨੇ ਪ੍ਰਵਾਨ ਨਹੀਂ ਕੀਤਾ। ਇਸ ਘਰ ਨੇ ਫਰਮਾਇਆ ਤੂੰ ਕਰਤਾ ਸਚਿਆਰ ਮੈਂਡਾ ਸਾਈ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਅਲਫਾਜ਼ ਤੂੰ ਵਰਤਿਆ, ਤੁਸੀਂ ਨਹੀਂ ਵਰਤਿਆ। ਹੁਣ ਆਪਾਂ ਕਿਸੇ ਨੂੰ ਕਹਾਂ, ਦੂਜੇ ਨੂੰ ਕਹਾਂਗੇ ਤੂੰ, ਤੇ ਉਹ ਕਹੇਗਾ ਮੈਨੂੰ ਸਤਿਕਾਰ ਨਾਲ ਨਹੀਂ ਬੁਲਾਇਆ। ਹੁਣ ਅਲਫਾਜ਼ ਪਰਮੇਸ਼ਰ ਵਾਸਤੇ ਤੇ ਤੁਸੀਂ ਨਹੀਂ, ਤੂੰ ਵਰਤਿਆ ਸਤਿਗੁਰ ਸਾਹਿਬ ਜੀ ਨੇ, ਕਿਉਂਕਿ ਤੁਸੀਂ ਬਹੁ ਵਚਨ ਹੈ, ਤੂੰ ਇੱਕ ਹੈ, ਤੂੰ ਦੋ ਨਹੀਂ ਹੈਗਾ। ਤੇ ਸਤਿਗੁਰ ਸਾਹਿਬ ਜੀ ਨੇ ਵੀ ਕੱਲ ਤੁਸੀਂ ਕਹਿਤਾ, ਤੇ ਪਤਾ ਨਹੀਂ ਟਕੇ ਦਾ ਵਿਦਵਾਨ ਉੱਠ ਕੇ ਅਰਧ ਕਹਿ ਦੇਗਾ ਵੀ ਤੁਸੀਂ ਕਰਤਾ ਹੈ, ਆਹ ਵੀ ਪਰਮੇਸ਼ਰ ਸੀਗਾ, ਆਹ ਵੀ ਭਗਵਾਨ ਸੀ, ਆਹ ਵੀ ਭਗਵਾਨ ਸੀ। ਸਾਹਿਬ ਜੀ ਨੇ ਇਲਾਹੀ ਬਾਣੀ ਵਿੱਚ ਤੂੰ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਜੇ ਤੂੰ ਤੂੰ ਤੂੰ ਕਰੇ ਉਹੀ ਉਹੀ ਕਰੇ ਤੇ ਤੂੰ ਉਹਦਾ ਰੂਪ ਹੋ ਜਾਏਗਾ, ਤੂੰ ਉਹਦੇ ਵਿੱਚ ਸਮਾ ਜਾਏਗਾ, ਤੇਰਾ ਉਹਦਾ ਕੋਈ ਭੇਦ ਨਹੀਂ ਪਰ ਦੂਜਾ ਨਹੀਂ ਹੋਏਗਾ। ਸਾਹਿਬ ਜੀ ਕਹਿੰਦੇ ਐਸਾ ਗਿਆਨ ਬਖਸ਼ ਦਿੰਦਾ ਗੁਰੂ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤੇਰੇ ਭਵਨ ਸੂਜਿਆ ਗੁਰ ਭੇਟ ਪੁਨੀਤਾ। ਅੰਦੁਲੇ ਦੇ ਧੱਜੇ ਨੂੰ ਫਿਰ ਔਂਕਣ, ਹੁਣ ਅੰਦਲਾ ਹੁੰਦਾ ਤੇ ਕੇਵਲ ਅੱਖਾਂ ਤੋਂ ਅੰਨਾ ਹੋਣਾ ਸੀ, ਹੁਣ ਊੜੇ ਨੂੰ ਔਂਕੜ, ਊੜੇ ਸਵਰ ਔਂਕੜ ਉੱਲ, ਉੱਲ ਹੁੰਦਾ ਹਸਾਰਕ ਆ ਕੁੱਲ ਆਲਮ ਹਰ ਪਾਸਿਆਂ ਤੋਂ, ਕਿ ਜਿਹੜਾ ਹਰ ਪਾਸਿਓਂ ਅੰਨਾ ਸੀ ਉਹਨੂੰ ਗਿਆਨ ਦਿੱਤਾ ਤੇ ਉਹਨੇ ਤਿੰਨ ਭਵਨਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਕਰਦੀਆਂ, ਗੁਰ ਭੇਟ ਪੁਨੀਤਾ ਤੇ ਗੁਰੂ ਨਾਲ ਮਿਲਣ ਕਰਕੇ ਉਹ ਪੁਨੀਤ ਪਵਿੱਤਰੋਂ ਪਵਿੱਤਰ ਹੋ ਗਿਆ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਪਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ। ਕਹਿੰਦੇ ਇਹੋ ਜਿਹੀ ਭਗਤੀ, ਭਗਤ ਦੇ ਤੱਤੇ ਨੂੰ ਔਂਕੜ ਲੱਗਣ ਕਰਕੇ ਦਾ ਅਰਥ, ਜੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ, ਸਿਹਾਰੀ ਨਾ ਹੋਵੇ ਤੇ ਭਗਤ ਬਣਨਾ ਹੀ ਜਿਵੇਂ ਭਗਤ ਜਨ ਕੋਈ, ਜੇ ਤੱਤੇ ਨੂੰ ਸਿਹਾਰੀ ਪੈ ਜਾਵੇ ਫਿਰ ਉਹਦਾ ਅਰਥ ਭਗਤੀ। ਗੋਬਿੰਦ ਉਸ ਵਾਹਿਗੁਰੂ ਅਕਾਲ ਪੁਰਖ ਦੀ, ਕਿ ਜਿਹੜਾ ਭਗਤੀ ਕਰਨ ਵਾਲਾ ਹੈ, ਦੁਨੀਆਂ ਦਾ ਕਿੱਡਾ ਵੱਡਾ ਕੋਈ ਬਾਦਸ਼ਾਹ ਹੋਵੇ ਤੇ ਇੱਕ ਪਾਸੇ ਭਗਤੀ ਕਰਨ ਵਾਲਾ ਹੋਵੇ, ਕੀਟ ਹਸਤੀ ਜੀਤਾ ਹਾਥੀ ਵਰਗਾ ਕੋਈ ਹੋਵੇ ਤੇ ਭਗਤੀ ਵਾਲਾ ਨਿੱਕੇ ਜਿਹਾ ਕੀੜੇ ਵਰਗਾ ਹੋਵੇ। ਹਸਤੀ ਹੰਕਾਰ, ਕੀਟ ਨਿਮਰਤਾ, ਜੇ ਉਹ ਭਗਤੀ ਨਿਮਰਤਾ ਕਰਨ ਵਾਲਾ ਹਾਥੀ ਵਰਗੇ ਵੱਡੇ ਜਾਂਦਾ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਜਿਹੜਾ ਇਉਂ ਗੁਰੂ ਕੀ ਸ਼ਰਨ ਵਿੱਚ ਆਇਆ ਉਹਨੂੰ ਹੈ ਸੱਜਣਾ, ਅੱਜ ਤੇਰੇ ਸਿਰ ਤੇ ਹੱਥ ਰੱਖਣ ਲੱਗਾ, ਉਹ ਵਾਹਿਗੁਰੂ ਨਿਰਭਉ ਹੈ ਤੇ ਅੱਜ ਤੋਂ ਬਾਅਦ ਤੈਨੂੰ ਵੀ ਕਿਸੇ ਦਾ ਭਾਉ ਜਿਹੜਾ ਹੈ ਉਹ ਨਹੀਂ ਹੋਏਗਾ। ਤੇ ਇਹ ਆਪਾਂ ਕਹਿ ਦੇਣੇ ਨਹੀਂ, ਸਤਿਗੁਰ ਦੀ ਕਿਰਪਾ ਦੇ ਨਾਲ ਜਦੋਂ ਅਸੀਂ ਪੁਲਿਸ ਕੋਲ ਫੜੇ ਗਏ ਤੇ ਇਹੋ ਜਿਹੇ ਸਿੱਖ ਵੇਖੇ ਜਿਹੜੇ ਇੰਟੈਰੋਗੇਟ ਹੁੰਦੇ ਹੋਏ ਐਸ ਐਸ ਪੀ ਸਮੇਤ ਸਿੰਘ ਸੈਣੀ ਨੂੰ ਮਖੌਲ ਕਰਦੇ ਸੀ। ਇੱਥੇ ਤੱਕ ਵੀ ਦੇਖਿਆ ਕਿ ਇੱਕ ਸਿੱਖ ਨੂੰ ਭਾਈ ਜਰਨੈਲ ਸਿੰਘ ਸ਼ਹੀਦ ਬੋਤੀਆਂ ਵਾਲੇ ਨੂੰ ਘੋਟ ਨੇ ਲਾ ਦਿੱਤੇ, ਉਹਨੂੰ ਪੁੱਠਾ ਟੰਗ ਦਿੱਤਾ, ਪਾਣੀ ਛਿੱਟੇ ਮਾਰ ਕੇ ਹੋਸ਼ ਚ ਲਿਆਉਣ ਤੇ ਜਦੋਂ ਅਖੀਰ ਤੇ ਗੱਲ ਆਈ ਤੇ ਕਿਸੇ ਦੀ ਮਾਵਾਂ ਧੀਆਂ ਚੱਕ ਲਿਆਂਦੀਆਂ ਤੇ ਕਹਿੰਦਾ ਛੱਡ ਦੇ ਮੈਂ ਸਾਲਟ ਦੇ ਦਿਆਂਗਾ। ਉਹ ਕਹਿੰਦਾ ਹੈ ਵੀ, ਕਹਿੰਦਾ 100 ਰੁਪਈਆ ਦੇ। ਸੈਣੀ ਨੇ 100 ਦਿੱਤਾ, ਫਿਰੋਜ਼ਪੁਰ ਸੀਐਸ ਦਾ ਹੋਇਆ, ਉਹਨੇ ਪਾੜ ਕੇ ਸੁੱਟ ਕੇ, ਕਹਿੰਦਾ ਸੈਣੀ ਸਾਹਿਬ ਆਹ ਕੀ ਝੂਠ ਬੋਲਣ ਲੱਗੇ ਮੇਰੇ ਤੇ ਵੀ ਮੈਂ ਕਰੰਸੀ ਪਾੜ ਦਿੱਤੀ ਹੈ।
ਆ ਤੂੰ ਆਪ ਪਾੜ ਕੇ ਸੁੱਟਿਆ। ਕਹਿੰਦਾ ਇਹ ਕੀ? ਕਹਿੰਦਾ ਕਿਉਂ ਝੂਠਾ ਇਲਜ਼ਾਮ ਲਾਉਣਾ? ਕਹਿੰਦਾ ਇਹ ਕੀ ਬੋਲਦਾ ਪਿਆ? ਕਹਿੰਦਾ ਤੂੰ ਮੈਨੂੰ ਇਹੀ ਮਨਾ ਕੇ ਦਿਖਾ ਦੇ ਕਿ ਮੈਂ ਤੈਥੋਂ 100 ਰੁਪਇਆ ਲੈ ਕੇ ਪਾੜਿਆ, ਮੈਂ ਇਹ ਹੀ ਨਹੀਂ ਮੰਨਦਾ। ਆ ਗੱਲ ਕਰ, ਤੂੰ ਮਾਵਾਂ ਧੀਆਂ ਨੂੰ ਚੱਕ ਰਿਹਾ, ਸਾਡੀਆਂ ਧੀਆਂ ਭੈਣਾਂ ਨੇ, ਮੈਂ ਤੈਨੂੰ 60 ਦੇ ਜਾਵਾਂਗਾ। ਗੁਰੂ ਕੇ ਸਿੱਖ ਅਪਾਇਆ ਨਿਰਭਉ ਨੇ, ਪਰ ਉਹਦੇ ਕੋਲ ਹੋਵੇ ਕੀ ਨਾਮ? ਜਿਹੜਾ ਆ ਜੇਲ੍ਹਾਂ 'ਚ ਬੈਠੇ ਆ ਨਾ, 7 ਜਾਣੇ ਜੇਲ੍ਹ 'ਚ ਭਗਤੀ ਬੜੀ, ਜੇਲ੍ਹਾਂ 'ਚ ਬੈਠੇ ਸ਼ਬਦ ਤੇ ਸੁਰਤ ਦਾ ਅਭਿਆਸ ਬੜਾ ਕਰਦੇ, ਤੇ ਸ਼ਬਦ ਸੁਰਤ ਦਾ ਅਭਿਆਸ ਹੈ ਨਾ, ਮੈਨੂੰ ਮਾਫ ਕਰਿਓ ਜੀ, ਉਹ ਜ਼ਬਾਨ ਨਾਲ ਬੋਲ ਕੇ ਨਹੀਂ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ 'ਚ ਬੋਲਾ। ਉਹ ਕੀ ਹੈ ਕਿ ਤੂੰ ਉੱਠ ਕੇ ਅੰਮ੍ਰਿਤ ਵੇਲੇ ਪਹਿਲਾਂ ਆਪਣੇ ਆਸਣ ਦੇ ਉੱਤੇ ਬੋਲਣਾ ਨਹੀਂ ਹੈਗਾ, ਬਸ ਤੇਰੇ ਮਨ ਹੀ ਮਨ ਵਿੱਚ ਸ਼ਬਦ ਸੁਰਤ ਦਾ ਅਭਿਆਸ ਕਰ। ਤੇ ਜਿੰਨੇ ਸਿੱਖ ਜੇਲ੍ਹਾਂ 'ਚ ਬੈਠੇ ਹੁੰਦੇ ਸੀ, ਅੱਜ ਵੀ ਬੈਠੇ ਨੇ, ਉਹ ਸ਼ਬਦ ਸੁਰਤ ਦਾ ਅਭਿਆਸ ਬਹੁਤ ਕਰਦੇ। ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ ਸਿੰਘ ਬਲਾਈ ਹੋਏ ਗਿਓ। ਕਹਿੰਦੇ ਸਿੰਘ, ਇੱਥੇ ਹੁਣ ਸਿੰਘ ਦਾ ਅਰਥ ਹੋਰ, ਜਿਹੜਾ ਸਾਡੇ ਨਾਂ ਦੇ ਪਿੱਛੇ ਸਿੰਘ ਲਾਇਆ ਉਹਦੇ ਅਰਥ ਹੋਰ ਨੇ। ਜਿਹੜਾ ਧੰਨ ਗੁਰੂ ਨਾਨਕ ਸਾਹਿਬ ਵਾਸਤੇ ਭਾਈ ਗੁਰਦਾਸ ਜੀ ਨੇ ਸਿੰਘ ਵਰਤਿਆ ਉਹਦਾ ਅਰਥ ਵੀ ਹੋਰ ਹੈ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਜਦੋਂ ਉਹ ਲਫ਼ਜ਼ ਹੋਰ ਜਿੱਥੇ ਹੈਗਾ ਸਿੰਘ ਸਰਨ ਕੱਤ ਜਾਈਏ, ਉੱਥੇ ਸਿੰਘ ਦਾ ਅਰਥ ਹੋਰ ਹੈ। ਇੱਥੇ ਸਿੰਘ ਦਾ ਅਰਥ ਸਿੰਘ ਬਲਾਈ ਹੋਏ ਗਿਓ, ਇੱਥੇ ਸਿੰਘ ਜਿਹੜਾ ਆਪਣੇ ਆਪ ਨੂੰ ਹੰਕਾਰੀ ਆਖੇ ਸ਼ੇਰ ਵਰਗਾ, ਤਿਰਨ ਮੇਰ ਦੇਖੀ ਤਾਂ ਦੇ ਸੱਜਣਾ ਉਹਦੇ ਅੱਗੇ, ਉਹ ਸ਼ੇਰ ਕਿਸੇ ਕੰਮ ਦਾ ਨਹੀਂ, ਉਹਦੇ ਅੱਗੇ ਜਿਹੜਾ ਗੁਰੂ ਕੀ ਸ਼ਰਨ ਚ ਆਇਆ ਉਹਨੂੰ ਜਿਹੜਾ ਪਰਬਤ ਉਹਦੇ ਵਾਸਤੇ ਕੁਛ ਨਹੀਂ, ਉਹ ਤਿਣਕਾ ਮਾਤਰ ਹੀ ਏਡਾ ਮਹਾਨ ਬਣ ਜਾਂਦਾ ਕਿ ਉਹਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਸਰਮ ਕਰਤੇ ਦਮ ਆਡਕੋ ਤੇ ਗਣੀ ਧਨੀਤਾ। ਜਿਹੜਾ ਗੁਰੂ ਨਾਲ ਜੁੜ ਗਿਆ, ਜਿਹੜਾ ਅੱਡੀ ਅੱਡੀ ਕੌਡੀ ਸੋਚਦਾ ਸੀ, ਉਹਨੂੰ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿੰਨਾ ਧਨ ਦੌਲਤ ਬਖਤੀ ਕਿ ਸੱਜਣਾ ਤੂੰ ਪਾਤਸ਼ਾਹ ਹੈ। ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ, ਵਾਹਿਗੁਰੂ ਤੇਰੇ ਇੰਨੇ ਗੁਣ ਨੇ ਮੇਰੀ ਰਸਨਾ ਬਿਆਨ ਨਹੀਂ ਕਰ ਸਕਦੀ। ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਾਰੀਤਾ। ਆਹ ਪੰਕਤੀ ਵੀ ਜਿਹੜੀ ਹੈ ਸਾਧੂ ਸੰਗ ਦੇ ਅਰਥ ਕਰਦੀ, ਕਿਉਂਕਿ ਨਾਮ ਦਾ ਦਾਤਾ ਗੁਰੂ ਹੈ, ਨਾਮ ਨਹੀਂ ਕੋਈ ਹੋਰ ਦੇ ਸਕਦਾ। ਤੇ ਸਤਿਗੁਰ ਸਾਹਿਬ ਜੀ ਨੇ ਇਹ ਬਖਸ਼ਿਸ਼ ਕਰ ਦਿੱਤੀ ਸਿੱਖੀ ਵਿੱਚ 5 ਪਿਆਰਿਆਂ ਕਿ ਜੇ ਤੂੰ ਨਾਮ ਦਾ ਚਾਹ ਬਣੇ, ਪਾਰ ਉਤਾਰਾ ਨਾਮ ਦੇ ਬਿਨਾਂ ਹੋ ਹੀ ਨਹੀਂ ਸਕਦਾ। ਜੇ ਤੂੰ ਨਾਮ ਲੈਣਾ ਹੈ ਤੇ ਉਹ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੀ ਪੈਣਾ ਹੈ। ਉਹ 5 ਪਿਆਰੇ ਉਸ ਵੇਲੇ ਗੁਰੂ ਰੂਪ ਹੁੰਦੇ ਆ, ਤੇ ਤੂੰ ਆ ਕੇ ਕਿਤੇ ਹੱਥ ਜੋੜੇ, ਇਸੇ ਤੇ ਅਸੀਂ ਹੌਸਲੇ ਕਰਦੇ ਹਾਂ। ਵੇਖੋ ਜੀ, ਮਨ ਸਾਫ਼ ਹੋਣਾ ਚਾਹੀਦਾ ਹੈ ਜੀ, ਇਹ ਹੋਣਾ ਚਾਹੀਦਾ ਜੀ, ਇੱਕ ਇਹ ਕੋਲ ਫੀਤਾ ਹੈਗਾ। ਫਿਰ ਮੈਨੂੰ ਤਾਂ ਇੱਕ ਗੱਲ 'ਚ ਹੋਰ ਪੁੱਛਣ ਦੀ ਆਦਤ ਪਈ ਹੋਈ ਹੈ ਵੀ ਤੂੰ ਮਨ ਸਾਫ਼ ਕਹਿੰਦਾ ਹੈ, ਵੀ ਕਹਿਣਗੇ ਅਮਰ ਸਕੇ ਵਾਲੇ ਭੁੱਖੇ ਬਾਜ ਨੇ, ਝੂਠ ਬੋਲਦੇ ਆ, ਫਰੇਬੀ ਹੈ। ਉਹ ਗੁਰੂ ਗੋਬਿੰਦ ਸਿੰਘ ਝੂਠ ਤੇ ਨਹੀਂ ਬੋਲਦਾ, ਉਹ ਗੁਰੂ ਗੋਬਿੰਦ ਸਿੰਘ ਦੀ ਨੀਅਤ ਤੇ ਖੋਟੀ ਨਹੀਂ ਸੀ, ਉਹ ਗੁਰੂ ਗੋਬਿੰਦ ਸਿੰਘ ਤੇ ਕੋਈ ਝੂਠਾ ਫਰੇਬਾ ਨਹੀਂ ਸੀ। ਜੇ ਉਹਨੂੰ ਲੋੜ ਸੀ 5 ਪਿਆਰਿਆਂ ਅੱਗੇ ਖੜ ਕੇ, ਖਾਲਸਾ ਜੀ ਮੈਨੂੰ 5 ਘੁੱਟ ਅੰਮ੍ਰਿਤ ਦੇ ਪਿਆ ਦੇ, ਮੈਂ ਸਾਰਾ ਸਰਬੰਸ ਤੁਹਾਥੋਂ ਵਾਰ ਦਿਆਂਗਾ, ਤੇ ਤੂੰ ਕਿਹੜਾ ਉਹ ਉੱਚੂ ਹੈ। ਸਾਹਿਬ ਜੀ ਕਹਿੰਦੇ ਇਸ ਵਾਸਤੇ ਕਰ ਕਿਰਪਾ ਉਸ ਵਾਹਿਗੁਰੂ ਦੇ ਹੱਥ ਦੇ, ਮੋਹਿ ਨਾਮ ਦਿਓ ਮੈਨੂੰ ਆਪਣਾ ਨਾਮ ਦੇ, ਨਾਨਕ ਦਰ ਸਾਰੀਤਾ, ਮੈਂ ਤੇਰੇ ਦਰ ਦਾ ਗੁੱਲਾ ਹੋ ਜਾਵਾਂ। ਜਿਹੜਾ ਉਹਦੇ ਦਰ ਦਾ ਗੁੱਲਾ ਹੋ ਗਿਆ ਉਹਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਕਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਦੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਐਂਡਿਟ ਕੀਤਾ ਤਰ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੂੰ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੇ ਨੇ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲਵੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ ਨੇ ਪਿਆਰੇ ਖਾਲਸਾ ਬੰਦ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਆਦਿ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੁਰ

ਰਹੋ। ਕਲਯੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰ ਹੋ। ਸੋ ਕਹੋ ਟਲ ਗੁਰ ਸੇਵੀਐ ਅਹਲਸ ਸਹਿਜ ਸੁਭਾਏ, ਦਰਸ਼ਨ ਪ੍ਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ।

ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਭਵਨ ਸੁਜਿਆ।

ਤ੍ਰਿਭਵਨ ਸੁਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚਿੱਤਾ ਰਹਾਓ।

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਕੇ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਧਾਰਿਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਅਗਲੇ ਹਫ਼ਤੇ 9 ਤਰੀਕ ਨੂੰ 9 ਅਕਤੂਬਰ ਨੂੰ ਦਿਨ ਵਾਲ ਆ ਰਹੇ ਹਨ, ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਨਿਚਰਵਾਰ ਵਾਲੇ ਦਿਨ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬਣਨਾ ਹੈ, ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। 5 ਵਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੋਹਿਲਾ ਕਰੋ, ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁੱਖ ਸੰਪਤ ਭੋਖੈ ਸੰਤ ਸੁੱਖ ਸੰਪਤ ਭੋਗ ਸਜੀ ਕੈ ਬਿਨ ਹਰ ਨਾਨਕ ਜਾਣੇ ਕੋ ਟੋਟੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇਕਨ ਇਕਨ ਰਹਿ ਨਾ ਸਕੂ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹੋ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਸਭ ਮਨ ਤਨ ਤੇ ਸਭ ਕਿਲਮਿਖ ਨਾਸ ਪੂਰਨ ਪਾਰ ਪਰਮ ਸੁਖ ਦਾਤੇ ਅਵਨਾਸੀ ਬਿਮੁਲ ਜਾਂ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸਾ ਸਹਿ ਸੁਖ ਮਨ ਉਪਜੋ ਕੂੜ ਸੂਰ ਨਾਨਕ ਪ੍ਰਗਾਸ ਟੋਟੀ ਮਹੱਲਾ ਪੰਜਵਾਂ ਹਰ ਹਰ ਪਤਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤਰ ਸਭ ਬੇਤਾ ਰਿਧ ਦਾਸ ਨਿਵਾਸ ਭਗਤ ਗੁਣ ਗਾਵਣ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂ ਬੀਜਨ ਕੋ ਖਾਵਨ ਬਿਸਮ ਬਿਸਮ ਪਹਿ ਬਿਸਮਾਤਾ ਆਨ ਭਿਉ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਮਾ ਨਾਨਕ ਦਾ ਸਦਾ ਬਲ ਜਾਵਣ ਟੋਟੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤਰਨ ਕੇ ਅਗਰ ਮੇ ਕੀ ਛਾਇਆ ਗੋਬਿੰਦ ਭਗਤ ਗੋਬਿੰਦ ਭਜਨ ਬਿਨ ਹਟਕਾ ਜਲ ਰਹਾਉ ਛੋਟ ਸਿਆਣ ਬਹੁ ਚਿਤਰਾਈ ਦੋਇ ਕਰ ਜੋੜ ਸਾਧ ਪਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾਏ ਉੱਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨੇ ਖਲ ਪ੍ਰੇਮ ਭਗਤ ਰਚ ਜਨ ਨਾਨਕ ਹਰ ਸਿਮਰਨ ਦਹਿ ਪਹਿ ਮਲ ਟੋਡੀ ਮਹਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹੋ ਗੁਣ ਗਾਵਤ ਅਚਿਤ ਬਨਾਸੀ ਕਾਮ ਕ੍ਰੋਧ ਬਿਨਸੈ ਮਦ ਢੀਠੈ ਅਤਰ ਭੈ ਸਾਜ ਰੰਗ ਰਾਤੇ ਜਨਮ ਮਰਨ ਬਹੁ ਨੇ ਪੀਠੈ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੈ ਨਾਮ ਰਤਨ ਪਾਇਓ ਜਨ ਨਾਨਕ ਨਾਮ ਵਿਹੂਣ ਚੱਲੇ ਸਭ ਮੁੱਠੇ ਟੋਟੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਿਆ ਸਹਿਜ ਆਨੰਦ ਹੋਏ ਦਿਨ ਰਾਤੀ ਆਂਕਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟੈ ਗੁਰਪੂਰਾ ਭੇਟਿਓ ਵਡਭਾਗੇ ਜਾਂ ਕੋ ਅੰਤ ਨਾ ਪਾਰਾ ਵਾਰ ਕਰਗ ਰਹੋ ਕਾਲ ਲਿਓ ਜਨ ਆਪਣਾ ਵੇਖਾ ਗਰ ਸੰਸਾਰ ਜਨਮ ਮਰਨ ਕਾਟੇ ਗੁਰਬਚਨੀ ਬਹੁ ਨਾ ਸੰਕਟ ਦੁਆਰ ਨਾਨਕ ਸਰਨ ਗਈ ਸੁਆਮੀ ਕੀ ਪੁਨਰ ਪੁਨਰ ਨਮਸਕਾਰ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗੈ ਹਰ ਸਿਮਰਤ ਬਿਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖਨਾਸੈ ਸਿਮਰਤ ਪਾਵਨ ਮਨ ਤਨ ਸੁਖ ਵੇਖ ਸਰੂਪ ਪੂਰਨ ਪਹਿਆਸਾ ਦਰਸ਼ਨ ਭੇਟ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਰ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰ ਫਿਰ ਘਰ ਬਣਾ ਦੁੱਖ ਟੋਟੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੇ ਉੱਠ ਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰ ਆਗਮੋਂ ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁ ਨਾ ਕਛੂ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀ ਮਾ ਹਰ ਨਾਨਕ ਕੰਠ ਮਜਾਰੇ ਟੋਟੀ ਮਹੱਲਾ ਨੌਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਹੁਣ ਜਿਉ ਕਣਕ ਕਾਵਣੀ ਕਹਿ ਰਸ ਨਹਿ ਕੀਰਤ ਪ੍ਰਭ ਗਾਈ ਰਹੋ ਜਗ ਝੂਠੇ ਕੋ ਸਾਜ ਜਾਨ ਕਹਿ ਤਾਂ ਸਿਉ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹੂੰ ਹੋਤ ਨਾ ਸੰਗ ਸਹਾਈ ਮਗਰ ਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਮਨ ਕੀ ਕਾਈ ਕਹੁ ਨਾਨਕ ਆਬ ਨਾਹੇ ਅਨਾਥ ਅਨੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਰਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੇ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹੋ ਪੰਡਤ ਹੋਏ ਕੇ ਵੇਦ ਬਖਾਣੇ ਮੂਰਖ ਨਾਮ ਦਿਓ ਰਾਮ ਮੈਂ ਜਾਣੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਪਤਤ ਪਵਿੱਤ ਪਹਿ ਰਾਮ ਕਹਿਤ ਹੀ ਰਹੋ ਰਾਮ ਸੰਗ ਨਾਮ ਦਿਓ ਜਨ ਕੋ ਪ੍ਰਤਿਗਿਆਈ ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ
ਭਨਤ ਨਾਮ ਦਿਓ ਸੁਕਰਤ ਸੁਮਤ ਪਹਿ ਗੁਰਮਤ ਰਾਮ ਕਹਿ ਕੋਕੋ ਨਾ ਪੈ ਘੁੰਡ ਗਏ ਤੀਨ ਛੰਦੇ ਕੀ ਲਿਆ ਛੈ ਰਹੋ ਕੁਮਾਰ ਕੇ ਕਰ ਹਾਂਡੀ ਆਛੈ ਰਾਜਾ ਕੇ ਕਰ ਸਾਂਡੀ ਗੋ ਬ੍ਰਾਹਮਣ ਕੇ ਕਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ

ਸਲਾਹੇ ਸਜ ਸਭ ਉਪਰ ਹੋਰ ਧਣੇ ਜਿਸ ਨਾਹੀ ਕੋਈ ਸਰੀਕ ਜਿਸ ਲੇਖੇ ਹੋ ਗਣੀ ਰਾਉ ਪਵਣ ਪਾਣੀ ਧਰਤੇ ਆਕਾਸ਼ ਘਰ ਮੰਦਰ ਹਰ ਬਣੀ ਵਿੱਚ ਵਰਤੈ ਨਾਨਕ ਆਪ ਝੂਠ ਸਹੋ ਕਿਆ ਗਣੀ ਤਰੰਗ ਮੱਲਾ ਚੌਥਾ ਨਿਤ ਨੈ ਫਲ ਕਰਮ ਕਮਾਏ ਪਰ ਫਾਵੈ ਦੁਰਮਤੀਆ ਜਬ ਜਾਣੇ ਬਲਵੰਚ ਹਾਕਾਰ ਝੂਠ ਤਬ ਜਾਣੇ ਜਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤੇ ਹਰਨਾਮਾ ਖਿਨ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਾਮ ਪਾਵੇਲਾ ਚੇਤਨਾ ਵੈ ਜਿਤ ਆਏ ਕਟੰਕ ਕਾਲ ਗਰਸੈ ਜਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰੇ ਹਿਰਦੈ ਵਸੈ ਪਲੰਗ ਮਹੱਲਾ ਪੰਜਵਾਂ ਘਰ ਪੇਲਾ ਏ ਕਿਉਂਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰ ਆਲਮ ਦਸ ਆਲਮ ਦੁਨੀਆ ਹੈ ਅਸਮਾਨ ਜਮੀ ਦਰਖਤ ਆਪ ਪਦਾਇਸ ਖੁਦਾਏ ਬੰਦੇ ਚਸਮਦੀਦ ਬਣਾਏ ਦੁਨੀਆ ਮੁਰਦਾਰ ਖੋਰਦਾਨੀ ਗਾਫਲ ਵਾਇ ਰਹੋ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬੁਕਾਏ ਦਲ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਮ ਬਿਦਾਦਰਾ ਦਰਬਾਰ ਮਿਲਕ ਖਨਾਏ ਜਬ ਅਜਰਾ ਹੀਲ ਬਸਨੇ ਤਾਬ ਚਿਹੇ ਕਾਏ ਬਧਾਏ ਹਵਾਲ ਮਲੂਮ ਕਰਦਮ ਪਾਕ ਅਲਾਏ ਬਗੋ ਨਾਨਕ ਅਰਦਾਸ ਪੇਸ ਦਰਵੇਸ ਬੰਧਾਏ ਤਲੰਗ ਘਰ ਦੂਜਾ ਮੱਲਾ ਪੰਜਾ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋੜ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਕਾ ਦਾ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋ ਬਣਹਾਰ ਅਗ ਮੰਗਾ ਦੂ ਚ ਪਾਰ ਜੋ ਤੁਦ ਸੇਵੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਰੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਤਰੇ ਸੰਸਾਰ ਕਹੋ ਨਾਨਕ ਮਨ ਲੋ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਵੈ ਦਾਨ ਰਹੋ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਗਾਰ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜੀ ਚਿਰ ਘੱਟ ਮੈਂ ਸਾਹੋ ਤੂੰ ਸਮਰਾਥੇ ਅਕਥ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਲੰਘ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਸ ਦੁਨੀਆ ਇੱਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹੋ ਕਿਨ ਮੈਂ ਥਾਪ ਥਾਪ ਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਹਾਰੇ ਮੈਂ ਦੀਪ ਖੁਦ ਖੁਦਾਏ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ ਦਿਨ ਸਰੈਣ ਜੋ ਤੁਧੇ ਅਰਾਧੇ ਸੋ ਕਿਉਂ ਦੋਜਖ ਜਾਏ ਅਜਰਾ ਹੀਲ ਯਾਰ ਬੰਦੈ ਇਤੇ ਜਿਸ ਤੇਰਾ ਆਧਾਰ ਗੁਣੈ ਜਿਸ ਕਹਿ ਸਗਲਿਆ ਪੂ ਤੇਰੇ ਜਨ ਵੇਖਣ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੈ ਸੱਚ ਸੁਖ ਤੇਰਾ ਨਾਮ ਗੁਰਮਿਲ ਨਾਨਕ ਪੂਜਿਆ ਸਦਾ ਏਕ ਸਗਾਉ ਤਲੰਗ ਮਹੱਲਾ ਪੰਜਵਾਂ ਮੀਰਾਂ ਦਾ ਨਾ ਦਿਲ ਸੋਚ ਮੁਹੱਬਤ ਮਨ ਤਨ ਵਸੇ ਸੱਚ ਸਾਹਿਬ ਬੰਦੀ ਮੋਜ ਰਹੋ ਦੀਦਨੇ ਦੇਦਾਰ ਸਾਹਿਬ ਕਛੂ ਨਾਹੀ ਇਸ ਕਾ ਮੋਲ ਪਾਕ ਪਰਵਰਦਗਾਰ ਤੂੰ ਖੁਦਾਏ ਖਸਮ ਵੱਡਾ ਆਤੋਲ ਦਸਤਗੀਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਘਰ ਦੂ ਜਾਏ ਕਿਉਂਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਵੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾਹਿਬ ਪਿਆਰੇ ਕਾ ਰਾਏ ਸਾਹਿਬ ਜਿਸ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਤਾਣੀ ਹੱਥ ਪਛੋ

جب چکے گی ساری تا پھر پیارا رابیے جب آوے کی باری کانت لیا سوہگنی میں تے ود بھی ہے تے گن مجھے ناوڑی کہ جی دوست رے جن سکی سورا ویا جن پوچھوں گی جائے پائے لاگوں بینتی کروں لوں گی پنت بتائے حکم پچھاڑے نانکا پہنچن دن لاوے گون کامن کامن کرے تو پیارے کو پاوے جو دل ملیا سو مل رہا ملیا کہیے سوئی سو بہو تیرا لوچیے باتی میل نہ ہوئی تات میرے تات ملے پر تات کو لیو لیوے کولا تاوے پر پرسادی جانیے تو ان پا پاوے پانا باڑی ہوئے کہار خانسار نہ جانے رسیا ہوئے مستکا تا پھول پچانے آپو پیو جو نان کا پر پر بند سماوے سہجے سہجے میں رہے ابرا پد پاوے تلنگ محلہ چوکتا ہر کیا کتھا کہانیاں گرمیز سنائیاں بلیہاری گریا بنے گر کو بل جائیاں آئے مل گر سکھ آئے مل تم میرے گر کے پیارے رہو ہر کے گن ہر پاؤں دے سے گرو دے پائے ہر کے گن ہر پام دے سے گرو تے پائے جن گر کا پانا منیا تن کم کم جائے جن ست گر پیارا ویکھیا تن ہوں کو واری جن گر کی چاکری تن ست بلیہاری ہارا تیرا نام ہے دکھ میٹن ہارا گر سیوا تے پائی گیا گرمکھ دتارا جو ہر نام تے آئیں دے جان پروانا جو ہر نام تے آئیں دے تے جان پروانا تن بٹو نانک واریا سدا سدا قربانا سا تیری استت ہے جو ہر مر جو ہر پر پاوے سو گرنک پیارا سیم دے تن ہر پھل پاوے جن ہر سے تی پیرڑی تن جی پرب نالے او جب جب پیارا جیم دے ہر نام سمالے جن گرنک پیارا سیویا تن کو کم جایا او آپ چھٹے پروار سیوں سب جگ پہ چھڑایا گر پیارے ہر سے بیا ہر تانا ہر تانوں گر نانک مارگ دسیا گر پون پڑ پنوں جو گرمک گر سیو دے سے پون پرانی جن نانک کو تن باریا سدا سدا قربانی گرمک سگی سیلیاں سے آپ ہر پائیاں ہر در کے پہنائیاں ہر آپ گل لائیاں جو گرمک نام تے آئیں دے تن درشن دی جائے ہم تن کے چرن پکھال دے تھوڑ کول کول پی جائے پانس پاری کھیتیاں مکھ بیڑیاں لائیاں ہر ہر کدے نہ چیتیو جام پکڑ چلائیاں جن ہر نام ہر چیتیا ہر دے ورتارے تن جم نیڑ نہ آوے گرمکھ گر پیارے ہر کا نام ندان ہے کوئی گرمکھ جانے نانک ہر ستگر بھیٹیا رنگ رلیاں بانے ستگر دا تاکیے تس کرے بساؤ او گر بٹو سد واریا جند تڑا ناؤ ساتن گر سبا سر دے سنیہا او ویک ویک گر بک سیا گر ستگر دیہا ہر اسنا مرد بول دی ہر نام سہاوی جن سن سکھا من منیا تن بک سب جائی ہر کا مارگ آکیے کو کے تبد جائیے ہر ہر تیرا نام ہے ہر خرچ لے جائیے ہا جن ست جن گرمکھ ہر ارادیا سے سا بڑ دانے او ست گر کو سد واریا گر بچن سمانے توں ٹھاکر توں صاحب توں ہے میرا میرا تد پاوے تیری بندگی تو گنی کی ہیرا آپ ہر ایک رنگ ہے آپ بو رنگی جو تد پا جو تد پاوے نانکا سائی گل چنگی تلنگ محلہ نوما کافی ایکنکار ستگر پرساد چیتن ہے تو چیت لے نس دن میں پرانی چھن چھن اوت وہات ہے پھوٹ گھٹ جیوں پانی رہو ہر گن کاہے نہ گاوے مورکھ اگیانا جھوٹے لالچ لگ کے نہیں مرم پچانا اجو کچھ بگڑیو نہیں جو پرب گن گاوے کو نانک تے بھجن تے جڑ پے پد پاوے تلنگ ملا نوما جاگ لے ہو رے منا جاگ لے ہو کہاں غافل سوا سو تن اپجے سانگ ہی سو بھی سانگ نہ ہوا مات پتا ست پند بجن ہت جان سیوں کینا جا
ਜਿਉ ਛਡਾਇਓ ਆਪ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲਹਿ ਸਭ ਸੁਖ ਸਮਾਨੋ ਤਲੰਗ ਮਾਲਾ ਨਾਮਾ ਹਾਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹੋ ਮਾਂ ਲੈ ਮੇਰੂ ਰਹੋ ਸੰਪਤ ਰਥ ਧਨ ਰਾਜ ਤਿਉ ਅਤ ਨਿਉ ਲਗਾਇਓ ਕਾਲ ਪਾਸ ਜਬ ਗਲ ਪਰੀ ਤੋ ਪਹਿਓ ਪਰਾਇਓ ਜਾਨ ਬੂਝ ਕੇ ਬਾਬਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੰਕਚਿਓ ਨਹੀਂ ਨਹਿ ਗਰਭ ਨਿਵਾਰਿਓ ਜੈ ਬਿਦ ਗੁਰ ਉਪਦੇਸਿਆ ਸੇ ਸੁਣ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਕਹੋ ਕਹੋ ਪ੍ਰਭ ਸਰਨਾਈ ਤਲੰਗ ਪਾਣੀ ਭਾਵੀ ਟੰਗੀ ਕਬੀਰ ਜੀ ਕਿਉਂ ਕਾਰ ਸਤਿਗੁਰ ਪ੍ਰਸਾਦ ਵੇਦ ਕਤੇ ਵਿਫਤਰਾ ਭਾਈ ਦਿਲ ਕਾ ਫਰਕ ਨਾ ਜਾਏ ਕੂਟ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜਬ ਦੁਨੀਆ ਸਾਹਿਰ ਮੇਲਾ ਦਸਤਗੀਰੀ ਨਾਹੇ ਰਹੋ ਦਾ ਰੋਗ ਪੜ ਪੜ ਖੁਸ਼ੀ ਹੋਵੇ ਬੇਖਬਰ ਬਾਤ ਬੇਕਾਏ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰਿਆ ਕੁਸਮ ਕਰਦਮ ਬੂੰਦ ਕਰ ਫਰਕ ਰਾਏ ਲਾਏ ਦਸ ਮੈਂ ਜੈ ਤਹਾਂ ਮੌਜੂਦ ਅੱਲੇ ਪਾਕਨ ਪਾਕ ਹੈ ਸਕ ਕਰੂ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਜਾਨ ਉਹ ਕਹੇ ਜਾਨੇ ਸੋਏ ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਣੀਮ ਆਦ ਰਾਹ ਦੂਰ ਦਰਪੇਸ ਤੂੰ ਮਣੀ ਦਰਿਆਵ ਤੂੰ ਦਹਿੰਦ ਤੂੰ ਬਿਸਿਹਰ ਤੂੰ ਤਦੀਨ ਦੇਹ ਲਹਿਗ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮ ਮੈਂ ਚੇ ਸੁਆਮੀ ਬਖਸ਼ੰਦ ਤੂੰ ਹਰੀ ਹੱਲੇ ਜਾ ਰਾ ਖੁਸ਼ ਖਬਰੀ ਬਲ ਬਲ ਜਾਊ ਹਉ ਬਲ ਬਲ ਜਾਊ ਨੇਕੀ ਤੇਰੀ ਵਿਗਾਰੀ ਹੱਲੇ ਤੇਰਾ ਨਾਉ ਰਾਉ ਕੂਜਾ ਆਦਮ ਕੂਜਾ ਰਫਤੀ ਕੂਜਾ ਮੈਂ ਵਰੀ ਦਵਾਰਕਾ ਨਗਰੀ ਰਾਤ ਬਿਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕਹਿ ਮਗੋਲ ਚੰਦੀ ਹਜ਼ਾਰ ਆਲਮ ਏ ਕਲਖਾਨਾ ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨਾ ਅਸਪਤ ਗਜਪਤ ਨਰੇ ਨਰਿੰਦ ਨਾਮੇ ਕੈ ਸੁਆਮੀ ਪੀਰ ਮੁਕੰਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਪਾਂਡਾ ਤੋਹੇ ਬੈਸ ਧੂਪ ਦੇਵੋ ਤੋ ਦੁੱਧ ਦੇ ਕੋ ਜਾਵੋ ਦੁੱਧ ਕਰਮ ਫੁਲ ਸੁਰਤ ਸਮਾਇਣ ਹੋਏ ਨਰਾਜ ਮਾਵੋ ਜਪੋ ਤਾਂ ਇੱਕੋ ਨਾਮਾ ਅਵਰ ਨਰੈ ਫਲ ਕਾਮਾ ਰਹੋ ਏ ਮਨ ਏਟੇ ਹਾਥ ਕਰੋ ਪੁਨ ਨੇਤਰੋ ਨੀਤ ਨਾ ਆਵੈ ਰਤਨ ਨਾਮ ਜਪੋ ਤਬ ਮਿਥਿਆ ਇਨ ਵਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਭ ਸਰ ਨਹਾਵਣ ਪਹਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੈ ਇਨ ਵਿਦ ਸਾਹਿਬ ਰਮਤ ਰਹੇ ਕਹਿੰਦੇ ਕਹਿ ਕਹਿ ਕਹਿ ਜਾਵੈ ਤੁਮ ਸਾਰਾ ਵਰਨਾ ਕੋਈ ਭਗਤੀ ਨਾਨਕ ਜਨ ਜਨ ਪੈ ਹੋ ਸਲਾਹੀ ਸੱਚਾ ਸੋਹੀ ਸੋਹੀ ਮਹੱਲਾ ਪਹਿਲਾ ਘਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋਟ ਕਾਹੇ ਬਿਕ ਖਾਏ ਐਸਾ ਗਿਆਨ ਜਪੂ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਾਮ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਜਗ ਬੰਧਨ ਬੰਧਿਆ ਸਭ ਜਗ ਪਵੈ ਸੇਵਾ ਕਰੇ ਤਾਂ ਚਾਕਰ ਹੋਵੇ ਜਲ ਧਰਮਈਏ ਰਵ ਰਿਆ ਸੋਏ ਹਮਨੇ ਚੰਗੇ ਬੁਰਾ ਨੀ ਕੋਏ ਪ੍ਰਣਤ ਨਾਨਕ ਤਾਰੇ ਸੋਏ ਸੂਹੀ ਮਹੱਲਾ ਪਹਿਲਾ ਘਰ ਸੇਵਾ ਏਕ ਓਂਕਾਰ ਸਤਿਗੁਰ ਪ੍ਰਸਾਦ ਉਜਲ ਕਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੀ ਜਿਸ ਧੁਮਾ ਤਿਸ ਸੱਜਣ ਸਿਰੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗ ਗਏ ਤਿੱਥੇ ਖੜੇ ਦਸਨ ਰਹੋ ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵੀਹਾਂ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮਾਝੋ ਸਨ
ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹਿਆਂ ਸੰਭਲ ਰੁੱਖ ਸਰੀਰ ਮੈਂ ਜਲ ਦੇਖ ਭੁਲਾਨ ਸੇ ਫਲ ਕੰਮ ਨਾਵਣੇ ਤੇ ਗੁਣ ਤਹਿ ਮਨ ਲਹਨ ਅੰਦਲੇ ਭਾਰ ਉਠਾਇਆ ਡੂਗਰ ਬਾਟ ਬਹੁਤ ਅੱਖੀ ਲੋੜੀ ਨਾ ਲਹਾ ਹੁਣ ਚੜ ਲੰਗਾ ਕਿੱਤ ਚਾਕਰੀਆਂ ਚੰਗਿਆਈਆਂ ਵਰਸਿਆਣ ਪਕਿੱਤ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇਲੜਾ ਜਿੱਤ ਲੱਗੇ ਵਹੇਲਾ ਨਾ ਸਰਵ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਜੀਠੜਾ ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਾਮ ਸਾਜਨ ਮਿਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੱਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਆਵਾ ਗਵਣ ਨਿਵਾਰਿਆ ਹੈ ਸੱਚਾ ਸੋਈ ਉਹ ਮਹਿਮਾਨ ਨਿਵਾਰਿਆ ਸੀਤਾ ਹੈ ਚੋਲਾ ਗੁਰਵਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਹੈ ਸਹੇਲੀਓ ਸੋ ਖਰਾ ਪਿਆਰਾ ਉਹ ਸਹਿ ਕੇਰੀ ਦਾਸੀਆਂ ਸੱਚਾ ਖਸਮ ਮਾਰਾ ਸੂਹੀ ਮੱਲਾ ਪਹਿਲਾ ਜਿਨ ਕੋ ਭਾਂਡੇ ਬਹੁਤ ਨਾ ਸਵਾਰ ਸੀ ਦੁਖੀ ਘਰੇ ਪਸਾਉ ਦੁੱਖ ਵਿਸਾਰ ਸੀ ਸਹਿਸਾ ਮੂਲੇ ਨਾ ਹੀ ਸਰਪਰਤਾ ਸੀ ਜਿਨ੍ਹਾਂ ਮਿਲਿਆ ਪ੍ਰਭ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਮ ਦੇਵੋ ਦੇਖਿਆ ਚੱਲੇ ਸਤਿਗੁਰ ਪਾਏ ਭਵੇ ਨਾ ਭੀਖਿਆ ਜਾਂ ਕੋ ਮੈਲ ਦੂਰ ਦੂਜੈ ਨਵੇਂ ਕੈਸ ਦਰ ਦਰਬਾਣੀ ਨਾਹੇ ਪੁੱਛੈ ਪੁੱਛ ਤਿਸ ਛੂਟੇ ਜਾਂ ਕੈ ਬੋਲ ਸਾਹਿਬ ਨਦਰ ਤਿਸ ਕੱਲੇ ਆਣੇ ਆਪ ਜਿਸ ਦੂਜਾ ਮਤੇ ਕੋਈ ਰਹਿਓ ਸਾਰੇ ਸਾਧ ਜਾਣੇ ਸਭ ਸੋਏ ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਤਮਲੀਨ ਧੋਤਾ ਅੱਛਾ ਨਾ ਹੋਏ ਸੀ ਗੁਰਦੁਆਰੇ ਹੋਏ ਸੋਚੀ ਪਾਏ ਸੀ ਇਤ ਦੁਆਰੇ ਧੋਏ ਅੱਛਾ ਹੋਏ ਸੀ ਮਹਿਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇਤੇ ਕਰਮ ਕਮਾਏ ਤੇ ਆ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਬਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਹਿ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੂਹੀ ਮੱਲਾ ਪਹਿਲਾ ਜੋਗੀ ਹੋਵੇ ਭੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਲਾਏ ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹੇ ਲਾਏ ਰਹੋ ਜੈਸਾ ਵੀ ਜੈ ਸੋ ਲੁਣੇ ਸੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਜੇ ਸਣ ਸਾਨੇ ਜਾਏ ਤੈ ਸੋ ਜੈਸਾ ਕਾਢੀਏ ਜੈਸੀ ਕਾਰ ਕਮਾਏ ਜੋ ਦਮ ਚਿਤ ਨਾ ਆਵੇ ਸੋ ਦਮ ਬਿਰਤਾ ਜਾਏ ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ ਨਾਨਕ ਕੰਮ ਨਾ ਆਵੇ ਜਿਤ ਤਨ ਨਾਹੀ ਸਾਚਾ ਨਾਉ ਸੂਹੀ ਮੱਲਾ ਪਹਿਲਾ ਘਰ ਸਤਮਾ ਇਹ ਕਿਉਂਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੱਤਾ ਜੋਗ ਨਾ ਡੰਡੇ ਜੋਗ ਨਾ ਪਸੂ ਚੜਾਈਐ ਜੋਗ ਨਾ ਮੁੰਡੀ ਮੁੰਡ ਮੁੰਡਾਈਐ ਜੋਗ ਨਾ ਸਿੰਘੀ ਬਾਈਐ ਅੰਜਨ ਮੈਂ ਨਿਰੰਜਨ ਰਹੀਐ ਜੋਗ ਜੋਗ ਤੇ ਪਾਈਐ ਗੱਲੀ ਜੋਗ ਨਾ ਹੋਈ ਇੱਕ ਦ੍ਰਿਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਬਰ ਭਵੀਐ ਜੋਗ ਨਾ ਤੀਰਥ ਨਾਈਐ ਅੰਜਨ ਮੈਂ ਨਿਰੰਜਨ ਰਹੀਐ ਜੋਗ ਜੁਗ ਦੇ ਪਾਈਐ ਸਤਿਗੁਰ ਪੇਟੇ ਤੈ ਸੰਸਾਰ ਟੁੱਟੈ ਧਾਵਤ ਵਰਜਰ ਰਹਾਈਐ ਨਿਜਰ ਝਰੈ ਸਹਿਜ ਧੁਨ ਲਾਗੈ ਘਰੀ ਪਰਚਾ ਪਾਈਐ ਅੰਜਨ ਮੈਂ ਨਿਰੰਜਨ ਰਹੀਐ ਜੋਗ ਜਗਤ ਜੋਗ ਜੁਗ ਦੇ ਪਾਈਐ ਨਾਨਕ ਜੀਵ ਤਿਆ ਮਰਿਐ ਐਸਾ ਜੋਗ ਕਮਾਈਐ ਵਾਜੇ ਬਾਜੋ ਸੰਗੀ ਵਾਜੇ ਬਾਜੋ ਸਿੰਘੀ ਸਿੰਘੀ ਬਾਜੈ ਤਵਨ ਭਉ ਪਦ ਪਾਈਐ ਅੰਜਨ ਮੈਂ ਨਿਰੰਜਨ ਰਹੀਐ ਜੋ ਜੁਗ ਦੇ ਪਾਈਐ ਸੂਹੀ ਮੱਲਾ ਪਹਿਲਾ ਕਵਣ ਦਰਾਜੀ ਕਵਣ ਤੁਲਾ ਤੇਰਾ ਕਵਣ ਸਰਾਬ ਬੁਲਾਵਾ ਕਵਣ ਗੁਰੂ ਕਹਿ ਪੈ ਦੇਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਈਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮੰਤ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਬ ਕਮਾਵਾ ਕਟੀ ਪੀਤ ਸੁਸੋ ਤੁਲੀ ਇਨ ਬਿਤ ਚਿਤ ਰਹਾਵਾ ਆਪੇ ਕੰਡਾ ਤੂੰ ਤਲਾ ਜੀ ਆਪੇ ਤੋਲਣ ਹਾਰਾ ਆਪੇ ਵੇਖੇ ਆਪੇ ਬੂਝੇ ਆਪੇ ਹੈ ਬਣਜਾਰਾ ਅੰਦਲਾ ਨੀ ਜਾਤ ਪਰਦੇ ਸਿੱਖੇ ਨਾ ਵੇ ਤਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਰਾਗ ਸੂਹੀ ਮਹੱਲਾ ਪੰਜ ਮਹੱਲਾ ਚੌਥਾ ਇੱਕ ਘਰ ਪਹਿਲਾ ਇਹ ਕਿਉਂ
ਮਾਂ ਰਾਮ ਨਾਮ ਅਰਾਧਿਆ ਗੁਰ ਮਾਂ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਕੇ ਸਭ ਇੱਛਾ ਮੰਤਨ ਪੂਰੀਆਂ ਸਭ ਚੁੱਕਾ ਡਰ ਜਮ ਕੈ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੈ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗੱਟ ਕੈ ਰਹਾਉ ਸਤਸੰਗਤ ਉੱਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੈ ਹਰ ਕਿਰਪਾ ਤਾਂ ਹਾਰ ਮਿਲੋ ਸਤਸੰਗਤ ਹਾਰ ਧੂਵੋ ਪਗ ਜਨ ਕੈ ਰਾਮ ਨਾਮ ਸਭ ਹੈ ਰਾਮ ਰਾਮਾ ਰਸ ਗੁਰਮਤ ਰਸ ਰਸ ਕੈ ਹਰ ਅੰਮ੍ਰਿਤ ਹਰ ਰਸ ਪਾਇਆ ਸਭ ਲਾਤੀ ਤਿਸ ਤਿਸ ਕਹਿ ਤਸ ਕਹਿ ਹਮ ਹਮਰੀ ਜਾਤ ਪਾਤਗੁਰ ਸਤਿਗੁਰ ਹਮ ਵੇਚਿਓ ਸੋਰ ਵੇਚਿਓ ਸਿਰ ਗੁਰ ਕਹਿ ਜਨ ਨਾਨਕ ਨਾ ਪਾਇਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕਹਿ ਸੂਹੀ ਮੱਲਾ ਚੌਥਾ ਹਰ ਨਾ ਭਜੋ ਪਰਖੋਤਮ ਸਭ ਬਿਨਸੈ ਦਾਲ ਦਲੰਗਾ ਬਹੁ ਜਨਮ ਮਰਨਾ ਬੇਟਿਓ ਗੁਣ ਸ਼ਬਦੀ ਹਰ ਹਰ ਤਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚਿਓ ਲੀਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਮੇ ਪਕੜ ਖੜੇ ਸਭ ਕੁਲੰਗਾ ਧਰਮ ਰਾਜ ਸਿਰ ਡੰਡ ਲਗਾਨਾ ਸਿਰ ਪਹਿਤਾਣੇ ਹੱਥ ਪਲਗਾ ਹਰ ਰਾਖੋ ਰਾਖੋ ਜਨ ਕਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ ਦਰਸ਼ਨ ਸੰਤ ਦੇਹੇ ਸੁਖ ਪਾਵੈ ਗੁਰ ਲੋਚ ਪੂਰ ਜਨ ਤੁਮਗਾ ਤੁਮ ਸਮਰਾਥ ਪੁਰਖ ਵੱਡ ਪੁਰਖ ਸਵਾਮੀ ਮੁਕੋ ਦੀਜੇ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਬਿਟੋ ਸਤ ਘੁੰਮਗਾ ਸੂਹੀ ਮੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁੱਟੇ ਹਰ ਰੰਗ ਝਾੜਿਆ ਫਿਰ ਬਹੁਣ ਹੋਈ ਭੰਗ ਮੇਰੇ ਮਨ ਰਾਮ ਨਾਮ ਹਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਪੇਟਿਆ ਰਾਉ ਨਸੰਗ ਰਾਉ ਮੋਦਿਆ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਪਾਉ ਸਹਲੰਗ ਹਮ ਮੈਲ ਭਰੇ ਦੁਰਾਚਾਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤਸਰ ਨਿਭਾ ਲਿਆ ਸਭ ਲਾਥੇ ਕਿਲਵਿਕ ਭੰਗ ਹਰ ਦੀਨ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮੱਲਾ ਚੌਥਾ ਹਰ ਹਰ ਕਰੋ ਨਿਤ ਕਪਟ ਕਮਾਵੋ ਹਿਰਦਾ ਸੁਧ ਨਾ ਹੋਈ ਆਂਦਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਭੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨੁੱਖ ਰੋਗ ਨਾ ਜਾਈ ਅੰਤਰ ਰੋਗ ਮਹਾ ਬਿਮਾਨਾ ਦੂਜੇ ਪਹਿ ਖੁਆਈ ਬਾਹਰ ਭੇਖ ਬਹੁਤ ਚਿਤਰਾਈ ਮਨੁਆ ਦਹਿ ਦੇ ਤਾਵੈ ਹੋਮੇ ਵਿਆਪਿਆ ਸ਼ਬਦ ਨਾ ਚੀਨੇ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਜੈ ਸੋ ਜਨ ਨਾਮ ਧਿਆਵੈ ਗੁਰਪ੍ਰਸਾਦੀ ਇੱਕ ਬੂਜੈ ਇੱਕ ਸਮੈ ਸਮਾਏ ਰਾਗ ਸੂਹੀ ਮੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖਜਾਈ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਥ ਵਸਾਈ ਤ੍ਰਿਸ਼ਨਾ ਅਗਨ ਬੁਝੀ ਖੇਨ ਅੰਤਰ ਗੁਰਪੂ ਗੁਰ ਮਿਲੀਏ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਰੜਾਈ ਉਹ ਹਰ ਪ੍ਰਭ ਪਿਆਰਾ ਢੂੰਡ ਢੰਡਹਾਈ ਸਤਸੰਗਤ ਮਿਲ ਹਰ ਰਸ ਪਾਈ ਤੁਰਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮੇਲੇ ਹਰ ਪਾਈ ਸੂਹੀ ਮੱਲਾ ਚੌਥਾ ਹਰ ਕਿਰਪਾ ਰੇ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਾਉ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂਲਿਆ ਹੋਈ ਮਨ ਮੁਖ ਮੁਗਦ ਨਰ ਕੂਰਾ ਹੋਵੇ ਜੇ ਸੋ ਲੋਚੇ ਰੰਗ ਹੋਵੇ ਨਾ ਕੋਈ ਨਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਰਾਉ ਜੇ ਬਹਾਸਰ ਰਹੀ ਅਗਾਏ ਗੁਰਮੁਖ ਪੀਵੇ ਸਹਿ ਸਮਾਏ ਹਰ ਰਸ ਜੈਨ ਚਾਖੈ ਰੇ ਭਾਈ ਤੋ ਕਤ ਅਨੰਦ ਸਾਧ ਲੁਭਾਈ ਰਾਉ ਗੁਰਮਤ ਰਸ ਰਾਖੋ ਤਹਾਰ ਹਰ ਰਸ ਰਾਤੇ ਰੰਗ ਮਰਾਰ ਮਨੁੱਖ ਕਾ ਰਸ ਚਾਖਿਆ ਨਾ ਜਾਏ ਹੋਮੇ ਕਰੇ ਬਹੁਤੀ ਮਿਲੇ ਸਜਾਏ ਨਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਨਾਨਕ ਹਰ ਰਸ ਹਰ ਗੁਣ ਗਾਵੈ ਸੂਹੀ ਮੱਲਾ ਚੌਥਾ ਘਰ ਛੇਵਾਂ ਇੱਕਓਂਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਰਧ ਦਾਸੀ ਸੁੱਤੈ ਕ੍ਰਿਸ਼ਨ ਉਤਰਿਆ ਕਰ ਜਿਸ ਜਾਏ
ਹਰ ਕੇ ਕਥ ਕਥਾ ਸੁਣੋ ਜਨ ਭਾਈ ਜਿਤ ਸਹਿ ਸਾਧੂਖ ਭੂਖ ਸਭ ਲਹਿ ਜਾਏ ਰਾਮ ਰਵਦਾਸ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਤ ਜਾਤ ਉੱਤਮ ਪਹਿਆ ਚਾਰ ਵਰਨ ਪੈ ਪਗਾਏ ਨਾਮ ਦੇਉ ਪ੍ਰੀਤ ਲਾਈ ਹਰ ਸੇਤੀ ਲੋਕਾ ਲੋਕ ਛੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇਹ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੜਸੜ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅੰਧਨ ਪਰਸੈ ਜੇ ਕਿਰਪਾ ਕਰੇ ਹਰ ਰਾਏ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰਿ ਅਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ ਤਿੰਨ ਬਖੀ ਤਿੰਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਹਰ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਾਮ ਤੁਰ ਭਗ ਜਿਨ੍ਹਾਂ ਕੋ ਬਖਸ਼ਿਆ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਏ ਸੋ ਉਨ ਕੀ ਕਿਆ ਰੀਸ ਕਰੇ ਤਿਸ ਹਾਲਤ ਪਾਲਤ ਮੋਹ ਕਰਾਰਾ ਜੇ ਭਗਤ ਸੇ ਸੇਵਕਾ ਜਿਨ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕੇ ਪਵੇ ਛਾਰਾ ਜਿਸ ਘਰ ਵਰਤੀ ਸੋਈ ਜਾਣੇ ਜਗਤ ਗੁਰੂ ਨਾਨਕ ਪੁੱਛੇ ਕਰੋ ਵਿਚਾਰਾ ਜੋ ਪੀੜੀ ਆ ਜੁਗਾ ਦੀ ਵਕੀਲੀ ਕਿਨੇ ਨਾ ਪਾਇਓ ਹਰ ਸੇਵਕ ਪੈ ਨਤਾਰਾ ਸੂਈ ਮਹੱਲਾ ਚੌਥਾ ਜਿਥੇ ਹਰ ਰਾਧੀਏ ਤਿਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰ ਬਿਦਲਿਆ ਨਾ ਜਾਈ ਹਰ ਤਨ ਸਾਂਚੀਏ ਪਹਾਈ ਜੇ ਹਲਤ ਪਾਲਤ ਹਰ ਹੋਏ ਸਹਾਇ ਰਾਮ ਸਾਧ ਸੰਗ ਹਰ ਧਨ ਖੱਟੀਏ ਹੋਰ ਹੋਰ ਪਾਏ ਹਰ ਤਹਨ ਕਿਤੇ ਨਾ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਧਨ ਵਿਹਾਂਜੇ ਕੱਚੇ ਕੇ ਵਪਾਰੀਆ ਹਰ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇਹਰ ਮਾਨਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਬੱਤੇ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਇਨ ਖੁੱਟੇ ਨਾਹੀ ਹਲਤ ਪਾਲ ਹਰ ਧਨੇ ਨਾਲ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਤਰਹ ਸਾਚਾ ਇਹ ਹਰ ਧਨ ਅਗਨੀ ਤਸਕਰ ਹੈ ਪਾਣੀ ਹੈ ਜਮਦੂਤ ਹੈ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋਚ ਕਾ ਨੇੜ ਨਾ ਆਵੇ ਜਮ ਜਗਾਤਰੀ ਡੰਡ ਨਾ ਲਗਾਈ ਭਗਤੀ ਪਾਪ ਕਰਕੇ ਵਿਖਿਆ ਸੰਚ ਸਕਤੀ ਪਾਪ ਕਰਕੇ ਵਿਖਿਆ ਧਨ ਸਾਂਚਿਆ ਤਿੰਨ ਇੱਕ ਖੇਨ ਇੱਕ ਵਿਖ ਨਾਲ ਨਾ ਜਾਈ ਹਲਤੇ ਨਾਲ ਸਗ ਦੁਹੇਲੇ ਪੈ ਹੱਥੋਂ ਛੁੱਟ ਗਿਆ ਆਗੇ ਪਲਤ ਸਕਤ ਹਰ ਦਰਗੇ ਢੂਹੀ ਨਾ ਪਾਈ ਇਸ ਹਰ ਕਾ ਧਨ ਸੋ ਹੈ ਇਸ ਹਰ ਧਨ ਕਾ ਸੋ ਹਰ ਆਪ ਹੈ ਸੰਤੋ ਜੇ ਤੂੰ ਦੇਹ ਸੋ ਹਰ ਧਨ ਲੱਦ ਚਲਾਈ ਇਸ ਹਰ ਧਨੇ ਕਾ ਤੋਟਾ ਕਦੇ ਨਾ ਆਵੇ ਜਨ ਨਾਨਕ ਕਹੋ ਗੁਰਸੋਧੀ ਪਾਈ ਸੂਹੀ ਮਹੱਲਾ ਚੌਥਾ ਜਿਸਨੂੰ ਹਰ ਪ੍ਰਸੰਨ ਹੋਏ ਸੋ ਹਰ ਗੁਣ ਗਾਵੈ ਸੋ ਭਗਤ ਸੋ ਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਨੀਏ ਜਿਸ ਕਹਿ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗਾਈਐ ਜੀਉ ਲਾਏ ਸਤਿਗੁਰ ਨਾਲ ਧਿਆਨ ਰਾਮ ਸੋ ਸਤਿਗੁਰ ਕਾ ਸੇਵ ਸਤਿਗੁਰ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਜੋ ਦੂਜਾ ਭੈ ਸਾਖਤ ਕਾਵਣਾ ਅਰਥ ਦੁਰਗੰਧ ਸਰੇਵ ਦੇ ਸੋ ਨੇਫਲ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਾਵੇ ਸੋ ਪਾਵੇ ਦਰ ਗੈ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗਮਾਨ ਜੇ ਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਸ ਅੰਦਾਸ ਕਹੇ ਜਨ ਨਾਨਕ ਜੇਹਾ ਤੂੰ ਕਰਾਵੈ ਤੇਹਾ ਹੋ ਕਰੀ ਵਖਿਆਨ ਤੁਹੀ ਮਹੱਲਾ ਚੌਥਾ ਘਰ ਸਤ ਮਾਏ ਕਿਉਂ ਕਾਰ ਸਤਿਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਮੈਂ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰ ਨਾ ਸਕੂੰ ਤੂੰ ਠਾਕਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤੋ ਰੱਖ ਮੇਰੇ ਸਾਹਿਬਾ ਮੈਂ ਤੁਰ ਬਿਨ ਅਵਰ ਨਾ ਕੋਈ ਰਾਮ ਤੂੰ ਤਾਣ ਦਿਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਕਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਦੁਜ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗੰਤਰੀ ਜੈ ਬੱਕਰੀ ਸਿੰਘ ਇਕ ਥੈ ਰੱਖੈ ਮਨ ਹਰ ਜਪ ਭਰਮ ਭਉ ਦੂਰ ਕੀਤਾ ਹਰ ਕੀ ਵਡਿਆਈ ਵੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਵੈ ਜਿਉ ਧਰਤੀ ਚਰਨ ਥੱਲੇ ਤੇ ਉੱਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਤੂੰ ਹੀ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣਾ ਕਿਆ ਤੁਧ ਪੈ ਆਖ ਸੁਣਾਈਐ ਬੜਾ
ਹਾਲਾਤ ਹੋ ਜੇ ਸਭ ਕੁਛ ਸੂਝੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬਾ ਤੂੰ ਅੰਤ ਅੰਤਰ ਕੀ ਵਿਦ ਜਾਣੈ ਬੁਰਾ ਭਲਾ ਤੋ ਸਭ ਕੁਛ ਸੂਝੈ ਤੁਧ ਭਾਵੈ ਤਿਵੇਂ ਬੁਲਾਵੈ ਰਾਮ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਦ ਦੇਹੀ ਮਨੁੱਖ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੈ ਇੱਕ ਮਨੁੱਖ ਅੰਧ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਘਰ ਤੇ ਤੂੰ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇਹਾ ਕੋ ਹੋਵੈ ਸਭ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜਿਸ ਨੂੰ ਤੁਧ ਭਾਵੈ ਜਿਸ ਨੂੰ ਤੂੰ ਮਿਲੈ ਜਨ ਨਾਨਕ ਸੋਥਾ ਪਾਏ ਸੂਈ ਮੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਹਿ ਜਿਨ ਹਰ ਨਾਮ ਤੇ ਹਾਇਆ ਤਿਨ ਪਵਿੱਤਰ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਪਹਿ ਗੁਰਬਚਨੀ ਜਨ ਜਪਿਆ ਮੇਰਾ ਹਰ ਹਰ ਤਿਨ ਕੈ ਉਮੇ ਰੋਗ ਗਏ ਰਾਮ ਬ੍ਰਹਮਾ ਵਿਸ਼ਨ ਮਹਾ ਉਦੇ ਉਤਰਹਿ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀ ਤਿਸ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨ ਮਰਨ ਦੁੱਖ ਭਾਰੀ ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਤਿਸ ਜਨ ਕੋ ਹੋਮ ਬਲਿਹਾਰੀ ਜਿਨ ਸਿਰ ਸਾਜੀ ਸੋਈ ਜਾਣੇ ਤਾਂ ਕਾ ਰੂਪ ਪਾਰੋ ਨਾਨਕ ਆਪੇ ਵੇਖ ਹਰ ਵੇਖਸੈ ਗੁਰਮੁਖ ਬ੍ਰਹਮ ਵਿਚਾਰੋ ਸੂਈ ਮੱਲਾ ਪੰਜਮ ਕੀਤਾ ਕਰਨਾ ਸਰਬ ਰਜਾਈ ਕੁਛ ਕੀਚੇ ਜਾਂ ਕਰ ਸਕੀਐ ਆਪਣਾ ਕੀਤਾ ਕਛੂ ਨਾ ਹੋਵੈ ਜਿਉ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਅਸਾਂ ਜੋੜ ਨਾਹੀਂ ਜੇ ਕੁਛ ਕਰ ਹਮ ਸਕੈ ਜਿਉ ਭਾਵੈ ਤਿਉ ਬਖਸ਼ ਰਹਾਉ ਸਭ ਜਿਉ ਪਿੰਡ ਦੀਆ ਸੁਧ ਆਪੈ ਤੁਧ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇਹਾ ਕੋ ਕਰਮ ਕਮਾਵੈ ਜਿਹਾ ਤੁਧ ਤੁਰ ਲਿਖ ਪਾਇਆ ਪੰਜ ਤਤ ਕਰ ਤੁਧ ਸ੍ਰਿਫ਼ ਸਾਜੀ ਕੋਈ ਛੇਵਾ ਕਰ ਹੋ ਜਾਂ ਕੁਛ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਪੂਜੈ ਇੱਕ ਮਨਮੁਖ ਕਰੇ ਸਰੂਵੈ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦ ਨਿਚਾਣ ਜਨ ਨਾਨਕ ਹੋ ਗਰਬਾ ਜਨ ਨਾਨਕ ਕਹੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਜਾਣ ਤੂੰ ਹੀ ਮੱਲਾ ਪੰਜਵਾਂ ਘਰ ਪਹਿਲਾ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਬਾਜੀ ਗਰਜ ਸੀ ਬਾਜੀ ਪਾਈ ਨਾਨਾ ਰੂਪ ਵੇਖ ਪਖਲਾਈ ਸਾਂਗ ਤਾਰਿਓ ਥਾਮਿਓ ਪਾਸਾਰਾ ਤਬ ਏਕੋ ਇੱਕ ਓਂਕਾਰਾ ਕਬਰੂ ਦੱਸ ਬਿਨਸਾਇਓ ਕਤੇ ਕਥ ਹੈ ਕਹੋ ਉਹ ਕਥ ਤੇ ਆਇਓ ਰਹੋ ਜਲ ਤੇ ਉੱਠੇ ਅਨੇਕ ਤਰੰਗਾ ਕਣਕ ਭੋਖਨ ਕਿੰਨੇ ਬਹੁਰੰਗਾ ਬੀਜ ਬੀਜਿਓ ਵੇਖਿਓ ਬਹੁ ਪ੍ਰਕਾਰਾ ਫਲ ਪਾਕੇ ਤਾਂ ਏਕ ਓਂਕਾਰਾ ਸਹਿਸ ਕਠਾ ਮੈਂ ਏਕ ਆਕਾਸ ਕੱਠ ਬੂਟੇ ਤਾਂ ਉਹ ਪ੍ਰਗਾਸ ਪਰਮ ਮੋਹ ਪਰਮ ਲੋਹ ਮੋਹ ਮਾਇਆ ਵਿਕਾਰ ਪਰਮ ਛੂਟੇ ਤਾਂ ਏਕ ਓਂਕਾਰ ਉਹ ਵਿਨਾਸੀ ਬਿਨ ਸਤਨਾਈ ਨਾ ਕੋ ਆਵੈ ਨਾ ਕੋ ਜਾਈ ਗੁਰਪੂਰੇ ਹੋਮੇ ਮਲਕ ਹੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜੈ ਸੋ ਪ੍ਰਭ ਹੋਵੈ ਤੁਧ ਬਿਨ ਦੂਜਾ ਨਾਹੀ ਕੋਈ ਜੋ ਜਨ ਸੇਵੈ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਿਆਲ ਤੁਧ ਬਿਨ ਕਵਣ ਕਰੇ ਪ੍ਰਤਪਾਲ ਰਹਾਉ ਜਲ ਤਲ ਮਈਏ ਰਵਿਆ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਲੋਕ ਪਤੀਰੇ ਕਛੂ ਨਾ ਪਾਈਐ ਸੱਚ ਲਾ ਕੇ ਤਾਂ ਹੋਮੇ ਜਾਈਐ ਜੇ ਤੂੰ ਲਾ ਲੈ ਸੋ ਲਾਗੈ ਗਿਆਨ ਰਤਨ ਅੰਤਰ ਸਹਿ ਜਾਗੈ ਦੁਰਮਤ ਜਾਏ ਪਰਮਤ ਪਾਏ ਗੁਰ ਪ੍ਰਸਾਦੀ ਨਾਮ ਧਿਆਏ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੈ ਤਾਣੇ ਰਾਸ ਕਰ ਕਿਰਪਾ ਆਪਣੀ ਭਗਤ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਤੂੰ ਮੱਲਾ ਪੰਜਵਾਂ ਤਨ ਸੁਹਾਗਣ ਜੋ ਪ੍ਰਭ ਪਛਾਣੇ ਮਾਨੇ ਹੁਕਮ ਤਜੇ ਬੇਮਾਨੇ ਫਿਰ ਸਿਉ ਰਾਤੀ ਰਲੀਆਂ ਮਾਣੇ ਸੁਣ ਸਕੀਏ ਬ੍ਰਹਮਣ ਸਾਜੀ ਮੰਤਨ ਅਰਪਤਾ ਜਲਾਜ ਲੁਕਾਨੀ ਰਾਉ ਸਹੀ ਸਹੇਲੀ ਕਿਉ ਸਮਝਾ ਸਹੀ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਆ ਸੁਹਾਗਣ ਅੰਕ ਸਮਾਵੈ ਗਰਭ ਗਹਿਲੀ ਮਹਿਲ ਨਾ ਪਾਵੇ ਫਿਰ ਪੇਤਾਵੇ ਜਬ ਰਹਿਣ ਬਿਹਾਵੈ ਕਰਮਹੀਣ ਮਨਮੁਖ ਦੁੱਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਬਰਾਸੀ ਰਿਹਾ ਭਰਪੂਰ ਜਨ ਨਾਨਕ ਗਾਵੈ ਵੇਖ ਹਜੂਰ ਸੂਹੀ ਮਹਲਾ ਪੰਜਵਾਂ ਗ੍ਰਹਿ ਵਸ ਗੁਰ ਕੀਨੇ ਹੋਂ ਕਰਕੇ ਗ੍ਰਹਿ ਵਸ
ਗੁਰ ਕੀ ਨਾ ਹੋ ਘਰ ਕੀ ਨਾਰ ਦਾ ਦਾਸੀ ਕਰ ਦਿਨੀ ਪਤਾਰ ਸਕਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਿਆਲ ਬਰਾਰੇ ਰਾਮ ਸਤ ਸੰਤਾਖ ਪਹੁ ਪੰਜਨ ਸਤ ਸੰਤੋਖ ਪਹੁ ਪੰਜਨ ਪਾਇਆ ਅੰਮ੍ਰਿਤ ਨਾਮ ਤੰਬੋ ਸੁਖ ਪਾਇਆ ਕੰਗਣ ਵਸਤ ਕਹਿਣੇ ਬਣੇ ਸੁਹਾਵੈ ਧਨ ਸਭ ਸੁਖ ਪਾਵੈ ਜਾਂ ਫਿਰ ਘਰ ਆਵੈ ਗੁਣ ਕਾਵਣ ਹਰ ਕੰਤ ਰਜਾਇਆ ਵਸਕਾਰ ਦੀ ਵਸਕਾਲੀਨਾ ਗੁਰ ਭਰਮ ਚੁਕਾਇਆ ਸਭ ਦੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੇ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਸਿਠੇ ਸਬਦ ਵਜਾਏ, ਤੇਗ ਬਹਾਦਰ ਸਿਮਰਿਆ, ਗਰਨਾਉ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਆਵੈ, ਚੇਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਆਇਤ, ਦੇਖ ਤੇਗ ਫਤਿਹ ਬਿਰਤ ਕੀ ਪੈਜ, ਪੰਥ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰਕਾ ਸੇਵਕ ਪਰਿਵਾਰਾਂ ਵੱਲੋਂ ਆਪਦੇ ਚਰਨ ਪਰਸਦਿਆਂ ਹੋਇਆਂ, ਤੁਰਕੀ ਬਾਣੀ ਦੇ ਦੋ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ, ਪਹਿਲਾ ਖੰਡ ਪਾਠ ਸਾਹਿਬ, ਕੁਲਦੀਪ ਸਿੰਘ, ਅਮਨਦੀਪ ਕੌਰ ਪਰਿਵਾਰ ਨੂੰ, ਆਪਣੇ ਬੱਚੇ ਹਾਂ ਪੁਨੀਤ ਕੌਰ, ਅਨਮੋਲ ਕੌਰ, ਭਗਤਜੀਤ ਸਿੰਘ, ਅਨਮੋਲ ਕੌਰ ਬੱਚੀ ਦੇ ਜਨਮ ਦੀ ਖੁਸ਼ੀ ਵਿੱਚ ਬੱਚਿਆਂ ਦੀ ਪੜ੍ਹਾਈ ਪੂਰੀ ਹੋਣ 'ਤੇ ਸ਼ੁਕਰਾਨਾ ਕਰਦੇ ਹਾਂ, ਬੱਚਿਆਂ ਨੂੰ ਜੋਬ ਦੇ ਵਾਸਤੇ ਆਪਦੇ ਚਰਨ ਪਰਸਦਿਆਂ ਹੋਇਆਂ, ਤੁਰਕੀ ਬਾਣੀ ਦੇ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾ ਰਹੇ, ਕਿਰਪਾ ਕਰਨੀ ਇਸ ਨੂੰ ਪਰਿਵਾਰ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ, ਬੱਚਿਆਂ ਨੂੰ ਮਾਤਾ ਆਗਿਆਕਾਰੀ ਬਣਾਉਣਾ, ਸਤਿਗੁਰੂ ਜੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਜੋਬ ਵਾਸਤੇ ਸਤਿਗੁਰ ਪਰਿਵਾਰ ਨੂੰ ਬੇਨਤੀ ਹੈ, ਪਰਿਵਾਰ ਦੇ ਸਿਰ 'ਤੇ ਮੇਰਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਦੂਸਰੇ ਪਰਿਵਾਰ ਦੁਸਾਂਝ ਪਰਿਵਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਖੰਡਪਾਠ ਸਾਹਿਬ ਕਰਵਾਉਣ ਜਾ ਰਹੇ ਹਨ, ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮੇਹਰ ਪਿਆਰ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣ, ਦੋਨਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਇਸ ਸੰਬੰਧ ਵਿੱਚ ਦੇਖ ਸਕ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ ਪ੍ਰਵਾਨ ਹੈ, ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ, ਆਈ ਸੰਗਤ ਦੀ ਹਾਜ਼ਰੀ ਤਿਲ ਫੁੜ ਭੇਟਾ, ਕਿੱਧਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਆਪ ਜੀ ਦੇ ਪਿੱਤਰ ਸਰੂਪ ਸੁਖਾਸਨ ਤਾਂ ਸਥਾਨ ਤੋਂ ਪ੍ਰਕਾਸ਼ ਤਾਂ ਲਿਆਉਂਦਿਆਂ ਸੇਵਾ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਸੁਬੇਨਤੀਆਂ, ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ, ਲਾਈ ਸ੍ਰੀ ਮੁਖਾਕ ਪ੍ਰੰਤ ਪਰਿਵਾਰਾਂ ਨੂੰ ਦੋ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਲ ਜਨਾਬ

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਪਰਿਵਾਰਾਂ ਨੂੰ ਬੇਨਤੀ, ਕੱਲ੍ਹ ਸਵੇਰੇ 9:45 ਪਹੁੰਚਣ। ਕੱਲ੍ਹ 9 ਸਵੇਰੇ ਮਾਧੀ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰ ਪ੍ਰਾਨ ਸਖਾਈ ਹਰ ਕੇਰ ਥਮਰੀ ਰਹਿ ਰਾਸ ਰਹਾਉ ਅਰਜਨ ਕੇਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗਹਿਣ ਜਮ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀ ਵੈ ਤ੍ਰਿਗ ਜੀ ਵਾਸ

ਚੰਦ ਇਕ ਗਗਨ ਮੈਂ ਥਾਲ ਰਾਵ ਚੰਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸੁਗਲ ਬਨ ਰਾਏ ਫੁਲੰਤ ਜੋਤੀ।

ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰੇ ਬਡਾਣੀ ਆਪਣਾ ਧਰਮ ਗਵਾਵੈ ਬੂਝੈ ਨਾਹੀ ਅਨਦਿਨ ਦੁੱਖ ਵਿਹਾਣੀ ਮਨਮੁਖ ਅੰਧ ਨਾ ਚੇਤ ਹੀ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛਾ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਓ ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸਿਗਾਰ ਸਿਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ ਪਿਰ ਕਾ ਮਹਿਲ ਨ ਪਾਵਈ ਨਾ ਦੀਸੇ ਕਰਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੈ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਧਾਰ ਮਿੱਠਾ ਬੁੱਲ ਨਿਭ ਚੱਲ ਹੈ ਸਿਜੈ ਰਵੈ ਪਤਾਰ ਸੋਭਾ ਬੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁਰਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹੋਮੈ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਪਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਬੜਾਈ ਦੇ ਪਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਹਾਉ ਲੱਖ ਚੁਰਾਸੀ ਫੇਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ ਬਿਨ ਸ਼ਬਦੈ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ ਹੋਂ ਹੋਂ ਕਰਤੀ ਜਗ ਫਿਰੀ ਨਾ

नाम रते से निर्मले गुर के सहज सुभाए, मन तन राता रंग स्यों रसना रसन रसाए। नानक रंग न उतरै जो हर तुर छोड़िया लाए। श्री राग महला तीजा, गुरमुख कृपा करे भगत की जय, बिन गुर भगत न होई। आपे आप मिलाए बुझ है ता निर्मल होवै सोई। हर जियो साचा साची बाणी शब्द मिलावा होई। पाई रे भगत हीन काहे जग आया, पूरे गुर की सेवना कीनी बिरथा जन्म गवाया। रहाओ आपे जग जीवन सुखदाता, आपे बख्श मिलाए। जी जनते क्या विचारे क्या को आख सुनाए। गुरमुख आपे दे बड़ाई आपे सेव कराए। देख कुटंब मोह लुभाणा चलदिया नाल न जाई। सतगुर सेव गुण निधान पाया तिसदी कीम न पाई। हर प्रभ सखा मीत प्रभ मेरा अंते होए सखाई। अपने मन चित कहे कहाए बिन गुर आप न जाई। हर जियो दाता भगत बचल है कर कृपा मन वसाई। नानक सोभा सुरत दे प्रभ आपे गुरमुख दे वड़ियाई। श्री राग महला तीजा, तन जननी जिन जाया तन पिता प्रदान। सतगुर सेव सुख पाया विचों गया गुमान। दार सेवन संत जन खड़े पायन गुणी निधान। मेरे मन गुरमुख त्याए हर सोए, गुर का शब्द मन बसै। मन तन निर्मल होए रहाओ कर कृपा कर आया। आपे मिलिया आए गुर सबदी सलाहिय रंगे सहज सुभाए। सच्चे सच समाया मिल रहे न बिच मिल रहे न बिछड़ जाए। जो किश करना सु कर रहया अवर न करना जाए। चिरी बुछुने मेलिया न सतगुर पन्ने पाए। आपे कार कराए सी अवर न करना जाए। मंतन रता रंग स्यों होमे तज विकार, एहन सिर दे रब रहै निरपो नाम निरंकार। नानक आप मिलायन पूरे शब्द अपार। श्री राग महला तीजा, गोविंद गोविंद गुणी निधान है अंत न पाया जाए। कथनी बदनी न पाईऐ होमे विचों जाए। सतगुर मिले सद भय रचै आप वसे मन आए। भाई रे गुरमुख बुझै कोए बिन बुझै कर्म कमावणे। जन्म पदार्थ खोए रहाओ जिनी चाख्या तिनी साध पाया। बिन चाख्या भरम भुलाए अमृत साचा नाम है कहना कछु न जाए। पीबत हूं परवान पया पूरे शब्द समाए। आपे दे ता पाईऐ होर करना कछु न जाए। देवन वाले के हाथ दात है गुरु द्वारे पाए। जिहा की तोन तेहा हुआ जिहे कर्म कमाए। जात सत संजम नाम है बिन नामे निर्मल ना होए। पूरे भाग नामन बसै शब्द मिलावा होए। नानक सहजे ही रंग वरतदा हर गुण पावै सोए। श्री राग महला तीजा, काया साधे उर्द तप करै विचों होमे न जाए। अध्यात्म कर्म जे करै नाम न कभी पाए। गुर कै शब्द जीवत मरै हर नाम बसे मन आए। सुन मन मेरे पज सतगुर सरणा गुर प्रसादी छूटिय। बिख भव जल शब्द गुर तरणा रहाओ। त्रै गुण सभा धात है दूजा पाओ विकार। पंडित पढ़े बंधन मुहबादा न बूझे बिख्या प्यार। सतगुर मिलिया त्रिकुटी छुट है चौथे पद मुक्त द्वार। गुरते मार्ग पाईऐ चूके मुह गुबार। शब्द मरे तां उधर है पाए मुख द्वार। गुर प्रसादी मिल रहै सच नाम करतार। इहो मनुआ अत सबल है छड़े न किते उपाए। दूजे पाए दुख लाएंदा बहुती दे सजाए।
ਨਾਨਕ ਨਾਮ ਲੱਗੇ ਸੇ ਉਭਰੇ, ਹੋਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਏ, ਹਰ ਨਾਮੋਂ ਦੇ ਦਿੜਾਏ, ਬਿਨ ਗੁਰ ਕਿਨੇ ਨਾ ਪਾਇਓ, ਬਿਰਥਾ ਜਨਮ ਗਵਾਏ। ਮਨਮੁਖ ਕਰਮ ਕਮਾਵਣੇ, ਦਰਗਹਿ ਮਿਲੇ ਸਜਾਏ, ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੈ, ਹੋਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ। ਹੋਮੈ ਵਿੱਚ ਜਗ ਬਿਨ ਸਦਾ, ਮਰ ਜੰਮੇ ਆਵੇ ਜਾਏ। ਮਨਮੁਖ ਸ਼ਬਦ ਨਾ ਜਾਣਨੀ, ਜਾਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹੇ ਸਮਾਏ। ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਅੰਦਿਨ ਭਗਤ ਕਰੇ ਸਦਾ ਸਾਚੇ, ਕੀ ਲਿਵ ਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਕਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁੱਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁੱਖ ਪਰ ਹਰੈ, ਸ਼ਬਦ ਰਹਿਆ ਭਰਪੂਰ ਰਹਾਉ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚੀ ਕਾਰਕ ਮਾਮਣੀ, ਸੱਚੇ ਨਾਲ ਪਿਆਰ। ਸੱਚਾ ਸਾਹੂ ਵਰਤਦਾ, ਕੋਈ ਨਾ ਮਿਟਣ ਹਾਰ। ਮਨਮੁਖ ਮਹਿਲ ਨਾ ਪਾਇਨੀ, ਕੂੜ ਮੁੱਠੇ ਕੁੜਿਆਰ। ਹੋਮੇ ਕਰਤਾ ਜਗਮੁਆ, ਗੁਰਬਿਨ ਘੋਰ ਅੰਧਾਰ। ਮਾਇਆ ਮੋਹ ਵਿਸਾਰਿਆ, ਸੁਖਦਾਤਾ ਦਤਾਰ। ਸਤਿਗੁਰ ਸੇਵੇ ਤਾਂ ਉਭਰੈ, ਸੱਚ ਰੱਖੇ ਉਰਤਾਰ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਸਤਿਗੁਰ ਸੇ ਮਨ ਨਿਰਮਲਾ, ਹੋਮੇ ਤਜ ਵਿਕਾਰ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ। ਧੰਦਾ ਤਾਬਤ ਰਹਿ ਗਏ, ਲਾਗਾ ਸਾਚ ਪਿਆਰ। ਸਚਰ ਤੇ ਮੁਖ ਉਜਲੇ, ਚਿੱਤ ਸਾਚੇ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ। ਇਸਨਾਨ ਦਾਨ ਜੇਤਾ ਕਰੈ, ਦੂਜੇ ਭਾਈ ਖੁਆਰ। ਹਰ ਜੀਉ ਆਪਣੀ ਕਿਰਪਾ ਕਰੇ, ਤਾਂ ਲਾਗੈ ਨਾਮ ਪਿਆਰ। ਨਾਨਕ ਨਾਮ ਸਮਾਲ ਤੂੰ, ਗੁਰ ਕੈ ਹੇਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਕਿਸ ਹੋਂ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ। ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੇ ਮਨ ਆਏ। ਨਾਮੇ ਹੀ ਤੇ ਸੁਖ ਪਾਈਐ, ਸੱਚੇ ਸ਼ਬਦ ਸੁਹਾਏ। ਮਨ ਮੇਰੇ ਅਨਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ ਰਹਾਉ। ਮਨ ਕੀਆਂ ਇੱਛਾ ਪੂਰੀਆਂ, ਸ਼ਬਦ ਰਹਿਆ ਭਰਪੂਰ। ਪਾਏ ਪੈ ਪਾਏ ਭਗਤ ਕਰੇ ਦਿਨ ਰਾਤੀ, ਹਰ ਜੀਉ ਵੇਖੇ ਸਦਾ ਹਦੂਰ। ਸੱਚੇ ਸ਼ਬਦ ਸਦਾ ਮਨ ਰਾਤਾ, ਪਰਮ ਗਿਆ ਸਰੀਰੋਂ ਦੂਰ। ਨਿਰਮਲ ਸਾਹਿਬ ਪਾਇਆ, ਸਾਚਾ ਗੁਣੀ ਗਹੀਰ। ਜੋ ਜਾਗੇ ਸੇ ਉਭਰੇ, ਸੂਤੇ ਗਏ ਮੁਹਾਏ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸੁੰਝੇ ਕਰਕਾ ਪਹੁਣਾ, ਜਿਉਂ ਆਇਆ ਤਿਉਂ ਜਾਏ। ਮਨਮੁਖ ਜਨਮ ਬਿਰਥਾ ਗਿਆ, ਕਿਹਾ ਮੂੰਹ ਦੇਸੀ ਜਾਏ। ਸਭ ਕੁਛ ਆਪੇ ਆਪ ਹੈ, ਹੋਮੈ ਵਿੱਚ ਕਹਿਣ ਨਾ ਜਾਏ। ਗੁਰ ਕੇ ਸ਼ਬਦ ਪਛਾਣੀਐ, ਦੁੱਖ ਹੋਮੈ ਵਿੱਚੋਂ ਗਵਾਏ। ਸਤਿਗੁਰ ਸੇਵਨ ਆਪਣਾ, ਹੋਂ ਤਿਨਕੇ ਲਾਗੋ ਪਾਏ। ਨਾਨਕ ਦਰ ਸੱਚੇ ਸਚਿਆਰ ਹੈ, ਹੋਂ ਤਿਨ ਬਲਿਹਾਰੇ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਖਤ ਵਿਚਾਰੀਐ, ਤਾਂ ਕਿਤ ਵੇਲਾ ਭਗਤ ਹੋਏ। ਅੰਧਿਨ ਨਾਮੇ ਰਤਿਆਂ, ਸੱਚੇ ਸੱਚੀ ਸੋਏ। ਇਕਤ ਲੈ ਪਿਆਰਾ ਵਿਸਰੈ, ਭਗਤ ਕਨੇ ਹੀ ਹੋਏ। ਮੰਤਨ ਸੀਤਲ ਸਾਚ ਸਿਉਂ, ਸਾਸ ਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਏ। ਜਾਂ ਹਰ ਵਸੇ ਮਨ ਆਏ ਰਹਾਉ। ਸਹਿਜੇ ਖੇਤੀ ਰਾਹੀਐ, ਸੱਚ ਨਾਮ ਬੀਜ ਪਾਏ। ਖੇਤੀ ਜੰਮੀ ਅਗਲੀ,
मनुआ रजा सहज सुभाई। गुर का शब्द अमृत है जित पीते तिख जाए। यह मन साचा साचरता सचे रहा समाए। आखण वेखण बोलना शब्दे रहा समाए। वाणी बजी चौं जुगी सचो सच सुनाए। होमे मेरा रह गया सचे लया मिलाए। तिनको महल हदूर है जो सच रहे ले बुलाए। नदरी नाम त्याई है गिण कर्मा पाया ना जाए। पूरे भाग सत संगत लहै सतगुर भेटै जिस आए। अंधन नामे रत्या दुख बिख्या विचों जाए। नानक शब्द मिलावड़ा नामे नाम समाए। श्री राग महला तीजा अपना पौ तिन पायो ना जिन गुर का शब्द विचार। सत संगती सदा मिल रहे सच्चे के गुणसार। दुबदा मैल चुकाइयन हर राख्या उरतार। सच्ची बाणी सच मन सच्चे नाल प्यार। मन मेरे होमै मैल परम नाल। मन मेरे होमै मैल पर नाल। हर निर्मल सदा सोहना शब्द सवारण हार हाओ। सच्चे शब्द मन मोहया प्रभ आपे लय मिलाए। अंधन नामे रत्या ज्योति ज्योत समाए। ज्योति हूँ प्रभ जापदा बिन सतगुर बूझ न पाए। जिनको पूर्व लिखया सतगुर भेटिया तिने आए। बिन नामे सब डूमणी दूजे पाए खुआए। तिस बिन घड़ी न जीव दी दुखी रहन विहाए। परम पुलाना अंधला फिर आवे जाए। नदर करे प्रभ अपनी आपे लय मिलाए। सब कुछ सुनदा वेखदा क्यों मुकर पया जाए। पापों पाप कमाम दे पापे पछे पचाए। सो प्रभ नदर न आवई मन मुख बूझ न पाए। जिस विखाले सोई वेखै नानक गुरमुख पाए। श्री राग महला तीजा बिन गुर रोग न टुटई होमै पीड़ न जाए। गुर प्रसादी मन बसै नामे रहे समाए। गुर शब्दी हर पाईऐ बिन शब्द परम पुलाए। मन रे निज कर वासा होए राम नाम सलाहे तू फिर आवण जान ना होए रहाओ। हर इको दाता वर्तदा दूजा अवर न कोए। शब्द सलाही मन बसै सहज ही सुख होए। सब नदरी अंदर वेखदा जय पावै तै दे। होमे गण सभा गणत है गणते नु सुख नाहे। बिख की कार कमामणी बिख ही माहे समाहे। बिन नामे ठोर न पाए नी जमपुर दुख सहाहे। जीव पिंड सब तिसे दा आधार। गुर प्रसादी बूझी है ता पाए मुख द्वार। नानक नाम सलाहे तू अंत न पारावार। श्री राग महला तीजा तिना आनंद सदा सुख है जिना सच्चा जिना सच नाम आधार। गुर शब्दी सच पाया दुख निवारण हार। सदा सदा साचे गुण गावै साचे नाए प्यार। कृपा करके अपनी दे तून भगत भंडार। मन रे सदा आनंद गुण गाए सच्ची बाणी हर पाईए। हर स्यों रहे समाए रहाओ। सच्ची भगती मन लाल थिया रता सहज सुभाए। गुर शब्दी मन मोहया कहना कछु न जाए। जिहवा रती शब्द सचै अमृत पीवे रस गुण गाए। गुरमुख हो रंग पाईए जिसनू कृपा करे रजाए। संसा इहो संसार है सुत्यां रहण विहाए। एक अपने पाणे कढ लैन आपे लैन मिलाए। आपे ही आप मन वसिया माया मोह चुकाए। आप बढ़ाई दितियां न गुरमुख दे बुझाए। सबना का दाता एक है भुलियां ले समझाए। एक आपे आप खुआए न दूजे छड़ेन लाए। गुरमति हर पाईऐ ज्योति ज्योत मिलाए। अंधन नामे रत्या नानक नाम समाए। श्री राग महला तीजा गुणवंती सच पाया तृष्णा तज विकार।
ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕੇ ਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੈ ਜਿੱਚਰ ਗੁਰ ਕਾ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿੱਜ ਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹੱਲ ਰਹਾਉ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨਮੁਖ ਸ਼ਬਦ ਨਾ ਜਾਣੀ ਅਵਗੁਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚਰ ਤੇ ਭਰਪੂਰ ਗੁਰ ਸ਼ਬਦੀ ਮਨ ਬੇਦਿਆ ਪਰ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸ਼ਬਦੇ ਲਿਆਉਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵ ਲਾਏ ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੇ ਸੋ ਮਿਲੈ ਸੱਚੇ ਸ਼ਬਦ ਮਿਲਾਏ ਮਿੱਤਰ ਕਿਰਣੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੋਏ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਰ ਸਭ ਥੀਐ ਨਾਮ ਵਸੇ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ ਸੇਜਨ ਸ਼ਬਦੇ ਸੋਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾਵਾਰ ਘਟ ਘਟ ਆਪੇ ਹੁਕਮ ਵਸੈ ਹੁਕਮ ਕਰੇ ਵਿਚਾਰ ਗੁਰਸ਼ਬਦੀ ਸਲਾਹੀਐ ਹਉਮੈ ਵਿੱਚੋਂ ਖੋਏ ਸਾਤਨ ਨਾਮੇ ਬਾਹਰੀ ਅਵਗਣ ਬੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚੇ ਨਾਇ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾਂ ਅਵਗੁਣ ਗੱਡਾਂ ਘੱਡਾਂ ਧੋਏ ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕੰਮ ਗਹੇਲੀਐ ਕਿਆ ਚੱਲੇ ਬਾਂਹ ਲੁੜਾਏ ਆਪਣਾ ਪਿਰ ਨਾ ਪਛਾਣ ਹੀ ਕਿਆ ਮੂੰਹ ਦੇਸੇ ਜਾਏ ਜਿਨੀ ਸਖੀ ਕੰਤ ਪਛਾਣਿਆ ਹੋ ਤਿਨਕੇ ਲਾਗੋ ਪਾਏ ਤਿਨਹੀ ਜੈਸੀ ਥੀ ਰਹਾਂ ਸਤਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਫਿਰ ਪ੍ਰਭ ਸਾਚਾ ਸੁਹਣਾ ਪਾਈਏ ਗੁਰ ਵਿਚਾਰ ਹਾਉ ਮਨਮੁਖ ਕੰਥ ਨਾ ਪਛਾਣੀ ਤਿਨਕੋ ਰਹਿਣ ਵਿਹਾਏ ਗਰਭ ਅਟੀਆਂ ਤ੍ਰਿਸ਼ਨਾ ਜਲ ਹੈ ਦੁੱਖ ਪਾਵ ਹੈ ਦੂਜੇ ਪਾਏ ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹੋਮੇ ਜਾਏ ਸਦਾ ਪਿਰ ਰਾਵੇ ਆਪਣਾ ਤਿਨਾ ਸੁਖੇ ਸੁਖ ਵਿਹਾਏ ਗਿਆਨ ਵਿਹੂਣ ਪਿਰ ਮੁਤੀਆਂ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੈ ਦੇ ਕਰਵਰ ਪਾਇਆ ਆਪਣਾ ਹੋਮੈ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅੰਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੇ ਆਪਣਾ ਹੋਂ ਕੈਦੁਰ ਪੁੱਛੋਂ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੇ ਪਾਏ ਅੰਦਿਨ ਰਾਵੇ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ ਸਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿਗਾਰ ਹਰ ਵਰ ਪਾਇਨ ਕਰ ਆਪਣੈ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ
सुप्रप्रीत मन वसै जे सबसे दे आधार फिर सलाहन अपना हों तिनके हंसद बलिहारे जाओ मंतन अर्पी सिर देई तिनके लागा पाई जिनी इक पछाणिया दूजा पाओ चुकाए गुरमुख नाम पछाणिया नानक सच समाए श्री राग महला तीजा हर जी सच्चा सच तू सब कुछ तेरा चीरै लख चौरासी तरस दे फिरे बिन गुर पेटे पीरै हर जी।

ਪਹਿਲਾਂ ਕੀਨੇ ਕਥਨੀ ਬਦਨੀ ਕਰੇ ਵਿਖਿਆ ਮਾਹੀ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿੱਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹੋਮੈ ਧੋਤੀ ਕਿਵੇ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਬਿਧ ਕਰਮ ਕਮਾਮਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੈ ਮੈਲ ਨ ਸਕੀ ਧੋਏ ਰਹਾਉ ਮਨ ਮੈਲੈ ਭਗਤ ਨ ਹੋਵਈ ਨਾਮ ਨ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋਮੈ ਜਾਏ ਸਮਾਏ ਜਿਉਂ ਅੰਧੇਰੈ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨਤ ਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਪਬ ਥੱਕੇ ਸੰਸਾਰ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਜਿਸਨੂੰ ਮਿਲੇ ਸੋ ਮਿਲੈ ਹੁਣ ਤਿਸ ਬਲਿਹਾਰੇ ਜਾਓ ਇਹ ਮਨ ਭਗਤੀ ਰਤਿਆਂ ਸੱਚ ਬਾਣੀ ਨਿਜ ਥਾਓ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵੀਸਰੈ ਸੱਚੇ ਮਾਹੀ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੁ ਅਤਗਲਾ ਕਿਉਂ ਪ੍ਰੀਤਮ ਮਿਲੇ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖੇ ਦੁੱਖ ਜਾਏ ਜਾਇ ਪੁੱਛਾਂ ਤਿਨ ਸਜਣਾ ਪ੍ਰਭ ਕਿਤ ਬਿਧ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰ ਪ੍ਰਭੁ ਬੁਝਿਆ ਗੁਰ ਜੇਵੜ ਅਵਰ ਨਾ ਕੋਏ ਹਉ ਗੁਰ ਸਰਣਾਈ ਢਹਿ ਪਵਾਂ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟਕੇ ਨੇ ਨਾ ਪਾਇਆ ਕਰ ਉਪਾਪ ਥਕੇ ਸਭ ਕੋਏ ਸਹਿ ਸਿਆਣਪ ਕਰ ਰਹੇ ਮਨ ਕੂਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸੁਵਾਸ ਵਿਖ ਭੋਜਰ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਧ੍ਰਿਗ ਜੇ ਵਾਸ ਕੋਈ ਗੁਰਮੁਖ ਸੁੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹੋ ਤਿਸ ਬਿੱਟੋ ਚੌਖਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ ਮੇਨ ਨਾਮੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦ੍ਰਿੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆਂ ਕੱਢ ਰਤਨ ਦੇਵੇ ਪ੍ਰਗਾਸ ਤਨ ਵਡ ਭਾਗੀ ਵਡ ਭਾਗੀਆਂ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਬਸਕਾਲ ਓਏ ਫਿਰ ਫਿਰ ਜੋ ਅਨੁਭਵਾਈ ਹੈ ਵਿੱਚ ਵਿਸਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਡ ਭਾਗੀ ਨਾਵੇ ਆਏ ਓਏ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿਥਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੈ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤਿਸ ਮਿਲਾਵੈ ਸੋਏ ਰਹਾਉ ਮਨ ਰੰਗ ਹੋਬਟ ਭਾਗੀਓ ਗੁਰ ਤੁੱਠਾ ਕਰੇ ਪਸਾਉ ਗੁਰ ਨਾਮ ਦ੍ਰਿੜਾਏ ਰੰਗ ਸਿਉ ਹੁਣ ਸਤਿਗੁਰ ਕੇ ਬਲ ਜਾਉ ਬਿਨ ਸਤਿਗੁਰ ਹਰ ਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾਂ ਸਤਿਗੁਰ ਨਾ ਮਿਲੈ ਕਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹੋ ਬੁੱਢਾ ਬੇੜੀ ਪਾਸ

0: ਆਪਣੇ ਜੋ ਚੱਲੈ ਵਿੱਚ ਬਹੁਤ ਬੈਠਾ ਆਏ। ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੈ ਤਿਨ ਜਾਓ। ਜਿਨੇ ਮੇਰਾ ਪਿਆਰਾ ਥਕਾਵਿਆ ਤਿਨ ਪਿੱਛੇ ਲਾਗ ਫਿਰਾਓ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਹੁਣ ਸਤਿਗੁਰ ਬਿੱਟੋਂ ਬਾਰਿਆ ਜਿਨ ਹਰ ਪ੍ਰਭ ਦੀ ਯਾਦ ਖਾਏ ਰਹਾਓ। ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਵਾਸ। ਹਉ ਗੁਰ ਸਲਾਹੇ ਨਾ ਰਜੋ, ਮੈਂ ਮੇਲੇ ਹਰ ਪ੍ਰਭ ਪਾਸ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸਨ ਨਾ ਥੀਐ, ਭਾਗਹੀਣ ਬਹਿ ਰੋਏ। ਜੋ ਹਰ ਪ੍ਰਭਾਣਾ ਸੋ ਥੀਆ, ਤੁਰ ਲਿਖਿਆ ਨਾ ਮੇਟੈ ਕੋਏ। ਆਪੇ ਸਤਿਗੁਰ ਆਪ ਹਰ, ਆਪੇ ਮੇਲ ਮਿਲਾਏ। ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੇ ਪਾਏ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ, ਅਤ ਭਲਾ ਕਿਤ ਬਿਧ ਮਿਲੇ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਓਏ ਬੇਪਰਵਾਹ ਨਾ ਬੋਲਣੀ, ਹਉ ਮਲਮਲ ਧੋਵਾਂ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣਸਾਰ, ਸੱਜਣ ਸਤਿਗੁਰ ਪੁਰਖ ਹੈ। ਦੁੱਖ ਕੱਢੇ ਹਉ ਮੈਂ ਮਾਰ ਰਹਾਉ, ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਸਤਿਗੁਰ ਬਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇ ਵਡਭਾਗੀ ਵਡ ਜਾਣੀਐ, ਜਿਨ ਹਰ ਰਸ ਖਾਧਾ ਗੁਰ ਪਾਏ। ਇਹੋ ਹਰ ਰਸ ਬਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੈ ਨਾ ਨਿਭੈ, ਉਹਨਾਂ ਅੰਤਰ ਕ੍ਰੋਧ ਬੁਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਮਨ ਤਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਚੜੇ ਫਿਰ ਆਥ ਵੈ, ਰਹਿਣ ਸਬਾਈ ਜਾਏ। ਆਪ ਕਟੇ ਨਰ ਨਾ ਬੁੱਝੇ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲੱਗ ਮਾਖੀ ਪਚੇ ਪਚਾਏ। ਭਾਈ ਰੇ ਮੈਂ ਮੀਤ ਸਕਾ ਪ੍ਰਭ ਸੋਏ, ਪੁੱਤ ਕਲਤ ਮੋਬਿਖ ਹੈ। ਅੰਤ ਬੇਲੀ ਕੋਈ ਨਾ ਹੋਏ ਰਹਾਉ, ਗੁਰਮਤ ਹਰ ਲਿਪ ਉਭਰੈ ਲਿਪਤ ਰਹੇ ਸਰਣਾਏ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗ ਹੈ ਮੰਨੀ ਹੈ, ਹਰ ਆਪ ਲਏ ਗੱਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਿਨ ਨਾਮ ਮਨ, ਨਾਮ ਰਹਿਣ ਲਿਵ ਲਾਏ। ਅਨੰਦ ਧੁਨੀ ਦਰ ਵੱਜਦੇ, ਦਰ ਸੱਚੇ ਸੋਭਾ ਪਾਏ। ਜਿਨੇ ਗੁਰਮੁਖ ਨਾਮ ਸਲਾਹਿਆ, ਤਿਨਾਂ ਸਭ ਕੋ ਕਹੇ ਸਵਾਸ। ਤਿਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਬੜੇ ਤਿਨਾਂ ਗੁਰਮੁਖਾਂ, ਜਿਨ੍ਹਾਂ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ। ਕਿਆ ਤੂੰ ਰਤਾ ਦੇਖ ਕੇ ਪੁੱਤਰ ਕਲਤਰ ਸਿਗਾਰ, ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ। ਬਹੁਤ ਕਰੇ ਫੁਰਮਾਇਸੀ, ਵਰਤੇ ਹੋਏ ਅਫਾਰ। ਕਰਤਾ ਚਿਤਨ ਆਵਈ, ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਕੱਪੜ ਭੁਗ ਲਪਟਾਇਆ ਸੋਇਨਾ ਰੂਪਾ ਖਾਕ, ਹੈਬਰ ਗੈਬਰ ਬਹੁ ਰੰਗ ਕੀਏ। ਹੈਬਰ ਗੈਬਰ ਬਹੁ ਰੰਗ ਕੀਏ ਰਥ ਅਥਾਕ, ਕਿਸੇ ਚਿਤ ਨ ਪਾਵਹੀ ਬਿਸਰਿਆ ਸਭ ਸਾਕ। ਸਿਰਜਣ ਹਾਰ ਭੁਲਾਇਆ ਬਿਨ ਨਾਮੇ ਨ ਪਾਕ, ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਕਤ। ਜਿਸਨੂੰ ਤੂੰ ਪਤਿਆਈਂਦਾ ਸੋਸਣ ਤੁਝੇ ਅਨਿਤ, ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ। ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ ਕਿਆ ਮਾਣਸ ਹਉਮੈ ਰੋਏ। ਜੋ ਹਰਜਨ ਪਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਈ। ਨਾਨਕ ਰਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਕਣਾ, ਦ੍ਰਿਸ਼ਟ ਭੂਲ ਖੁਸ਼ੀਆਂ, ਛੱਤਰ ਤਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ। ਪਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿਨ ਪੁਰਖ ਬਧਾਤੇ, ਦੁੱਖ ਸਹਿਸਾ ਮਿਟ ਗਿਆ ਰਹਾਉ। ਜੇਤੇ ਥਨ ਥਨੰਤਰਾਂ, ਤੇਤੇ ਭਵ ਆਇਆ, ਤਨ ਪਾਤੀ ਵੜ ਭੂਮੀਆਂ, ਮੇਰੀ ਮੇਰੀ ਕਰ ਪਰਿਆ। ਹੁਕਮ ਚਲਾਏ ਨਸੰਗ ਹੋਏ, ਵਰਤੈ ਅਫਰਿਆ, ਸਭ ਕੋ ਬਸਗਤ ਕਰ ਲਿਆਉਣਾ, ਬਿਨ ਨਾਮੇ ਖਾ ਕਰ ਲਿਆ। ਕੋਟ ਤੇਤੀ ਸੇਵਕਾਂ, ਸਿੱਧ ਸਾਧਕ ਦਰ ਖਰਿਆ, ਗਨਮ ਬਾਰੀ ਵਡ ਸਾਹਿਬੀ, ਸਭ ਨਾਨਕ ਸੁਪਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲਕੇ ਉੱਠ ਪਪੋਲੀਐ, ਵਿਣ ਬੁੱਝੇ ਮੁਗਦ ਅਜਾਣ, ਸੁਪ੍ਰਭ ਚਿੱਤ ਨ ਆਇਓ, ਛੁਟੈ ਗੀ ਬੇਬਾਣ। ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ, ਸਭ ਮੁਕਦੀ ਚੱਲੀ ਰਹਿਣ ਰਹਾਉ। ਕੁਦਮ ਕਰੇ ਪਸ ਪੰਖੀਆਂ, ਦਿਸੇ ਨਾਹੀਂ ਕਾਲ, ਉੱਤੇ ਸਾਥ ਨਾ ਮੁਨ, ਉੱਥੇ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਮੁਕਤੇ ਸੇਈ ਭਾਲੀਐ, ਜੇ ਸੱਚਾ ਨਾਮ ਸਮਾਲ, ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀਂ। ਫਾਥੇ ਸੇਈ ਨਿਕਲੇ, ਜੇ ਗੁਰ ਕੀ ਪੈਰੀ ਪਾਹੇ, ਕੋਈ ਰੱਖ ਨਾ ਸਕੀ, ਦੂਜਾ ਕੋ ਨਾ ਦਿਖਾਏ। ਚਾਰੇ ਕੁੰਡਾਂ ਭਾਲ ਕੇ ਹੈ, ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ, ਡੁੱਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾਂ। ਕੜੀ ਮੁਹਤ ਕਾ ਪਹੁਣਾ, ਕਾਜ ਸਵਾਰਨ ਹਾਰ, ਮਾਇਆ ਕੰਮ ਵਿਆਪਿਆ, ਸਮਝੇ ਨਾਹੀਂ ਗਵਾਰ। ਉੱਠ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ, ਅੰਧੇ ਤੂੰ ਬੈਠਾ ਕੰਦੀ ਪਾਹੇ, ਜੇ ਹੋਵੇ ਪੁਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਹੇ ਰਹਾਉ। ਹਰੀ ਨਾਹੀਂ ਨਹਿ ਡਡੂਰੀ, ਪੱਕੀ ਵੱਡਣ ਹਾਰ, ਲੈ ਲੈ ਦਾਤ ਪਹੁਤਿਆ, ਲਾਵੇ ਕਰ ਤਿਆਰ। ਜਾਂ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਪਹਿਲਾ ਪਹਿਰ ਧੰਦੇ ਗਿਆ, ਦੂਜੇ ਪਰ ਸੋਇਆ, ਦੂਜੇ ਤੀਜੇ ਚਾਖ ਚਖਾਇਆ, ਚੌਥੇ ਪੂਰ ਪਿਆ, ਕਦ ਹੀ ਚਿੱਤ ਨ ਆਇਓ, ਜਿਨ ਜੀਓ ਪਿੰਡ ਦੀਆ। ਸਾਧ ਸੰਗਤ ਕੋ ਵਾਰਿਆ, ਜੀਓ ਕੀਆ ਕੁਰਬਾਨ, ਜਿਸ ਤੇ ਸੋਜੀ ਮਨ ਪਈ, ਮਿਲਿਆ ਪੁਰਖ ਸੁਜਾਣ। ਨਾਨਕ ਡਿੱਠਾ ਸਦਾ ਨਾਲ, ਹਰ ਅੰਤਰ ਜਾਮੀ ਜਾਣ। ਸ੍ਰੀ ਰਾਗ ਮਹੱਲਾ ਪੰਜਵਾਂ। ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ, ਧੰਦਾ ਸਭ ਜਲਾਇ ਕੈ, ਗੁਰ ਨਾਮ ਦੀਆ ਸੱਚ ਸੁਆਉ। ਆਸਾ ਸਭੇ ਲਾਹੇ ਕੈ, ਇੱਕਾ ਆਸ ਕਮਾਉ, ਜਿਨੀ ਸਤਿਗੁਰ ਸੇਵਿਆ, ਤਿਨ ਆਗੈ ਮਿਲਿਆ ਥਾਉ। ਮਨ ਮੇਰੇ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾਂ, ਗੁਰ ਕੀ ਪੈਰੀ ਪਾਹੇ ਰਹਾਉ। ਦੁੱਖ ਭੁੱਖ ਨਾ ਵਿਆਪਈ, ਜੇ ਸੁਖਦਾਤਾ ਮਨ ਹੋਏ, ਕਿਤ ਹੀ ਕੰਮ ਨਾ ਛਿਜੀਐ, ਜਾਂ ਹਿਰਦੈ ਸੱਚਾ ਸੋਏ। ਜਿਸ ਤੂੰ ਰੱਖੇ ਹੱਥ ਦੇ, ਤਿਸ ਮਾਰ ਨਾ ਸਕੈ ਕੋਈ। ਸੁਖਦਾਤਾ ਗੁਰਸੇਵੀਐ, ਸਭ ਅਵਗਣ ਕੱਢੇ ਧੋਏ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ, ਸਾਧੂ ਸੰਗ ਮਸਕ ਤੇ, ਤੁੱਠੇ ਪਾਵਾਂ ਦੇਵ। ਸਭ ਕੁਝ ਬਸਗਤ ਸਾਹਿਬੈ, ਆਪੇ ਕਰਨ ਕਰੇਵ, ਸਤਿਗੁਰ ਕੇ ਬਲਿਹਾਰਣੈ, ਮਨਸਾ ਸਭ ਪੁਰੇਵ। ਇੱਕੋ ਦਿਸੇ ਸੱਜਣੋ, ਇੱਕੋ ਭਾਈ ਮੀਤ, ਇੱਕ ਸਹਿ ਦੀ ਸਾਮਗਰੀ, ਇੱਕ ਸਹਿ ਦੀ ਹੈ ਰੀਤ। ਇੱਕ ਸਿਉ ਮਨ ਮਾਨਿਆ, ਤਾਂ ਹੋਆ ਨਿਹਚਲ ਚੀਤ, ਸੱਚ ਖਾਣਾ ਸੱਚ ਫੈਲਣਾ, ਏਕ ਨਾਨਕ ਸੱਚ ਪੀਤ। ਸ੍ਰੀ ਰਾਗ ਮਹੱਲਾ ਪੰਜਵਾਂ। ਸਭੇ ਥੁੱਕ ਪ੍ਰਾਪਤੇ, ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ, ਜੇ ਸੱਚਾ ਸ਼ਬਦ ਕੱਥ। ਗੁਰ ਤੇ ਮਹਿਲ ਪ੍ਰਾਪਤੇ, ਜਿਸ ਲਿਖਿਆ ਹੋਵੇ ਮੱਥ, ਮੇਰੇ ਮਨ ਏਕ ਸਿਉਂ ਚਿੱਤ ਲਾਏ, ਏਕ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ ਰਹਾਉ। ਲੱਖ ਖੁਸ਼ੀਆਂ ਪਾਤ ਸਾਈਆਂ, ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਕਹੇ, ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨ ਲੱਗੀ ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ ਸੂਈ ਉਤਰਿਆ ਪਾਰ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਟੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਭਾ, ਨਾਨਕ ਬੱਧਾ ਕਰਤ ਹਾਂ ਜਿੱਥੇ ਮ੍ਰਿਤ ਨ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਧਿਆਈਏ ਜੀੜੈ ਸਿਰ ਸਾਹਾਂ ਪਾਤ ਸਾਹੋ, ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਬੇ ਸਾਹੋ, ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ, ਮਨ ਮੇਰੇ ਸੁਖ ਸਹਿਜ ਸਿਤੀ ਜਪਨਾਓ, ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੁੰਦ ਨਿਤ ਗਾਓ ਰਹਾਓ, ਤਿਨ ਕੀ ਸਰਨੀ ਪਰਮਨਾ ਜਿਸ ਜੇਵੜ ਅਵਰਨਾ ਕੋਏ, ਜੇ ਸਿਮਰ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ, ਸੁਖਦਾਤਾ ਪੈ ਭੰਜਨ ਤਿਸ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ, ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਉ, ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਾ ਸਕਾਉ, ਨਾਨਕੋ ਪ੍ਰਭ ਦਇਆ ਕਰ ਸਚ ਦੇਵੋ ਆਪਣਾ ਨਾਓ, ਸ੍ਰੀ ਰਾਗ ਮਹੱਲਾ ਪੰਜਵਾਂ, ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੇ ਘਰ ਵਸੈ ਇੱਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਉ, ਦੁਨੀਆਂ ਕੀਆਂ ਵਡਿਆਈਆਂ ਕਬਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਧਾਨ, ਜਾਂ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ, ਪਾਪ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ, ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ, ਤਿਸੇ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਗੁਰ ਕੀ ਸੇਵਾ ਸੋ ਕਰੈ ਜਿਸ ਬਿਨਸੈ ਹਉਮੈ ਤਾਪ, ਨਾਨਕ ਕੋ ਗੁਰ ਭੇਟਿਆ ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾਂ, ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ, ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਉਧਾਰ, ਤਿਰ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ, ਮਨ ਮੇਰੇ ਸਗਲ ਉਪਾਵ ਤਿਆਗ, ਗੁਰ ਪੂਰਾ ਅਰਾਧ ਨਿਤ ਇੱਕ ਸਕੀ ਲਿਵ ਲਾਗ ਰਹਾਉ, ਇੱਕੋ ਭਾਈ ਨਿਤ ਇੱਕੋ ਮਾਤ ਪਿਤਾ, ਇਸ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ, ਸੋ ਪ੍ਰਮਨੁ ਨਾ ਵਿਸਰੈ ਜਿਨ ਸਭ ਕੁਛ ਵਸ ਕੀਤਾ, ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ, ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ, ਇੱਕ ਸੇਤੀ ਰਤਿਆਂ ਨਾ ਹੋਵੀ ਸੋਗ ਸੰਤਾਪ, ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ, ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ, ਗੁਰ ਪੂਰੇ ਪੂਰਾ ਭਇਆ ਜਪ ਨਾਨਕ ਸੱਚਾ ਸੋਏ, ਸ੍ਰੀ ਰਾਗ ਮਹੱਲਾ ਪੰਜਵਾਂ, ਜਿਨ੍ਹਾਂ ਸਤਿਗੁਰ ਸਿਉਂ ਚਿੱਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ, ਮਨ ਮੇਰੇ ਇੱਕੋ ਨਾਮ ਧਿਆਏ ਸਰਬ ਸੁਖਾਂ ਸੁਖ ਉਪਜੈ ਦਰਗਹਿ ਪੈਦਾ ਜਾਏ ਰਹਾਉ, ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ, ਜਨਮ ਮਰਨ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ, ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ, ਤੇ ਸਰਣਾਈ ਛੁਟੀਏ ਕੀਤਾ ਲੋੜੈ ਸੂ ਹੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਜਿਨੇ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾਂ, ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪ੍ਰਗਾਸੀਆਂ ਏਕਸ ਸਿਉਂ ਲਿਵਲਾਏ, ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਈ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਣ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੁਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣ ਸਾਰ ਆਠ ਪੈਰ ਗੁਣ ਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਕਾ ਦੁੱਖ ਜਨਮ ਮਰਨ ਦੁੱਖ ਕਾਟੀਏ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਓ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹੋ ਬਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ ਕਰ ਸੇਵਾ ਸੁਖ ਸਾਗਰੈ ਸਿਰ ਸਾਹਾਂ ਪਾਤ ਸਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਤਰ ਤੇਰੀ ਪਾਰਭਮ ਤੇਰੇ ਤਾਣ ਰਹਾਓ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਆਰਾਧੀਐ ਆਠ ਪਹਿਰ ਗੋਬਿੰਦ ਜੀ ਪ੍ਰਾਣ ਧਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆ ਨਾ ਪ੍ਰਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੀ ਤਿਸ ਸੱਚ ਸਿਉ ਮਰੇ ਨਾ ਆਵੇ ਜਾਏ ਨਾ ਵਿਛੋੜਿਆ ਵਿਛੁੜੈ ਸਭ ਮੈਂ ਰਿਹਾ ਸਮਾਏ ਦੀਨ ਦਰ ਦੁੱਖ ਭੰਜਨਾ ਸੇਵਕ ਕੈ ਸਤ ਭਾਏ ਅਚਰਜ ਰੂਪ ਨਿਰੰਜਨ ਗੁਰ ਮਿਲਾਇਆ ਮਾਏ ਪਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਏ ਨਿਸ਼ਚਲ ਤਿਸ ਦਰਬਾਰ ਜੋ ਮੰਗੀਏ ਸੋਤ ਪਾਈਏ ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖਿਰੈ ਮੰਤਨ ਹੋਵੇ ਸ਼ਾਂਤ ਇੱਕ ਮਨ ਏਕ ਧਿਆਈਏ ਮਨ ਕੀ ਲਾਹੇ ਭ੍ਰਾਂਤ ਗੁਣ ਨਿਧਾਨ ਵਤਨ ਸਦਾ ਪੂਰਨ ਜਾਂ ਕੀ ਦਾਤ ਸਦਾ ਸਦਾ ਅਰਾਧੀਏ ਦਿਨ ਵਿਸਰੋ ਨਾਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ ਤਨ ਮਨ ਤਨ ਅਰਪੀ ਸਭੋ ਸਗਲ ਵਾਰੀਏ ਇਹ ਜਿੰਦ ਦੇਖੇ ਸੁਣੇ ਹਦੂਰ ਸਦ ਘਟਕਟ ਬ੍ਰਹਮ ਗੋਬਿੰਦ ਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸਿੰਧ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਤਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀਏ ਅੰਤਰ ਰੱਖ ਉਧਾਰ ਮੇਰੇ ਮਨ ਹਰ ਬਿਨ ਅਵਰ ਨ ਕੋਏ ਪ੍ਰਭ ਸਰਣਾਈ ਸਦਾ ਰਹੋ ਦੁੱਖ ਨਾ ਵਿਆਪੈ ਕੋਏ ਰਹਾਓ ਰਤਨ ਪਦਾਰਥ ਮਾਣਕਾਂ ਸੋਇਨਾ ਰੂਪਾ ਖਾਕ ਮਾਤ ਪਿਤਾ ਸੁੱਤ ਬੰਦਪਾਂ ਕੂੜੇ ਸਭੇ ਸਾਕ ਜਿਨ ਕੀਤਾ ਤਿਸੇ ਨ ਜਾਣੀ ਮਨਮੁਖ ਪਸ ਨ ਪਾਕ ਅੰਤਰ ਬਾਹਰ ਰਬ ਰਹਿਆ ਤਿਸ ਨੂੰ ਜਾਣੇ ਦੂਰ ਤ੍ਰਿਸ਼ਨਾ ਲਾਗੇ ਰਚ ਰਹਿਆ ਅੰਤਰ ਹੋਮੈ ਕੂਰ ਭਗਤੀ ਨਾਮ ਵਿਹੂਣਿਆ ਆਵੈ ਬੰਝੈ ਪੂਰ ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨਾ ਰੱਖਣ ਹਾਰ ਮਹਾਂ ਵਿਕਟ ਜੰਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੇ ਹਰ ਮਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਮਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁੱਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਰਿਦੇ ਨਾ ਵਸਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ, ਕਰ ਸੰਗਤ ਨਿਤ ਸਾਧਕੀ, ਗੁਰ ਚਰਣੀ ਚਿੱਤ ਲਾਏ ਰਹਾਉ। ਨਾਮ ਨਿਧਾਨ ਤੇ ਆਈਐ ਮਸਤਕ ਹੋਵੇ ਭਾਗ, ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ। ਹਉਮੈ ਰੋਗ ਭਰਮ ਕਟੀਐ ਨਾ ਆਵੇ ਨਾ ਜਾਗ, ਕਰ ਸੰਗਤ ਤੂੰ ਸਾਧਕੀ ਅੜਸਠ ਤੀਰਥ ਨਾਉ। ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਉ, ਇੱਥੇ ਮਿਲੇ ਵਡਾਈਆਂ ਦਰਗਹਿ ਪਾਵੇ ਥਾਉ, ਕਰੇ ਕਰਾਏ ਆ ਪ੍ਰਭ ਸਭ ਕਿਛ ਤਿਸ ਹੀ ਹਾਥ, ਮਾਰ ਆਪੇ ਜੀ ਬਾਲ ਦਾ ਅੰਤਰ ਬਾਹਰ ਸਾਥ। ਨਾਨਕ ਪ੍ਰਭ ਸਰਨਾਗਤੀ ਸਰਬ ਕਟਾ ਕੇ ਨਾਥ, ਸ੍ਰੀ ਰਾਗ ਮਹੱਲਾ ਪੰਜਵਾਂ। ਸਰਣ ਪਏ ਪ੍ਰਭ ਆਪਣੇ ਗੁਰ ਹੁਆ ਕਿਰਪਾਲ, ਸਤਿਗੁਰ ਕੇ ਉਪਦੇਸਿਆਂ ਬਿਨਸੇ ਸਰਬ ਜੰਜਾਲ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਉ। ਗੁਣ ਗੋਬਿੰਦ ਨਿਤ ਗਾਵੀਐ ਅਵਗਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ। ਸਹਿਜੇ ਸਿਫਤੀ ਰਤਿਆ ਪਵਜਲ ਉਤਰੇ ਪਾਰ, ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਧੂਰ, ਲੂਕ ਕਮਾਵੇ ਕਿਸ ਤੇ ਜਾਂ ਵੇਖੇ ਸਦਾ ਹਦੂਰ। ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ, ਸੱਚ ਪਾਤ ਸਾਹੀ ਅਮਰ ਸੱਚ ਸੱਚੇ ਸੱਚਾ ਥਾਨ, ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ। ਨਾਨਕ ਜਪੀਏ ਸੱਚ ਨਾਮ ਹੋਂ ਸਦਾ ਸਦਾ ਗੁਰੂ ਬਾਣ, ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ, ਸ਼ਾਂਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਚੂਕੇ ਸੁਖ ਸੰਤਾਪ ਰਹਾਉ। ਜਿਸ ਕਾਰਨ ਤਨ ਤਾਰਿਆ ਸੋ ਪ੍ਰਭ ਡਿੱਠਾ ਨਾਲ, ਜਲ ਥਲ ਮਹੀਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਧਮਕੇ ਸਭ ਜਪ ਤਪ ਤਿਨ ਹੀ ਕੀਤ। ਰਤਨ ਜਵੇਹਰ ਮਾਣਕਾਂ ਅੰਮ੍ਰਿਤ ਹਰ ਕਾ ਨਾਉ, ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ, ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੋਣ ਸੋਏ ਜਿਤ ਜਪੀਏ ਹਰ ਨਾਉ, ਚਰਨ ਕਮਲ ਗੁਰ ਧਨ ਦੀਆ ਮਿਲਿਆ ਮਿਲਿਆ ਨਥਾਵੇ ਥਾਉ। ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਉ, ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ। ਸੁਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਬਿੰਦ, ਜਿਨ ਚਾਖਿਆ ਸੇ ਤ੍ਰਿਪਤਾਸਿਆ ਉਰਸ ਜਾਣੇ ਜਿੰਦ। ਸੰਤਾਂ ਸੰਗਤ ਮਨ ਵਸੈ ਪ੍ਰੀਤਮ ਬਖਸਿੰਦ, ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ। ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ, ਰਸਨਾ ਉਚਰੇ ਗੁਣਵਤੀ ਕੋਈ ਨਾ ਪੂਜੈ ਦਾਨ। ਦਿਸ਼ਟ ਤਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਬਾਨ, ਜੀਉ ਪਿੰਡ ਧਨ ਤਿਸ ਦਾ ਹਾਂ ਸਦਾ ਸਦਾ ਕੁਰਬਾਨ। ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ, ਦਾਸਾਂ ਕੇ ਬੰਧਨ ਕੱਟਿਆ ਸੱਚੈ ਸਿਰ ਸਾਚੈ ਸਿਰਜਣ ਹਾਰ। ਭੂਲਾ ਮਾਰਗ ਪਾਇਓ ਨਾ ਗੁਣ ਅਵਗੁਣ ਨਾ ਵਿਚਾਰ, ਨਾਨਕ ਤੇ ਸਰਨਾਗਤੀ ਜੇ ਸਗਲ ਕਟਾ ਆਧਾਰ, ਸ੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ, ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਏ। ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ, ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ, ਮੇਰੇ ਮੰਤਨ ਭੁੱਖ ਅਤਗਲੀ ਕੋਈ ਆਣ ਮਿਲਾਵੈ ਮਾਏ। ਚਾਰੇ ਕੁੰਡਾਂ ਭਾਲੀਆਂ ਸਹਿਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾਵਾਰ ਪਰਵਤਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਅਰਾਦੀ ਹੈ ਇਹਾ ਮਤ ਵਸੇਖ ਮੰਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋਂ ਮਿਲ ਭਾਈਓ ਸੱਚਾ ਨਾਮ ਸੰਭਾਲ ਤੁਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ ਦੂਜਾ ਥਾਉ ਕੋ ਨਾ ਸੁਜੈ ਗੁਰ ਮੇਲੇ ਸਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੈ ਜਿਨ ਗੁਰ ਰੁੱਠਾ ਜਾਏ ਗੁਰ ਚਰਣੀ ਜਿਨ ਮਨ ਲਗਾ ਸੇਵੜ ਪਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਸ਼ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪਹਿ ਪੰਜਨ ਦੁੱਖ ਲੱਥ ਸਤਿਗੁਰ ਗਹਿਰ ਗਭੀਰ ਹੈ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ
1: ਪਾਏ ਮੀਸ ਸੁਰਿੰਦਗੀ ਏ ਵਿਖਿਆ ਰਚਿਆ ਬਾਤ ਜਾਣਦੇ ਬਿਨ ਨਾ ਹੋਵੇ ਮਿਨ ਮਾਮੇ ਬਿਸਮਾਤ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਸੋ ਬਿਨਸਨਾ ਮਨ ਕੀ ਮਤ ਤਿਆਗ ਰਹਾਓ

ਜਿਨ ਕੀਤਾ ਦਿਸੇ ਨਾਈ ਫਿਰ ਭਰਿਆ ਵੇ ਜਾਏ ਨਿਕ ਪ੍ਰਕਾਰੀ ਮੋਇਆ ਇਹ ਸੰਸਾਰ ਜਿਸ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸਿਰਾਕ ਮਹੱਲਾ ਪੰਜਵਾਂ ਘਰ ਦੂਜਾ ਗੋਰ ਆਇਆ ਗੋਇਲੀ ਤਾਤੇ ਡੰਪ ਸਾਰੋ ਮੋਦ ਪੁਣੀ ਚੱਲਣਾ

ਕਾ ਥੋਲੜੀ ਬਾਤ ਗੁਮਾਨ ਰਹਾਉ ਜੈਸੇ ਰਹਿਣ ਪਰਾਉਣੇ ਉਹ ਚਲਸੇ ਪ੍ਰਭਾਤ ਕਿਆ ਤੂਰਤ ਆ ਗਿਸਤ ਜਾਂ ਫੁੱਲਾ ਕੀ ਬਿਗਾਤ ਮੇਰੀ ਮੇਰੀ ਕਿਆ ਕਰੇ ਜਿੰਦੀਆ ਸੋ ਪ੍ਰਬਲੋੜ ਸਰਬਾ ਰੂਠੀ ਚਲਣਾ ਚਲ ਜਾਸੀ ਲੱਖ ਕਰੋੜ ਲੱਖ ਚੁਰਾਸੀ ਪਰਮਤਿਆ ਦਲ ਜਨਮ ਪਿਆ ਨਾਨਕ ਨਾਮ ਸੰਭਾਲ ਤੂੰ ਸੋਧੇ ਨੇੜਾ ਆਏ ਸਿਰਾਗ ਮਹੱਲਾ ਪੰਜਵਾਂ ਤੇਚਰ ਵਿਸਰੇ ਸੇ ਲੜੇ ਜੇਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾਕੂ ਰਾਲ ਮਨ ਬਰੈਗ ਪਿਆ ਦਰਸ਼ਨ ਦੇਖਣੇ ਕਾ ਚਾਓ ਮਨ ਤੂੰ ਮਨ ਧਨ ਸੂ ਤੇਰਾ ਥਾਨ ਰਹਾਓ ਜਿਚਰ ਵਸਿਆ ਕੰਤ ਜੋ ਸਭ ਕਹਾਤ ਜਾਂ ਉੱਠ ਸੀ ਜਾਂ ਉੱਠੀ ਚਲ ਸੀ ਕੰਤਰਾਂ ਦਾ ਹੋਏ ਨਾ ਪੁੱਛੇ ਤੇਰੀ ਬਾਤ ਵੇੜੀਏ ਸੋ ਸੇਵ ਤੂੰ ਸੋੜੇ ਸੁਖ ਵਸ ਗੁਰਮਿਲ ਜਜ ਚਾਰ ਸਿਖ ਤੁੱਧ ਕਦੇ ਨਾ ਲੱਗੇ ਦੁੱਖ ਸਭਾ ਸਹੁਰੇ ਵੰਜਨਾ ਸਭ ਕਲਾਵਨਹਾਰ ਨਾਨਕ ਧਨ ਸੁਹਾਗਣੀ ਜੈਸੇ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਾਰਨ ਏਕ ਹੋਈ ਜਿਨ ਕੀ ਆਕਾਰ ਤੇ ਤਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਚੋੜ ਸਗਲ ਸਿਆਨ ਪਾ ਸਾਥ ਸਬਦ ਲਿਵਲਾਏ ਰਹੋ ਦੁੱਖ ਕਲੇਸ਼ ਨਾ ਭਉ ਵਿਆਪੇ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹੇ ਗੁਰਬੇਣ ਪੈਰਿਓ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸੁਧਾਰੇ ਪਾਪ ਸਗਲੇ ਜਾਏ ਹੋ ਤਿੰਨ ਕੇ ਬਲਹਾਰਨੇ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੇ ਸਚ ਹਰ ਕਾ ਨਾਉ ਸੇਵਟ ਭਾਗੀ ਨਾਨਕਾ ਜਿਨ੍ਹਾਂ ਮਨ ਏ ਪਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਾਰ ਤਨ ਪੂਜੋ ਸਤਗੁਰ ਛੁੱਟ ਸਗਲ ਵਿਕਾਰ ਜੇ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰੋ।

ਹਰ ਸਤਮਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਭੋਲੇ ਚੁੱਕੇ ਬਾਰਗ ਤੂੰ

तरीका मन जुगता बंधन मुक्त संतो मिराखे ममता।

ਸੱਚਾ ਸਹਿਬ ਮਨ ਉੱਠਾ ਹੋਵਾ ਖਸਮ ਦਿਆਲ ਪੂਰਾ ਸਤਿਗੁਰ ਪੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ

ਜਿੰਤੁ ਸੇਵਿਆ ਪਉ ਕਰ ਸਹੀ ਪੁਰਖ ਸੁਜਾਨ ਤਿੰਨਾ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਿਦਾਨ ਗੁਰਜੇ ਵਰਦਾਤਾ ਕੋਈ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੋ ਪਰਵਾਨ ਹੈ ਜੋ ਮਿਲਿਆ ਸੁਵਾਹੇ ਸੱਚੇ ਸੇ ਤੀਰਤਿਆ ਦਰ ਕੇ ਬੈਠਣ ਜਾਏ ਕਰਤੇ ਹੱਥ ਵਡਿਆਈਆਂ ਪੂਰਵ ਲਿਖਿਆ ਪਾਏ ਸੱਚ ਕਰਤਾ ਸੱਚ ਕੱਟਣਹਾਰ ਸਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਨੰਤ ਰਵ ਰਿਹਾ ਜੋ ਨਾਨਕ ਜੀ ਵਿਵੇਕ ਚਿਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਹੰਤਾਂ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਏ ਵਿਚਾਰ ਜੈ ਸਤ ਸੰਗਤ ਰਤਿਆ ਮਾ ਮੋਹ ਸਭਸ਼ਾਰ ਮੇਰੇ ਸਾਜਨ ਹਰ ਨਾਮ ਸਮਾਲ ਸਭ ਸੰਤ ਮਨ ਵਸੇ ਪੂਰਨ ਹੋਵੇ ਕਾਰ ਆਓ ਗੁਰ ਸਮਰੱਥ ਪਾਰ ਗੁਰ ਵਿਰਾਗੀ ਦਰਸ਼ਨ ਹੋਏ ਗੁਰ ਅਗੁੱਚ ਨਿਰਮਲਾ ਗੁਰ ਜੀ ਵਡਿਆਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋ ਹੋਏ ਗੁਰ ਤੇ ਬਾਹਰ ਕਿਛ ਨਾਹੀ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਰ ਜਾਤ ਗੁਰ ਮਨਸਾ ਪੂਰਨ ਹਾਰੋ

ਗੁਰ ਉੱਚਾ ਅਗੰਮ ਪਾਰੋ। ਗੁਰ ਕੀ ਮਹਿਮਾ ਗਮ ਹੈ ਕਿਆ ਕਥਨੇ ਕਥਨ ਹਾਰੋ। ਜਿਤਰੇ ਵਲ ਵੰਸ਼ ਵਾਚੀਏ ਤਿਤਰੇ ਸਤਿਗੁਰ ਪਾਸ ਭੁਲਿਖੇ ਪਾਵਣੇ ਸੱਚ ਨਾਮ ਦੇ ਰਾਸ। ਸਤਿਗੁਰ ਸਰਨੀ ਆਇਆ ਬਹੁੜ ਨਹੀਂ ਬਿਨਾਸ਼। ਹਰ ਨਾਮ ਕਦੇ ਨਾ ਵਿਸਰਿਓ ਇਹ ਜੀਓ ਪਿੰਡ ਤੇਰੇ ਰਾਸ ਜਾ ਰਾਸ। ਹਰ ਜਾਨ ਕਦੇ ਨਾ ਵਿਸਰਿਓ ਇਹ ਜੀਓ ਪਿੰਡ ਤੇਰਾ ਸਾਸ। ਸ੍ਰੀ ਰਾਗ ਮਹੱਲਾ ਪੰਜਵਾਂ ਸੰਧਾ ਜਨੋ ਸੁਣ ਪਾਈਓ ਚੁਣ ਸੱਚੇ ਨਾਹੀਂ। ਗੁਰ ਕੇ ਚਰਨ ਸਰੇਮ ਨੇ ਤੇ ਹਰ ਕਾ ਨਾਉ ਅੱਗੇ ਦਰਗੇ ਮੰਨੀਏ ਮਿਲਣ ਥਾਵੇਂ ਥਾਂ ਪਾਏ ਰੇ ਸਾਚੀ ਸਤਿਗੁਰ ਸੇਵ। ਸਗ ਤੁਟੇ ਪਾਈਏ ਪੂਰਨ ਅਲਖ ਅਪੇਵ ਰਾਓ। ਸਤਿਗੁਰ ਵਿੱਟੋਂ ਵਾਰਿਆ ਜੇ ਦਿੱਤਾ ਸੱਚ ਨਾਉ ਆਂਦੇ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ। ਸੱਚ ਖਾਣਾ ਸੱਚ ਪਹਿਨਾ ਸੱਚੇ ਸੱਚਾ ਨਾਉ। ਸਾਗਰ ਆਸਨਾ ਵਿਸਰੇ ਸੁਮੂਰਤ ਗੁਰ ਆਪੋ। ਗੁਰ ਜਿਉੜਿਆ ਉਰਨਾ ਦੇਸੀ ਆਠ ਪੈਰ ਤੇ ਜਾਪ ਨਦ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ। ਗੁਰ ਪਰਮੇਸ਼ਰ ਏਕ ਹੈ ਸਭ ਮਹਿਰਿਆ ਸਮਾਏ। ਜਿਨ ਕੋ ਪੂਰ ਲਿਖਿਆ ਸਹੀ ਨਾਮ ਤੇ ਆਏ ਨਾਨਕ ਗੁਰ ਸਰਨਾਗ ਦੀ ਵਰਨ ਆਵੇ ਜਾਏ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਖਾ ਮਨ ਵਾਵਨਾ ਜੂਹ ਜਾਪੇ ਵਾਏ ਜਿਸ ਨੂੰ ਮਾਹ ਸੁਣਾਈਏ ਸੋ ਕੇਵਲ ਦੇ ਕਿਤ ਥਾਏ ਆਖਣ ਵਾਲੇ ਜੇ ਤੜੇ।

ਪੀਰ ਪੈਗੰਬਰ ਸਾਲਕ ਸਾਧੂ ਸੌਦੇ ਔਰ ਸ਼ਹੀਦ ਸ਼ੇਖ ਮਸਾਹੇ ਕਾਏ ਜੀ ਮੁੱਲਾ ਦਾ ਦਰਵੇਸ਼ ਸਰ ਸ਼ਹੀਦ ਬਰਕਤ ਦਿਨ ਕੋਈ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਹੇ ਪੁੱਛ ਨਾ ਦੇ ਵੇਲੇ ਆਪਣੇ ਕੁਦਰੇ ਆਪੇ ਜਾਣੇ ਆਪੇ ਕਰਨ ਕਰੇ ਸਾਹਮਣਾ ਵੇਖੇ ਨਦਰ ਕਰ ਜੇ ਪਾਵੇ ਤਾਂ ਦੇਹੇ ਥਾਵਾਂ ਨਾਮ ਨਾ ਜਾਣੀਏ ਨਾਵਾਂ ਕੇਵਲ ਨਾ ਹੋ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜਾ ਤਾਂ ਅੰਬੜ ਕੋਈ ਨਾ ਸਕੀ ਕਿਸ ਨੂੰ ਪੁੱਛਣ ਜਾਓ ਵਰਨਾ ਵਰਨਾ ਪਾਵਣੀ ਜੇ ਕੋਈ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੇ ਪਾਵੇ ਤਾਂ ਦੇ ਹੁਕਮ ਸਵਾਰੇ ਆਪਣੇ ਸੱਸਾ ਨਾ ਦਿਲ ਢਿਲ ਕਰੇ ਸਭ ਕੋਈ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕਿ ਉੜਦਾ ਤਾਂ ਆਖੀਏ

ਤੇ ਸਤਿਗੁਰ ਮਾਏ ਸਮਾਏ ਫਿਰ ਸਾਲੂ ਨੌਤ ਨੋ ਸਾਚੋ ਮਰੇ ਨਾ ਜਾਏ ਨਿਤਰ ਵਿਸਵਾਗਨੀ ਸਾਚੀ ਨਦਰ ਜਾਏ ਸਾਚ ਤੜੀ ਤਨ ਮੰਡੀਏ ਕਪ ਪ੍ਰੇਮ ਸਿਗਾਰੂ ਚੰਦਨ ਚੀਸ ਵਸਾਇਆ ਮੰਦਰ ਦਸਵਾਂ ਦੁਆਰੂ ਦੇਵ ਸਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਨੀ ਮਸਤਕ ਮਨੀ ਪਿਆਰ ਸੁਭਾ ਸੁਤ ਸੁਹਾਗਨੀ ਸੱਚੇ ਪ੍ਰੇਮ ਪਾਰ ਮਿਲ ਪੈਰ ਭੋਗਣਾ ਜਾਣੀ ਸੱਚੇ ਗੁਰ ਕੇ ਹਿਤ ਪਿਆਰ ਨਿਸਿਆਰੀ ਸੁਤੀਏ ਕਿਉਂ ਫਿਰ ਮੈਂ ਰਹਿਣ ਵਿਆਹੇ ਅੰਗ ਜਲੋ ਤੂੰ ਜਾਲਿਓ ਮਾਤਾ ਜਲ ਬਲ ਜਾਏ ਸਾਧਨ ਕੰਤ ਨ ਰਾਵੀਆਂ ਤਾਂ ਬੇਤਾ ਜੋ ਬਣ ਜਾਏ ਸਹਿਜੇ ਕੰਤ ਮੇਲੜੀ ਸੁਤੀ ਪੂਜਨਾ ਪਾਏ ਹੋ ਸੁਤੀ ਪਰ ਜਗਨਾ ਕਿਸ ਕੋ ਪੁੱਛੋ ਜਾਏ ਸਤਿਗੁਰੂ ਮੇਲੀ ਭੈ ਵਸੀ ਨਾਨਕ ਪ੍ਰੇਮ ਸਗਾਏ ਸਿਰ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲੇ ਪਾਰ ਸੱਚ ਮਾਨ ਮਹਿ ਤੂੰ ਆਪੇ ਦੇਵਨਹਾਰ ਅੱਜ ਤੂੰ ਕਰਤਾ ਕਰਤਾਰ ਜੋ ਪਾਪ ਤੂੰ ਰੱਖ ਤੂੰ ਹਰ ਨਾਮ ਮਿਲੇ ਵਿਚਾਰ ਰਾਓ ਆਪੇ ਹੈ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਜੀਠ ਗੁਰ ਸਭ ਸਲਾਹਨਾ ਕਾਕਾ ਡੀਠਾ ਡੀਠ ਆਪੇ ਸਾਗਰ ਬੋਤਾ ਆਪੇ ਪਾਰ ਅਪਾਰ ਸਾਚੀ ਵਾਰਸ ਜਾਣ ਤੂੰ ਸਬਦ ਲਗਾਵਨ ਹਾਰ ਨਰਿਆ ਡਰ ਜਾਣੀਏ ਬਾਜ ਗੁਰੂ ਗੁਬਾਰ ਅੱਜ ਤੇ ਕਰਤਾ ਦੇਖੀਏ ਉਹ ਕੇਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਉਹ ਬੰਦੀ ਤੰਦੇ ਪਾਏ ਗੋਰਾਖੇ ਸੇ ਉਬਰੇ ਸਾਚੇ ਸੂ ਲਿਵਲਾਏ ਹਾਜੋ ਸਬਦ ਪਛਾਣੀਏ ਸੱਚ ਰਤੇ ਗੁਰਵਾਕ ਤੇ ਤਨ ਮਹਿਲ ਨਾ ਲੱਗੀ ਸੱਚ ਕਾਰ ਜੇ ਸੋ ਤਾਕ ਨਦਰ ਕਰੇ ਸਜ ਪਾਈਐ ਮੈਂ ਨਾਮੇ ਕਿਹਾ ਸਾਕ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗਚਾਰ ਹੋ ਮੈਂ ਤਿਸਨਾ ਮਾਲਕੈ ਸੱਚ ਰੱਖਿਆ ਅਵਤਾਰ ਜਗ ਮੈਂ ਲਾਏਕ ਨਾ ਪਾਈਏ ਗੁਰ ਵਿਚਾਰ ਸੱਚ ਵਖਰ ਲਾ ਦੀਏ ਲਾਭ ਸਦਾ ਸਰਾਸ ਸੱਚੀ ਦਰਗੇ ਵੈਸੀ ਭਗਤ ਸੱਚੀ ਅਰਦਾਸ ਪਾਸਿਓ ਲੇਖਾ ਨਿਬੜੇ ਰਾਮ ਨਾਮ ਪ੍ਰਗਾਸ ਉੱਚਾ ਉੱਚ ਵਾਖੀਏ ਕਿਉਂ ਨਾ ਦੇਖਿਆ ਜਾਏ ਜਾਂ ਦੇਖਾਂ ਦੇਖ ਤੂੰ ਸਤਿਗੁਰ ਦੀਆ ਦਿਖਾਏ ਜੋ ਨਿਰੰਤਰ ਜਾਣੀ ਹੈ ਨਾਨਕ ਸਹਿ ਸਵਾਏ ਸਿਰ ਮਹੱਲਾ ਪਹਿਲਾ ਮਛਲੀ ਜਾ ਨਾ ਜਾਣਿਆ ਸਰਗਾ ਰਾਸ ਗਾਹੋ ਆ ਸਿਆਣੀ ਸੋਹਣੀ

jago bandhkar ko min gurkar faru sarate se upare do vidha shod vikar o ten ke bilhar ne da sache sachyar chane jyon pankhiyan jale bandhkat burak se upare aur bhate choke saath main naame tan sutiye hai koi na sangi saath sacho sacha akhiye sache sacha thaan jini sacha manya tin man sach dhyan man mukh suche janiye gurmo jina gyan satguru agar das kar sajan de malaye sajan miliye sukh paya jam dood muve vekhaye naave andar ho basa namase man aaye baaj guru gubar hai main sab de pujna paaye ਬਰਮਤੇ ਪ੍ਰਕਾਸ਼ ਹੋਏ ਸੱਚ ਰਹੇ ਲਿਵਲਾਏ ਤੇਤੇ ਕਾਲ ਸੰਚਰੇ ਜੋਤੀ ਜੋ ਸਮਾਏ ਤੂੰ ਸਾਜਾ ਤੂੰ ਮਾਪੇ ਮਿਲਣਹਾਰ ਗੁਰ ਸਾਹਿਬ ਦੀ ਸਲਾਈਏ ਅੰਤਰਾ ਪਾਰਾਵਾਰ ਤੇਤੇ ਕਾਲ ਨੇ ਆਪਣੇ ਜਿੱਤੇ ਗੁਰ ਕਾ ਸ਼ਬਦ ਪਾਰ ਹੁਕਮੀ ਸਭੇ ਉਪਜੇ ਹੁਕਮੀ ਕਾਰ ਕਮਾਹੇ ਹੁਕਮੀ ਕਾਲੇ ਵਸੈ ਹੁਕਮੀ ਸਾ ਸਮਾਏ ਨਾਲ ਜੋਤ ਪਾਵੇ ਸੋਧੀਏ ਜਿਹੜਾ ਜਨਤਾ ਬਸ ਕਿਛ ਨਾਹੀਂ ਸੀ ਰਾਗ ਮਹੱਲਾ ਪਹਿਲਾ ਮਨ ਝੂਠੇ ਤਾਂ ਝੂਠਾ ਹੈ ਜੇ ਬਾ ਝੂਠੀ ਹੋਏ ਮੋ ਝੂਠੇ ਝੂਠ ਬੋਲਣਾ ਹਾਂ ਤੂੰ ਗੱਲ ਸੁੱਚਾ ਹੋਏ ਬਿਨ ਆਪ ਸ਼ਬਦ ਨਾ ਮਾਂਜੀਏ ਸੱਚੇ ਦੇ ਸੱਚ ਹੋਏ ਮੁੰਦੇ ਗੁਣ ਹੀ ਸੁੱਖ ਗਏ ਫਿਰ ਰਲੀਆਂ ਰਸਮਾਨ ਸੀ ਸਾ ਸਭ ਸੁਖ ਨਹੀਂ ਰਾਓ ਫਿਰ ਪਤੇ ਸੀ ਜੇ ਥੀਏ ਧਨ ਵਾਂਡੀ ਚੂਰੇ ਜਿਉਂ ਜਾ ਤੋੜੇ ਮੱਛਲੀ ਕਨ ਬੁਲਾ ਕਰੇ ਬਿਨ ਪਾਵੇ ਸੁਖ ਪਾਈਏ ਜੇ ਆਪੇ ਨਦ ਕਰੇ ਫੇ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਾਂ ਸੋਏ ਮਨ ਮੋਹਿਆ ਰੇ ਰੱਤੀ ਰੰਗ ਨਾਲ

ਕਤੇ ਜੋ ਜਗ ਪਵੇ ਨੈਨੀ ਸ਼ਬਦ ਅਨੁਸਾਰ ਕਿਤੇ ਪੰਡਿਤ ਜੋਤਗੀ ਕਿਤਾ ਕਰੇ ਵਿਚਾਰ ਵਾਹਿਗੁਰੂ ਦੀ ਸਲਾਹ ਨੇ ਵਾਧੇ ਆਵਣ ਜਾਣ ਮੈਨੂੰ ਕਰਮ ਨਾ ਸ਼ੋਰ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਏ ਮੈਂ ਗੁਣ ਨਾ ਹੀ ਕੋਈ ਹਰ ਬਾਨਾ ਸੁਹਾਗਣੀ ਮੈਂ ਪਾਵੇ ਪ੍ਰਗੋਈ ਨਾਨਕ ਸਭ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਮ ਮਹੱਲਾ ਪਹਿਲਾ।

ਸੀ ਜੋ ਕੋਈ ਆਗੁਣ ਤਿਆਗ ਤਮਾਈਏ ਗੁਰਮਤਿ ਪੂਰਾ ਹੋਏ ਰਹਾਓ ਬੇਰਾ ਸੀ ਪਾਰੀਆਂ ਟੱਕੇ ਕੁੰਡਾ ਚਾਰ ਮੂਲ ਨਾ ਬੁੱਝੇ ਆਪਣਾ ਵਸਤ ਰਹੇ ਘਰ ਬਾਰ ਮੈਨੂੰ ਬਕਰ ਦੁੱਖ ਅਗਲਾ

ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਏ ਮੇਲੇ ਜੇ ਮੇਲੇ ਮਿਲਣਹਾਰ ਮਿਲਿਆ ਹੋਇਆ ਨਾ ਵਿਛੜੇ ਜੇ ਅੰਤਰ ਜੋਤ ਅਪਾਰ ਸੱਚੇ ਸਾਸਨ ਬਤ ਰਹੇ ਸੱਚੇ ਰੇ ਪ੍ਰੇਮ ਪਿਆਰ ਜਿਨੀ ਆ ਪਛਾਣਿਆ ਕਰਮ ਮਹਿ ਸੁਭਾਤਾਏ ਸੱਚੇ ਸੇ ਤਿਰਤਿਆ ਸੱਚੋ ਪੱਲੇ ਪਾਏ ਤੈ ਬਨ ਸੋ ਪਰਾ ਜਾਣੀਏ

ဖြစ်ပြီးတော့ဖြစ်ရပါကြောင်း

ਸਾਚਾ ਇੱਕ ਤੂੰ ਔਰ ਮਹਿਲ ਭਰੀ ਸਭ ਜਾਇ ਰਾਓ ਹਰ ਕਾ ਮੰਦਰ ਸੋਹਣਾ ਕਿਆ ਕਰਨੇ ਹਾਰ ਰਾਓ ਰਾਵ ਸਾਜ ਦੀਪ ਅਨੂਪ ਜੋਤ ਰਹਿ ਬਨ ਜੋਤ ਪਾਰ ਹਰ ਬਨ ਕਰ ਕੋਟੜੀ ਸਾ ਸਦਾ ਵਪਾਰ ਗਿਆਨ ਨਿਰੰਜਨ ਪਾਇ ਪੰਜਨਾ ਨਿਰੰਜਨ ਪਾਏ ਉਹ ਪਰ ਸਭ ਜਾਣੀਏ ਜਮਾ ਰਾਏ ਐਸਾ ਸਤਿਗੁਰ ਜੇ ਮਿਲੇ ਤਾਂ ਸਜਲੇ ਮਿਲਾਏ ਕਸ ਗੋਸ਼ਟੀ ਲਾਈਏ

ਭੈ ਕਰੀ ਨਾ ਜੀਵੋ ਭੈ ਨਾਵੇਂ ਮਰ ਜਾਉ ਸੋ ਮੈਂ ਅੰਦਲੇ ਨਾਮ ਨਾ ਵਿਸਰੇ ਏਕ ਟੀਕੀ ਕਰ ਜਾਉ ਗੁਰੂ ਜਿਨ ਕਾ ਅੰਦਲਾ ਹੈ।

ਸੱਚ ਮਿਲੋਵਰ ਕਾਮਣੀ ਨਿਰਮੋਹੀ ਰਜ ਰੰਗ ਲਾਈ ਮਾਤਾ ਸਾਹਿਬ ਸਿਆ ਕੀਮਤ ਕਹਿਣ ਜਾਏ ਆਵਾ ਘਰ ਸੁਹਾਗਣੀ ਨਿਮਾ ਸਾਚੇ ਨਾਏ ਮਨ ਮੈਂ ਮਨਵਾ ਜੇ ਮਰੇ ਤਾਂ ਫਿਰ ਰਾਵੇ ਨਾਰੂ ਤਾਗੇ ਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਾਵਾ ਸੁਖ ਪਾਈਏ ਗੁਰਮੁਖ ਨਾਮ ਦਾਰ ਕਿਨ ਮੇ ਉਹ ਦੇ ਕਿਨ ਕਬੇ ਕਿਨ ਆਵੇ ਕਿਨ ਜਾਏ।

ਇੱਕ ਦਿਆ ਲਾਖ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੋ ਜਾਏ ਜੇ ਵਾਜੋ ਜਲਾਵਣੀ ਨਾ ਉਹਨੂੰ ਜਬਰ ਜਾਏ ਕਰ ਜਾਏ ਦੁਖੇ ਅਗਲੋ ਜਾਂ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਾਂ ਤਾਂ ਗਲਤ ਨਾ ਸਾਧੂ ਮੇਰੇ ਨਾਮ ਤਨ ਬਾਧਾ ਪੂਰਾ ਮਾਰਗ ਆਦੂ ਸਾਜੋ ਸਾਹਿਬ ਸੇਵੀਏ ਗੁਰੂਆਂ ਕਰਤੋ ਕਾਦੂ ਆਏ ਜਾਏ ਪਵਾਈਏ ਪਾਈਏ ਕਿਰਤ ਕਮਾਏ ਪੂਰਾ ਲਿਖਿਆ ਕੋਈ ਮੇਟੀਏ ਲਿਖਿਆ ਲੇਖ ਜਾਏ ਮੇਰਾ ਨਾਮ ਨਾ ਛੋਟੀਏ ਗੁਰਮੈਂ ਮਿਲੇ ਮਲਾਏ ਅਤੇ ਮੈਂ ਮੇਰਾ ਕੋਣ ਨਹੀਂ ਜੇਕਰ ਜਿਉਂ ਪ੍ਰਾਣ ਉਹ ਮੈਂ ਮਮਦਾ ਜਲ ਭਲਿਓ ਲੋਭ ਜਲਿਓ ਅਭਿਮਾਨ ਨਾਨਕ ਸਬਦ ਵਿਚਾਰੀਏ ਪਾਈਏ ਗੁਣ ਨਿਦਾਨ ਸਿਰਾ ਮਹੱਲਾ ਪਹਿਲਾ ਜੇ ਮੈਂ ਅਸੀਂ ਹਰ ਜੋ ਪ੍ਰੀਤ ਕਰ ਜੈ ਸੀ।

ਤਾਂ ਕੀਮਤ ਨਾ ਪਾਵੇ ਇਹ ਲੋਚੇ ਸਭ ਕੋਈ ਗੁਰਮਹਾਰ ਹੋਏ ਤਾਂ ਪਾਈਏ ਸੱਚ ਮਿਲੇ ਸੋਏ ਸੱਚਾ ਨੇ ਨਾ ਟੁੱਟੀ ਇਹ ਸਤਿਗੁਰ ਭੇਟੇ ਸੋਏ ਗਿਆਨ ਪਦਾਰਥ ਪਾਈਏ ਤ੍ਰੈ ਬਨਸੋਜੀ ਹੋਏ

ਵਰਤਿਆ ਏ, ਮਨ ਮਸੋ ਜੀ ਨਾ ਪਵੇ, ਮਿੱਛਰ ਝੋਟਾਂ ਖਾਏ, ਨਾ ਦਰਕਾਰ ਏਕ ਹੈ ਆਪਣਾ ਦੇ ਜੇ ਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਮਾਮਲਾ ਪੂਲੇ ਪਲਾਈਏ, ਭੁੱਲੀ ਟੋ ਨਾ ਕਹਾਏ, ਗੁਰਮਿਨ ਕੋ ਨਾ ਦਿਖਾਵੀ, ਅੰਧੀ ਆਵੇ ਜਾਏ। ਗਿਆਨ ਪਦਾਰਥ ਕੋਇਆ, ਢੱਗਿਆ ਮੁੱਠਾ ਜਾਏ, ਬਾਬਾ ਮਾਇਆ ਭਰ ਬੁਲਾਏ, ਭਰ ਭੋਲੀ ਦੁਹਾਗਣੀ, ਨਾ ਫਿਰਿਆ ਕਸਮਾਏ, ਰਾਓ ਭੋਲੇ ਵੇਦ ਸੰਤਰੀ, ਭੁੱਲੀ ਗ੍ਰਹਿ ਤੋਂ ਜਾਏ, ਭੋਲੇ ਡੂੰਘਾ ਥਾਲੜੇ, ਪਰ ਮੈਂ ਮਾਂਡ ਲਾਏ, ਤੁਰਾਂ ਵਿਛਾਉਣੇ ਕਿਉਂ ਮਿਲੇ, ਪਰ ਮੁੰਡੇ ਬਲੜਾਏ।

ਪੋਲੀਏ ਵੇਖੀ ਬਹੁਤ ਮਾਨ ਇਹਨਾਂ ਤਾਂ ਕਿਆ ਕਰੇ ਮਨ ਮੈਂ ਮਹਿਲ ਕਮਾਨ ਸਮਝਾਈਏ ਮਹਾਰਾਜਾ ਸੁਲਤਾਨ ਪਦਾਰਥ ਪਾਈਏ ਗੁਰਮਤਾ ਤੇ ਵਿਚਾਰ ਨਾਤਾ ਭਗਵਾਇਆ ਗੁਰਕੇ ਸਭ ਸਿਗਾਰ ਸਾਰੀ ਸਿਹ ਪਰੇ ਪਾਇਆ ਗੁਰ ਕੇ ਹੇਤ ਪਿਆਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਉਹ ਸਦ ਮਨ ਵਸਿਆ ਹਮੇ ਵਿੱਚੋਂ ਕੋਈ ਨਾ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਘਰ ਮੇਲੇ ਦਾ ਪਾਈਏ ਆਪਣਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗੁਆਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਫੁੱਲੇ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਗੁਰ ਮਨ ਸਮਝਾਇਆ ਲਾਗਾ ਤੀਜੇ ਪਿਆਰ ਨਾ ਸੱਚ ਨਾ ਵਿਸਰੇ ਮੇਲੇ ਸ਼ਬਦ ਪਾਰ ਸ੍ਰੀ ਰਾਮ ਮਹੱਲਾ ਪਹਿਲਾ ਤਿਨਾ ਮਾਇਆ ਮੋਹਣੀ ਸੰਬੰਧ ਕਰਨਾਰ ਤਾਂ ਜੋ ਮਨ ਜਗ ਤਕਿਆ ਡਬ ਲੋਹਕਾਰ ਮੋਟ ਕੌਲੀ ਹੋਮ ਬਈ ਤਾਂ ਵਰਤ ਸੰਸਾਰ ਮੇਰੇ ਪ੍ਰੀਤਮਾ ਮੈਂ ਤੋਂ ਮੇਰੇ ਹੋਰ ਨਾ ਕੋਈ ਮੈਂ ਤੋਂ ਮੇਰੇ ਹੋਰ ਨਾ ਪਾਵੀ ਤੂੰ ਪਾਵੇ ਤੂੰ ਕੋਈ ਰਹਾਓ ਨਾ ਵਜਰਾ ਹੀ ਰੰਗ ਸਿਉ ਮੁੜ ਕੇ ਸਭ ਸੋਗ ਜੋ ਚਲ ਸੀ ਕੂੜਾ ਮੋਹ ਵੇਖ ਮਾਰ ਬਟਾਉ ਆਇਆ ਨਹੀਂ ਚੱਲਦਾ ਸਾਥ ਦੇਖ ਅੱਖ ਨੇ ਆਖੇ ਕੇ ਦੜੇ ਗੁਰ ਬਿਨ ਪੂਜਣਾ ਹੋਏ ਨਾ ਵਟਾਈ ਜੇ ਮਿਲੇ ਸੱਚ ਰੁਪਏ ਪਤ ਹੋਏ ਬਹੁਤ ਪਾਵੇ ਸੋ ਭਲੇ ਕੂਟਾ ਕਰਾਂ ਨਾ ਕੋਈ ਗੁਰ ਸੁਨਾਹੀ ਛੁੱਟੀਏ ਮਨ ਮੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਅੜੀਏ ਸਦ ਵਿਕਾਸ ਆਪੇ ਪਰਖੇ ਪਾਰ ਕੋ ਭਵਿਖ ਜਾਣੇ ਰਾਸ ਤੇਰੀ ਕੀਮਤ ਨਾ ਪਵੇ ਸਭ ਟਿੱਟੀ ਡਿੱਠੀ ਟੋਕ ਵਜਾਏ ਕਹਿਣੇ ਹਾਥ ਨਾ ਲੱਭੀ ਸੱਚ ਕੇ ਪਦ ਪਾਏ ਗੁਰਮਾ ਤੂੰ ਸੁਣਾ ਨਾ ਹੋਰ ਕੀਮਤ ਕਹਿਣ ਜਾਏ ਜੇ ਤਾਂ ਨਾਮ ਨਾ ਭਾਵੀ

ਆਪਾਂ ਮੈਰੋ ਗਵਾਈਏ ਸ਼ਬਦ ਸੱਚੇ ਸਤਿਪਾਗ ਕਾਸੀਤਾਲ ਤੂੰ ਤੈ ਮਨ ਰਿਹਾ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲ ਮਿਲਾਏ ਨਾਗ ਨਾਮ ਨਾ ਵਿਸਰੇ ਜੋ ਭਾਵੇਂ ਤੇ ਰਜਾਏ ਤੇਰਾ ਮਹੱਲਾ ਪਹਿਲਾ ਰਾਮ ਨਾਮ।

ਮਨ ਬਸੰਤ ਰੋਮੀਏ ਰਤੀ ਤੋਲ ਘਟਾਏ ਤਨ ਮਨ ਸਮਧਾ ਜੋ ਕਰੀ ਅੰਧੇ ਨੇ ਅਗਨ ਜਲਾਏ ਹਰ ਨਾਮੇ ਤੋਲ ਨਾ ਪੂਜੇ ਜੇਲਾ ਕੋਟੀ ਕਰਮ ਕਮਾਏ ਹਰ ਦਾ ਸਰੀਰ ਕਟਾਈਏ ਸਿਰ ਕਰ ਬਦਰਾਏ ਤਨ ਅਮਚਲ ਗਾਲੀਏ ਬੀਮਾਂ ਤੇ ਰੋਗ ਨਾ ਜਾਏ ਹਰ ਨਾਮੇ ਤੋਲਤੇ ਪੂਜੀ ਸਭ ਡਿੱਠੀ ਠੋਕ ਵਜਾਏ ਕੰਚਾਂ ਤੇ ਕੋਟ ਤਦ ਕਰੀ ਬੁਹੈ ਵਰਦਾਨ ਓਮ ਦਾਨ ਗੋਗਣੀ ਅੰਦਰ ਕਰ ਭਗਵਾਨ ਰਾਮ ਨਾਮਨ ਵਿਦਿਆ ਬੁੱਧ ਸਰਦਾਨ ਮਾਡਾ ਕਹਿਤੀ ਕਹਿਤੀਆਂ ਕਿਤੇ ਬੇਦ ਵਿਚਾਰ ਕਿਤੇ ਬੰਧਨ ਜੀ ਕਰੇ ਕਿ ਗੁਰਮੁਖ ਮੋਖ ਦੁਆਰ ਸੰਚਾ ਉਰੇ ਸਭ ਕੋ ਉੱਪਰ ਸੱਚ ਚਾਰ ਸਭ ਕੋਈ ਉੱਚਾ ਆਖੀਏ ਨੀਚ ਨਾ ਦਿਸੇ ਕੋਏ ਇੱਕ ਨੇ ਭਾਂਡੇ ਮਾਂਜੀਏ ਇੱਕ ਨਾ ਭਾਂਡੇ ਸਾਜੀਏ ਇੱਕ ਚਾਨਣ ਤੇ ਲੋਏ ਕਰ ਮਿਲੇ ਸਭ ਪਾਈਏ ਤੂੰ ਬਖਸ਼ਣਾ ਮੇਟੇ ਕੋਏ ਸਾ ਮਿਲੇ ਸਾਧੂ ਦਨੇ ਤੂੰ ਉਸੇ ਗੁਰੂ ਪਾਏ ਸਤ ਕਥਾ ਵਿਚਾਰੀਏ ਸਤ ਘੁਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੇ ਪੈਂਦਾ ਜਾਏ ਘੱਟ ਘੱਟ ਬਾਜੇ ਕੁੰਗਰੀ ਆਂਦੇ ਸਭ ਸੁਭਾਏ ਸਿਰਾਗ ਮਹਲ ਸਵੱਲੇ ਕੋਸੋ ਜੀ ਪਈ ਗੁਰੂ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਝੂਠੇ ਸ਼ਬਦ ਕਮਾਏ ਸਿਰਾਗ ਮਹੱਲਾ ਪਹਿਲਾ ਚੇਤੀ ਦੇ ਤੌਲਾ ਬਗੇ ਬੰਕ ਦੁਆਰੀ ਕਰਮਾ ਖੁਸ਼ੀ ਸਵਾਰਿਆ ਦੂਜੇ ਹੇਤ ਪਿਆਰ

ਸੀ ਰਾਗ ਮਹੱਲਾ ਪਹਿਲਾ ਤੂੰ ਗੁਰ ਦੇਖਟ ਰਾਮ ਨੌ ਭੇੜੀਏ ਦਰਿਆਸ ਉੱਚੋ ਪਰਬ ਕਾਖੜੋ ਨਾ ਪੌੜੀ ਤੇ ਦਾਸ ਗੁਰਮੁਖ ਅੰਦਰ ਜਾਣਿਆ ਗੁਰ ਮੇਲੀ ਧਰਿਆਸ ਪਾਈ ਰੇ ਪਵ ਜਲ ਵਿਖਮ ਡਰਾਉ ਪੂਰਾ ਸਰਗੁ ਰਸਮ ਰੇ ਗੁਰ ਤਾਰੇ ਹਰ ਨਾਉ ਰਹੋ ਚਲਾਂ ਚਲਾਂ ਜੇ ਕਰੀ ਜਾਣਾ ਚੱਲਣ ਹਾਰੋ ਜੋ ਆਇਆ ਸੋ ਚਲਸੀ ਹਮਸ ਗੁਰ ਕਰਤਾਰ ਸੀ ਸੱਚਾ ਸਰਾਣਾ ਸੱਚੇ ਥਾਨ ਪਿਆਰ ਨਰਕਾ ਮਹਿਲਾ ਸੋਨੇ ਭਗੇ ਕੋਟ ਹਜ਼ਾਰ ਅਸੀਂ ਓੜੇ ਪਗੜੇ ਲਸਕਰ ਲੱਖ ਪਾਰ ਕੇਸੂ ਹੀ ਨਾ ਚੱਲਿਆ

ਰੱਖ ਸੇ ਨਿਰਮਲੇ ਸੁਨਵਾਰੀ ਪਾਹੇ ਨਾਨਕ ਤਰੀਏ ਸਚਨਾਮ ਸਿਰਸਾਹਾ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੇ ਨਾਮ ਰਤਨ ਵਿਸਾਓ ਮਾਨ ਮੁਖ ਪਵ ਜਲ ਪਚਮ ਵੇ ਗੁਰਮੁਖ ਤਰੇ ਅਦਾਓ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ

ਮਕਾਮ ਤਿਸ ਕੇ ਆਖੀਏ ਜੈਸੇ ਤਨਾ ਹੋ ਵੀ ਲੇਖ ਸਮਾਨ ਧਰਤੀ ਚਲਸੀ ਮੁਕਾਮ ਹੋ ਵੀ ਏਕ ਦਿਨ ਰਵ ਰਹਿ ਚਲੇ ਨਿਸਸ ਚਲੇ ਤਰ ਕਾ ਲਖ ਪਲੋ ਹੋਏ ਮੁਕਾਮ ਉਹੀ ਇੱਕ ਹੈ ਨਾਨਕ ਸੱਚ ਬਗੋਏ ਮਹੱਲੇ ਪਹਿਲੇ ਸੱਤਾਂ ਅਸ਼ਟਪਦੀਆਂ ਸ਼ਰਾਮ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਏ ਆਪੇ ਆ ਮਲਾਏ ਬੂਝੇ ਤਾਂ ਨਿਰਮਲ ਹੋਵੇ ਕੋਈ ਅੱਜ ਸੱਚਾ ਸੱਚੀ ਬਾਣੀ ਸਬਦ ਮਿਲਾਵਾ ਹੋਏ ਪਾਈ ਰੇ ਭਗਤ ਹੀ ਕਾਹੇ ਜਗ ਆਇਆ ਪੂਰੇ ਗੌਰ ਕੇ ਸੇਵ ਨਾ ਕੀਨੀ ਮਿੱਥਾ ਜਨਮ ਗਵਾਇਆ ਰਹੋ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਏ ਜੀ ਜੰਤ ਕੇ ਕਿਆ ਵਿਚਾਰੇ ਕਿਆ ਕੋ ਆਕ ਸੁਣਾਏ ਗੁਰਮੁਖ ਆਪੇ ਦੇਹ ਵਡਿਆਈ ਆਪੇ ਸੇਵ ਕਰਾਏ ਦੇਖਣਾ ਮੁੱਲਵਾਨਾ ਚਲਦਿਆਂ ਨਾਲ ਨਾ ਜਾਈ ਸਾਗੋ ਸੇਵ ਗੁਣ ਦਾਨ ਪਾਇਆ ਤੇ ਸੀ ਕੀਮ ਨਾ ਪਾਈ ਪ੍ਰਭ ਸਖਾ ਜੀ ਉਹ ਮੇਰਾ ਅੰਤ ਹੋਏ ਸਗਾਈ ਪੇੜੇ ਜਾ ਜੀਵਨ ਦਾਤਾ ਮਨ ਮੋਹ ਪਤ ਗਵਾਈ ਮੈਂ ਸਤਿਗੁਰੂ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੀਏ ਜਗ ਜੀਵਨ ਦਾਤਾ ਗੁਰਮਤ ਨਾਨ ਮਨ ਵਸਾਇਆ ਆਂਦੇ ਪਦਕ ਦੇ ਰਾਤੀ ਹਉਮੈ ਮੋਹ ਜਗਾਇਆ

ਜਿਨ ਸਤਿਗੁਰ ਨਾਲ ਪਿਆਰ ਸਰਬ ਪਾਣਾ ਕਮਾਉਂਦੇ ਮੇਹੋਮੇ ਤਾਜੀ ਵਿਕਾਰ ਮਨ ਕਿਤੇ ਪਾਏ ਨਾ ਛੁੱਟੀਏ ਸਿਨੋ ਸਾਧ ਸੋਦੇ ਜਾਏ ਮੇ ਸੰਗ ਸਾਧ ਉਭਰੇ ਬੁਗਾ ਸਤ ਕਮਾਏ ਆਖਾ ਨਾਮ ਦਾਨ।

ਰਾਗ ਮਹੱਲਾ ਤੀਜਾ ਪੰਕੀ ਵੀ ਸਾਵਣਾ ਸੱਚ ਚੁਗੇ ਜਗੁਰ ਪਾਏ ਹਰ ਰਸ ਪੀਏ ਸਹਿਜ ਰਹੇ ਉਡੇ ਨਾ ਵਜਾਏ ਨਿਰਾ ਵਾਸਾ ਪਾਇਆ ਹਰ ਨਾਮ ਸਮਾਏ ਮਾਂ ਨੇ ਗੁਰ ਕੀ ਕਾਰ ਕਮਾਏ ਗੁਰੇ ਪਾਣੀ ਦੇ ਚਲੇ ਤਾਂਦੇ ਰਹੇ ਰਾਜਿਆ ਨਾਹੀਂ ਰਾਓ ਪੰਕੀ ਵੀ ਸਾਵੜੇ ਉਡੇ ਜੋਂਦੇ ਜਾਏ

ਸਭ ਦਲਵਲਾਏ ਅੰਮ੍ਰਿਤ ਫਲ ਹਰ ਇੱਕ ਹੈ ਆਪੇ ਦੇਖਵਾਏ ਮਨ ਉਭੇ ਸੁ ਗਏ ਨਾ ਫਤ ਨਾ ਛਾਉ ਤਿਨਾ ਪਾਤ ਨਾ ਬੈਸੀਏ ਉਹਨਾਂ ਕਰਕ ਨਾ ਕਰਾਉ ਕੱਟੀਏ ਵਹਿ ਨ ਜਾਲੀਏ ਉਹਨਾਂ ਸ਼ਬਦ ਨਾ ਨਾਉ ਹੁਕਮੇ ਕਰਕ ਮਾਮਨੇ ਪਈਏ ਕਿਰਤ ਭਰਾਉ ਹੋਮੇ ਦਰਸ਼ਨ ਦੇਖਣਾ ਜੇ ਭੇਜੇ ਤਾਂ ਜਾਉ ਹੋਮੇ ਹਾਰਾ ਮਨ ਵਸੇ ਹੋਮੇ ਸੱਸ ਮਾਉ ਹੁਕਮ ਨਾ ਜਾਣੇ ਬੱਪੜੇ ਭੁਲੇ ਫਿਰੇ ਗੁਆਰੋ ਮਨ ਹਟ ਕਰਮ ਕਮਾਮ ਦੇ ਨਿਤਨ ਹੋਏ ਕੁਆਰ ਅੰਤ ਸਾਤ ਨਾ ਆਵੀ ਨਾ ਸੱਚ ਲਗੇ ਪਿਆਰ ਗੁਰਮੁਖਿਆ ਮੋ ਸੋਹਣੇ ਗੁਰਕ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਸ ਸੱਚੇ ਚਾਰ ਆਏ ਸੇ ਪ੍ਰਮਾਣ ਹੈ ਸਕੁਲ ਕਰੇ ਉਦਾਰ ਸਭ ਨਦਰੀ ਕਰਮ ਕਮਾਮ ਦੇ ਨਦੀ ਬਾਹਰ ਨ ਕੋਏ ਜੈ ਸੀ ਨਜ਼ਰ ਕਰ ਦੇਖੇ ਸੱਚਾ ਤੈਸਾ ਹੀ ਕੋਏ ਨਾ ਨਾ ਵਡਾਈਆਂ ਕਰਮੇ ਪ੍ਰਾਪਤ ਹੋਏ ਸਿਰਾ ਮਹਲਾ ਤੀਜਾ ਗੁਰਮਨ ਨਾਮ ਤਿਆਈਏ ਮਨ ਬੋਝ ਨਾ ਪਾਏ ਗੁਰਮਨ ਸਾਰਾ ਮੁਖ ਉਜਲੇ ਅਵਸਿਆ ਮਨ ਆਏ ਸਹਿਜੇ ਸੋ ਪਾਈਏ ਸਹਿਜੇ ਰਹਿ ਸਮਾਏ ਪਾਈ ਰੇ ਦਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਲਾ ਪਾਏ ਕੋਈ ਰਹੋ ਸਾ ਸੁਹਾਗ ਸੁਹਾਗਣੀ ਜੇ ਚੱਲੇ ਸਰਬ ਪਾਏ ਸਭ ਇੰਨੇ ਦਿਲ ਪਾਈਏ ਨਾ ਮਰਨ ਜਾਏ ਸਭ ਦ ਮਿਲੀ ਤਾਂ ਨਾ ਵਿਛੜੇ ਫਿਰ ਕੇ ਅੰਕ ਸਮਾਈ ਅਨਿਰਮਾ ਤੁਜਲਾ ਮੈਨ ਗੁਰ ਪਾਨ ਜਾਏ ਪਾਠ ਪੜੇ ਨਾ ਬੂਝੀ ਵੇਖੀ ਪਨ ਬੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਵਾਏ ਸਭ ਦਾ ਦੇਖ ਦੁਖੀਆ ਫਿਰੇ ਮਨਮੁੱਖਾਂ ਨੂੰ ਗਈ ਖਾਏ ਸਭ ਦੇ ਨਾਮ ਤੇ ਆਈਏ

ਰਾਜ ਮਿਲਕ ਸਿਕਦਾਰੀਆਂ ਐ ਭੋਗਨ ਵਿਸਤਾਰ ਬਾਗ ਸਵਾ ਬੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੇ ਬਹੁ ਵਿਧੀ ਜੈ ਚਾਹੇ ਲੱਗ ਰਿਹਾ ਚਿੱਤ ਨ ਆਇਓ ਪਰ ਤਾਂ ਸਰਬ ਕੁਝ ਜਿਉਣ ਪਿਆ ਬਹੁਤ ਨਾਲ ਚਾਰ ਮਨ ਸੁਭਾ ਨਿਰਮਾਰੀਤ ਮਾਤ ਪਿਤਾ ਸੁਭਾਈਆਂ ਸਾਜਨ ਸੰਗ ਪ੍ਰੀਤ ਨਸ਼ਕਰ ਤਰਸ ਬੰਦੋ ਹੋ।

ਜਿਹਨਾਂ ਸੰਕ ਦਰਿਆ ਚਿਤਨਾਇਓ ਪਾਰਵਾ ਜਮ ਕੰਕਰ ਵਸ ਭਰਿਆ ਚਿਤਨਾਇਓ ਪਾਰਵਾ ਜਮ ਕੰਕਰ ਵਸ ਭਰਿਆ ਕਿਰਪਾ ਕਰੇ ਜਿਸ ਪਾਰਵਮ ਹੋਵੇ ਸਾਧੂ ਸੰਗ ਜਿੰਝੂ ਉਹ ਵਧਾਈਏ ਤਿਉਂ ਤੂੰ ਹਾਸਿਓ ਰੰਗ ਦੋਵਾਂ ਸਿਰਿਆਂ ਕਾ ਆ ਖਸਮ ਆਪ ਉਹਨਾਂ ਦੂਜਾ ਥਾਉ ਸਾਧੂ ਧੂਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਾ ਹੀ ਭਾਵੇਂ ਕਮਨ ਬਾਤਾਂ ਮਨਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨ ਹੀ ਜਾਤਾ ਭਗਵੰਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਿ ਰਤਾ ਮੋਨੀ ਮੋਹਨਤਾਰੀ ਸੰਨਿਆਸੀ ਬ੍ਰਹਮਚਾਰੀ ਦਾਸੀ ਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਹਿਸਥੀ ਗ੍ਰਹਿਸਥ ਮਾਤਾ ਇੱਕ ਸ਼ਬਦੀ ਬਹੁ ਰੂਪ ਅਵਦੂਤਾ ਕਾਪੜੀ ਕੋਤੇ ਜੁਗਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾਹ ਇੱਕ ਲੋਕੇ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਕਾਟ ਹੀ ਕੇ ਨਹੀਂ ਕਹਾਇਆ ਸਭ ਕਹਿਤੇ ਹੈ ਪਾਇਆ ਜੇ ਮੇਲੇ ਸੋ ਭਗਤਾਂ ਸਰ ਉਕਤ ਪਾਵਾਂ ਤਿਆਗੀ ਸਰਨ ਪਾਵਾਂ ਨਾਨਕ ਗੁਰ ਚਰਨ ਪ੍ਰਤਾਪ।

ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾ ਲਿਆ ਮਸਤਕ ਧਰ ਕੈ ਹੱਥ ਜੀ ਮੈਂ ਬੱਧੀ ਸੱਚ ਧਰਮ ਸਾਲ ਗੁਰਸਿੱਖਾ ਲੈਂਦਾ ਭਾਲ ਕੈ ਪੈਰ ਧੋਵਾ ਪੱਖਾ ਫਿਰਦਾ ਤਿਸਨੇ ਵੀ ਨਿਭਲਾਗਾ ਪਾਏ ਜੀ ਸੁਣ ਗੱਲਾਂ ਗੁਰ ਪਿਆਇਆ ਨਾਮਦਾਨ ਇਸਨਾਨ ਦਿੜਾੜਿਆ ਨਾਮਦਾਨ ਇਸਨਾਨ ਦਿੜਾਇਆ ਸਭ ਮੁਕਤ ਹੋਇਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜੀ ਸਭ ਸ੍ਰੇਸ਼ਟ ਸਿਵੇ ਦਿਨ ਰਾਤ ਜੀ ਦੇ ਕੰਨ ਸੁਣੋ ਅਰਦਾਸ ਜੀ ਠੋਕ ਵਜਾਏ ਸਭ ਡਿੱਠਿਆਂ ਤੁਸ ਆਪੇ ਲੈ ਉਹਨੂੰ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੁਝਾਨ ਦਾ ਸਭ ਸੁਖਾਲੀ ਬੁੱਠਿਆ ਇਹ ਹੋਆ ਹਲੇਮੀ ਰਾਜ ਜੀਓ ਚਿਮ ਚਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਧ ਉਪਰੇ ਤੂੰ ਆਪੇ ਪਾ ਹੈ ਥਾਏ ਜੀਓ ਤੇਰਿਆਂ ਭਾਗਤਾਂ ਭੋਗ ਸਾਧ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰਸ ਸੁਖਦਾਤਿਆ ਮੈਂ ਗਲ ਵਿੱਚ ਲੇਹੇ ਮਿਲਾਏ ਜੀਓ ਤੂੰ ਜੀਵੜ ਵਰਨਾ ਪਾ ਲਿਆ ਤੂੰ ਦੀਪ ਲੋ ਪਾਇਆ ਲਿਆ ਤੂੰ ਥਾਂ ਥਨੰਤਰ ਅਵਰਿਆ ਨਾਨਕ ਭਗਤਾਂ ਸੱਚ ਆਧਾਰ ਜੀਓ ਹੋ ਗਸਾਈ ਦਾ ਪਹਿਲ ਬਾਨੜਾ ਮੈਂ ਗੁਰਮਿਲ ਉੱਚਿਤ ਮਾਲੜਾ ਸਭ ਹੋਈ ਛਿੰਝ ਇਕੱਠੀਆਂ ਦਿਓ ਬੈਠਾ ਵੇਖੇ ਆਪ ਜੀਓ ਵਾਤ ਵੰਜਨ ਟਮਕਣ ਭੇਰੀਆਂ ਮਨ ਲੱਥੇ ਲੈਂਦੇ ਫੇਰੀਆਂ ਨੇ ਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕਣ ਜੀਓ ਸਭ ਇੱਕ ਠਹਿ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਰਾ ਹਰ ਦਿੱਸੇ ਹਾਜ਼ਰ ਜਾਰਾ ਸੁਣ ਸੁਣ ਤੁਝੇ ਧਿਆਇ ਦੇ ਤੇਰੇ ਭਗਤ ਰਤੇ ਗੁਣਦਾਸ ਜੀਓ ਮੈਂ ਜੁਗ ਜੁਗ ਦਇਓ ਸੇਵੜੀ ਗੁਰਕੱਟੀ ਮਹਿੰਦੀ ਜੇਵੜੀ ਹਉ ਬਾਹੁੜ ਛਿੰਝਣਾ ਨੱਚੋ ਨਾਨਕ ਅਵਸਰ ਲੱਦਾ ਭਾਲ ਜੀਓ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਭਾਸ ਉਰਦ ਤਾਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਾਸਮ ਸੇਤੀ ਅਰਦਾਸ ਖਾਸਮ ਸੇਤੀ ਅਰਦਾਸ ਉਗਾਣੀ ਉਰਦ ਧਿਆਨ ਦੇ ਵਿਲਾਗਾ ਨਾਮ ਰਜਾਦ ਆਇਆ ਕਲਪੀਤਰ ਬੌੜ ਜਾਸੀ ਨਾਂਗਾ ਜੈਸੀ ਕਨਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਾਇਆ ਗਰਭਾਸ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਇਆ ਵਣਜਾਰਿਆ ਮਿੱਤਰਾ ਜਿਉਂ ਜਸਦਾ ਕਰਕਾਨ ਹੱਥੋ ਹੱਥ ਨਚਾਈ ਗਈ ਹੈ ਪ੍ਰਾਣੀ ਮਾਤ ਕਹਿ ਸੁਖ ਮੇਰਾ ਚੇਤ ਅਚੇਤ ਮੂੜ ਮਰ ਮੇਰੇ ਅੰਤਰ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੇ ਨ ਜਾਣੇ ਮਨ ਪੀਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਨ ਜੋਬਨ ਸੋ ਚਿੱਤ ਹਰ ਕਾ ਨਾਮ ਨਾ ਚੇਤੇ ਵਣਜਾਰਿਆ ਮਿੱਤਰਾ ਬੱਦਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਗੜ ਪਿਆ ਸੰਗ ਮਾਇਆ ਧਨ ਸਿਉ ਰੱਤਾ ਜੋਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸੋ ਚਿੱਤ ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਗੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਦ ਚੀਤ ਹਰ ਕਿਸੇ ਨੂੰ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁਦਨ ਹੁਆ ਦੋ ਵਾਲੇ ਖਿਨਮੇ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜੇ ਸਿਉਂ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੂਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਚੀਤ ਖੀਰ ਪੀਏ ਖੈ ਲਾਈਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੁ ਕਨੇਰਾ ਮਾਇਆ ਮੋਹ ਸੁਭਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਰ ਕਰਾਈ ਰਾਮ ਨਾਮ ਬਿਨ ਮੁਕਤ ਨ ਹੋਈ ਬੂਢੀ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟੇਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਪਰ ਜੋਬਨ ਮੈਂ ਮਤ ਐਨਸ ਕਾਮ ਬਿਆਪਿਆ ਬਣਜਾਰਿਆ ਮਿੱਤਰਾ ਅੰਦਰੇ ਨਾਮ ਨਾ ਚਿੱਤ ਰਾਮ ਨਾਮ ਘਟ ਅੰਤ ਨਾਹੀਂ ਹੋਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀਂ ਜਨਮ ਮਰੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀਂ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨੇ ਸਤਾਰਾ ਦੁਬਦਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰ ਹੰਸ ਉਲੱਥੜੇ ਆਏ ਜੋਵਨ ਕਟੇ ਜਰੂਆ ਜਿਣੈ ਵਣਜਾਰਿਆ ਮਿੱਤਰਾ ਆਪ ਕਟੇ ਤਿੰਨ ਜਾਏ ਅੰਤ ਕਾਲ ਪਛਤਾਸੀ ਅੰਦਰੇ ਜਾ ਜਮ ਪਕੜ ਚਲਾਇਆ ਸਭ ਕੁਝ ਆਪਣਾ ਕਰ ਕਰ ਆਖਿਆ ਖਿਨਮੇ ਪੈ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵਲਾਏ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਰਧ ਪਿਆ ਤਨਖੀਣ ਅੱਖੀ ਅੰਧ ਨਾ ਦਿਸਈ ਵਣਜਾਰਿਆ ਮਿੱਤਰਾ ਕਣੀ ਸੁਣੇ ਕੰਨੀ ਸੁਣੇ ਨਾ ਬੈਣ ਅੱਖੀ ਆਂਦ ਜੀਵ ਰਸ ਨਾਹੀਂ ਰਹੇ ਪ੍ਰਾਕੋ ਤਣ ਗੁਣ ਅੰਤਰ ਨਾਹੀਂ ਕਿਉਂ ਸੁਖ ਪਾਵੈ ਮਨ ਮੁਖਾਵਣ ਜਾਣਾ ਖੜੀਏ ਖੜ ਪੱਕੀ ਕੂੜ ਭੱਜੈ ਬਿਨਸੇ ਆਏ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਅਵਗਣ ਖੜਸਨ ਬੰਨ
ਗੁਣ ਸੰਜਮ ਜਾਵੈ ਚੂਰ ਨਾ ਖਾਵੈ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੇ ਨਾ ਸਾਕੈ ਪਾਏ ਭਗਤ ਪੈ ਤਰਨਾ ਪਤ ਸੇਤੀ ਜਾਵੈ ਸਹਿ ਸਮਾਵੈ ਸਗਲੇ ਦੁੱਖ ਮਿਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੈ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਮਿਤਾ ਮਾਤ ਥੀਵਿਆ ਜਿਸ ਕੀ ਵਾ ਤਿਸ ਚਿੱਤ ਹੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੇ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗੱਲਾ ਲਾਵੈ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੇ ਖੱਟ ਖਵਾਏ ਜੋ ਦੇਵੈ ਤਿਸੇ ਨਾ ਜਾਣੇ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੈ ਸੋ ਕਰੇ ਵਿਚਾਰ ਹਰ ਧਿਆਵੇ ਮਾਨੇ ਬੁਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬਹੂ ਖਾਏ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਤਨ ਚਿਤਵੇ ਧਨ ਸੰਚਵੇ ਵਣਜਾਰਿਆ ਮਿੱਤਰਾ ਹਰਨਾਮਾ ਹਰ ਨਾ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਿਖਾਈ ਹੇ ਧਨ ਸੰਭੇ ਮਾਇਆ ਝੂਠੀ ਅੰਤ ਛੋੜ ਚਲੇ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਸੋ ਜਾਏ ਮੇਰੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਦੀ ਘਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਰ ਦੀ ਹਰ ਸੇਵੋ ਖਿਨ ਖਿਨ ਢਿੱਲ ਮੂਲ ਨ ਕਰਹੋ ਜਿਤ ਅਸਥਿਰ ਜਗ ਜਗ ਹੋਵੋ ਹਰ ਸੇਤੀ ਸਦਮਾਣੋ ਰਲਿਆ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਭ ਲੋ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰ ਪਾਏ ਤਾਂ ਉਦਰੇ ਮਾਹੇ ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦਿਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਖਵੰਤਾ ਤਿੰਨ ਪਿੱਤਰ ਪ੍ਰਭੂ ਸੰਜੋਇਆ ਕਰ ਸੁਕਰਮ ਕਰਾਇਆ ਪੇਸ ਜਨਤੇ ਵਸ ਕਿਸ਼ਨ ਆਹੇ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰ ਪਾਏ ਤਾਂ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨਮੱਤਾ ਅਹਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨਾ ਸੇਵਿਆ ਸਿਰ ਠੰਡ ਜਮ ਜੰਦਾਰਾ ਧਰਮ ਰਾਏ

ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾ। ਸੱਜਣ ਸੱਚਾ ਪਾਤਸ਼ਾਹ ਸਿਰ ਸਹਾਦਾ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾ। ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਅੰਗੁਰ ਪ੍ਰਸਾਦਿ ਜਪੁ।

ਅਵਤਾਰ ਭੁੱਖਿਆ ਭੁੱਖ ਨਾ ਉਤਰੀ ਦੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ।

Sacha sav sach nae pakhya pao apar akha mangah deh deh dat kare datar phir ke agar kiya jad se darbar moh ke varun boliya jad sun tare pyar amrit vela sach nao vadiyai vichar karmiya vai kapda nadri mokh dwar nanake vai janiye sab ape sachyar ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖਿਆ ਭਾਉ ਦੁੱਖ ਪਰ ਹਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

ਜਲ ਕੇਤੀ ਛੁੱਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕਿਉਂ ਕਰ ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ ਮਨੋਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣੇ ਆਈਆਂ। ਸ਼ਬਦ ਤਾਗਾ ਬੋਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਵੇ ਸਾਰਨ। ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਨਾ, ਸਭ ਨਗਲਾ ਸਮਰਾ ਸੁਆਮੀ ਸੋ ਕਿਉਂ ਮਨ ਵਿਚਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਆਖਿਆ ਨਾਹੀ ਕਰ ਤੇਰਾ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ। ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨੋ ਸੇਵਾ ਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂ ਸੁਖ ਮਾਨਾ ਉਸੇ ਜਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਕਰ ਬਿਟੋ ਜੀ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਾ ਸੰਤੋਸ਼ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੋ ਤਦਵਾਸ ਕੀਤੇ ਕਾਲ ਗੰਢ ਕੋ ਮਾਰਿਆ, ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਸ ਕੋ ਅਤਿਤ ਕਰਿਆ ਨਹਿਦ ਵਾਜੇ, ਅਨ ਸੁਨੋਵੜ ਭਾਗੇ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਜ ਸੰਤਾ ਉਤਰੇ ਸੁਣੇ ਸੱਚੇ ਬਾਣੀ। ਸੰਤ ਸਾਜਨ ਪੈ ਸੁਰਸ ਪੂਰੇ ਗੁਰ ਤੇ ਜਾਣੀ, ਸੁਣ ਤੇ

ਦਿਵਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਖਿਆ ਗੁਰੂ ਨਾਨਕ ਲਈ ਧਿਆਏ ਫੇਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆਂ ਜੈ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਜਾਵੇ ਧਾਏ ਸਭ ਥੈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਅੰਸਰ

ਤਪੀਆਂ ਜਿਹਨਾਂ ਨਾਮ ਜਪਿਆ, ਵੰਡ ਕੇ ਸਕਿਆ, ਦੇ ਚਲਾਏ, ਤੇਗ ਵਾਏ, ਦੇਖ ਕੇ ਹੰਡਰਡ ਕੀਤਾ, ਤਿੰਨਾਂ ਪਿਆਰਿਆਂ ਸਚੇਰਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਾਂ ਦਰਮੇ ਸੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੰਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰੋਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਵਰ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜਗਾ ਟਲ ਧਰਮ ਕਰ

ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇਖੋ ਲੈ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਨ ਸਤਿਗੁਰੂ, ਨੇਤਾਣਿਆਂ ਦੇ ਧੰਨ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦੇ ਚਰਨ ਕਵਲਾਂ ਪਾਸ ਅਰਦਾਸ ਬੇਨਤੀ ਜੋਦਰੀ ਹੈ ਜੀਓ। ਆਪ ਦੇ ਦਰ ਕਰਦੇ ਪ੍ਰੀਤਵਾਨ ਪਰਿਵਾਰ ਸਰਦਾਰ ਮਲਵਿੰਦਰ ਸਿੰਘ ਦੀ ਚਾਲ, ਬੀਬੀ ਪਵਿੱਤਰ ਕੌਰ ਚਾਲ ਵੱਲੋਂ ਆਪਣੀ ਪੋਤਰੀ ਅਤੇ ਸਰਦਾਰ ਇੰਦਰਪ੍ਰੀਤ ਸਿੰਘ ਚਾਲ ਅਤੇ ਬੀਬੀ ਡਾਕਟਰ ਲੋਰਨ ਚਾਲ ਵੱਲੋਂ ਆਪਣੀ ਬੇਟੀ ਜੀਆ ਚਾਲ ਦੀ ਤੰਦਰੁਸਤੀ ਦੇਰੋਗਤਾ ਵਾਸਤੇ ਅਤੇ ਵਧੀਆ ਆਪ ਜੀ ਦਾ ਸਿਰ ਉੱਤੇ ਹੱਥ ਰੱਖ ਕੇ ਜਨਮ ਹੋਣ 'ਤੇ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੀ ਕਿਰਪਾ ਸਦਕਾ ਤੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੇ ਆਦਿ ਤੋਂ ਮੱਧ ਤੋਂ ਸੰਪੂਰਨ ਭੋਗ ਪਾਏ ਗਏ ਹਨ। ਆਪ ਜੀ ਦੀ ਬਾਣੀ ਪੜ੍ਹਦਿਆਂ, ਗੋਦ ਵਿੱਚ ਬੈਠਦਿਆਂ, ਸਿਮਰਨ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਪੋਤਰੀ ਜੀਆ ਚਾਲ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਨੂੰ ਤੰਦਰੁਸਤੀ ਦੇਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀਓ। ਆਪ ਜੀ ਦੀਆਂ ਬਖਸ਼ੀਆਂ ਦੱਤਾਂ ਵਿੱਚੋਂ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਗਏ ਨੇ, ਆਪ ਅੰਗੀਕਾਰ ਕਰਨਾ ਜੀਓ। ਪਰਿਵਾਰ ਦੇ ਲੋਕ ਪ੍ਰਲੋਕ ਵਿੱਚ ਪੜਦੇ ਕੱਜ ਲੈਣੇ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮੀ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪਰਵਾਨ ਹੋਵੇ, ਪਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਦੇ ਰਸਨ ਲੈ ਕੇ ਹੋਵੇ, ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾ ਬਸਤਾਈਆਂ ਨੇ, ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ। ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਮਤਿ ਅਨੁਸਾਰ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਜੀ। ਛੇ ਪੜੇ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰਵਾਦ ਦਾ ਘਾਟਾ ਭੁੱਲ ਚੁੱਕੋ ਮਾਫ਼ ਕਰਨੀ, ਹਾਜ਼ਰੀ ਦਰ ਕਰ ਸਤਿਗੁਰ ਵਿਖੇ ਪ੍ਰਵਾਨ ਕਰਨੀ, ਦਰੋਂ ਘਰੋਂ ਅਟਲ ਹੁਕਮ ਨਾਵੇਂ ਬਖਸ਼ ਕੇ ਕਿਰਤਾਰਥ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਸਹੀ ਪਿਆਰੇ ਜਨਮ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ।

ਵਾਹਿਗੁਰੂ ਸਾਹਿਬ ਜੀਓ ਤਹਿੰਦੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਸੋ ਕਹੋ ਟਲ ਗੁਰੂ ਸੇਵੀਐ ਐਨ ਸੋ ਸਹਿਜ ਸੋ ਪਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੇ ਨੁਰਿਅਰਸ਼ੋਂ ਕੁਰਸੋਂ ਝੱਟੀ ਹੈ ਤੁਦ

आगे सुख मेरे मीता पाछे आनंद प्रभ कीता परमेश्वर बनत बनाई

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਆਪ ਉੱਦਮ ਬਖਸ਼ ਕੇ ਪਰਿਵਾਰ ਨੂੰ ਸਹਿਜ ਪਾਠ ਪ੍ਰਾਰੰਭ ਕਰਵਾਇਆ ਸੀ। ਭੋਗ ਪਏ, ਅਰਦਾਸ ਕੀਤੀ। ਗੁਰੂ ਪਾਤਸ਼ਾਹ ਨੇ ਆਪਣੇ ਕਾਰਜ ਆਪਣੇ ਸੇਵਕ ਦੇ ਆਪ ਸਵਾਰੇ, ਬੱਚੀ ਦੇ ਜਨਮ ਦਿੱਤੇ। ਸ਼ੁਕਰਾਨਾ ਕਰਦੇ ਹੋਏ ਅਰਦਾਸ ਕੀਤੀ। ਗੁਰੂ ਸਾਹਿਬ ਨੇ ਅਸੀਸ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਦੀ ਸੇਵਾ ਥਾਂ ਪਾਉਣ, ਬੱਚੀ ਨੂੰ ਤੰਦਰੁਸਤੀ ਦੇਹ ਰੁਖਤਾ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਮਾਤਾ ਪਿਤਾ ਦੇ ਆਗਿਆਕਾਰੀ ਉੱਚੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨ, ਸਾਰੇ ਪਰਿਵਾਰ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਦੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਜਰ ਕਪਾਟ ਫੁਲਾਇਆ, ਨਾਮ ਅਮੋਲਕ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ

ਸਤਿਗੁਰ ਹੱਥ ਪੁੰਜੀ ਹੋਰਤ ਦਰ ਖੁੱਲੈ, ਸਤਿਗੁਰ ਹੱਥ ਪੁੰਜੀ ਹੋਰਤ ਦਰ ਖੁੱਲੈ, ਨਾਹੀਂ ਗੁਰਪੂਰੈ ਭਾਗ ਮਿਲਾਵਣ ਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਜੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ, ਗੁਰਮੁਖ ਮਾਨਵ

ਹਰ ਸੇਤੀ ਚਿਤ ਲਾਵਣਿਆ ਰਹਾਉ। ਗੁਰਮੁਖ ਜੀਵੈ ਮਰੈ ਪ੍ਰਵਾਣ, ਆਰਜਾ ਨਾ ਛੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ

ਧਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ

ਸੇਵਕ ਸੇਵਹਿ ਗੁਰਮੁਖ ਹਰਿ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰਿ ਰਸ ਪਾਵਣਿਆ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰੇ ਗੁਰ ਹਉ ਮੈਂ ਭਰਮ ਚੁਕਾਇਆ। ਅਣਦਿਨ ਨਾਮ

ਉੱਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵ ਹੈ ਘਰ ਮਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾ ਬਣਿਆ, ਹਉ ਵਾਰੀ ਜੀਓ ਵਾਰੀ, ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜ੍ਹੇ ਹਰ ਨਾਮ ਸਲਾਹ ਹੈ, ਦਰ ਸੱਚਾ ਸੋਭਾ ਪਾਵਣਿਆ, ਰਹਾਓ ਅਲਖ ਭਿਓ ਹਰ ਰਹਿਆ ਸਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾ ਬਣਿਆ, ਦੂਜਾ ਭਾਇ ਪੜੈ ਨਹੀਂ ਬੂਝੈ, ਤ੍ਰਿਬਦ ਮਾਇਆ ਕਾਰਨ ਲੂਝੈ, ਤ੍ਰਿਬਦ ਬੰਧਨ ਟੁੱਟੈ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ, ਇਹੋ ਮਨ ਚੰਚਲ ਵਾਸਨਾ ਆਵੈ, ਦੁਬਦਾ ਲਾਗੈ ਦਹਿਜ ਸਤਾਵੈ।

ਮਹਿਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮਹਿਲ ਚੁਕਾ ਹੁਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰਾ ਸਤਿਗੁਰ ਸਭ

ਸਕਲ ਮਨੋਰਥ ਤੂੰ ਦੇਵਨ ਹਾਰਾ, ਭਗਤੀ ਭਾਏ ਪਰੇ ਭੰਡਾਰਾ, ਦਇਆ ਧਾਰ ਰਾਖੇ ਤੁਦ ਸੇਈ, ਪੂਰੇ ਕਰਮ ਕਸਮਾਵਣਿਆ, ਅੰਧ ਕੁਬਤੈ ਕੰਡੈ ਕਾ ਚਾੜੇ, ਕਰ ਕਿਰਪਾ ਦਾਸ ਅੰਦਰ ਨਿਹਾਲੇ।

ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੁੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਦੇ ਵਿਛੁੜੇ ਸੇ ਸੁਖ ਨ ਵਸਨ ਭੈਣ।

ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾ ਰਤਨ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿੱਸੈ ਸੱਠੀ।

ਬਹੁ ਬਹੁ ਵਿਦ ਭਾਤੀ। ਤੂੰ ਜਾਣੇ ਜਿਨੂੰ ਪਾਈ ਐ ਸਭ ਖੇਲ ਤੁਮਾਤੀ। ਇੱਕ ਆਵੇ ਇੱਕ ਜਾਏ ਉੱਠ ਮਿੰਨਾ ਵੈ ਮਰ ਜਾਤੀ। ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ। ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਧਾਤੀ। ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ। ਜੋ ਮਨ ਚੇਤਨ ਤੋਂ ਧਿਆਏ ਦੇ ਮੇਰੇ ਸੱਚਿਆ ਬਾਲੇ ਬਲ ਹੋ ਤਿੰਨ ਜਾਤੀ। ਸਲੋਕ ਮਹੱਲਾ ਪਹਿਲਾ।

ਬਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਤਿੰਨ ਨਾਨਕ ਤਿਸ ਬਲਿਹਾਰਨੈ ਜੋ ਆਪ ਜਪਿਆ ਵਰਾ ਨਾਮ ਜਪਾਏ ਪੌੜੀ ਇੱਕ ਕੰਦ ਮੂਲ ਛੁਣ ਖਾਹੇ ਖਵਣ ਖੰਡ ਵਾਸਾ ਇੱਕ ਭਗਵਾ ਦੇਸ ਕਰ ਫਿਰੇ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ।

ਪਛਾਣਈ ਕਲਹਿ ਬੁਰੀ ਸੰਸਾਰ ਵਾਧੇ ਖੱਪੀਐ ਪਿਣਨਾਵੇ ਬੇਕਾਰ ਭਰਮੇ ਪਚੀਐ ਰਾਹ ਦੁਹੈ ਇੱਕ ਜਾਣੈ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੈ ਪਾਇਆ ਦੱਜ ਸੀ ਸਭ ਦੁਨੀਆਂ ਸੁਭਾ

ਮਾਰਨ ਪਾਈਐ ਤਾਂ ਹੈ ਨਾ ਹੋਏ ਕਪਾਸ। ਨਾਨਕ ਮੂਰਖ ਦੇਹ ਗੁਣ ਬੋਲੇ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹੱਲਾ ਪਹਿਲਾ। ਕਹਿਆ ਕੰਜਨ ਟੁੱਟੈ ਸਾਰ, ਅਗਨੀ ਗੰਢ ਪਾਏ ਲੁਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ

ਵਣਨਾਵਾ ਸਭ ਸਵਿਸ ਭੈਜੈ ਖਾਈਐ ਸੱਚਾ ਸਬਦ ਸਲਾਹੇ ਸੱਚ ਸਮਾਈਐ ਵਿਣ ਸਤਿਗੁਰ ਸੇਵੈ ਨਾਹੇ ਸੁਖ ਨਿਵਾਸ ਫਿਰ ਫਿਰ ਆਈ।

ਮੈਂ ਸੱਚ ਸੁਣਾਈ ਐ ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਐ ਇੰਨਾ ਚਿੱਤ ਕਠੋਰ ਸੇਵ ਗਵਾਈ ਐ।

ਨਾਨਕ ਦੇ ਮੁਖਜਲੇ ਹੋਰ ਕੇਤੀ ਛੁੱਟੀ ਨਾਲ ਪਾਵੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਗਸਿਆ ਸੱਚਾ ਕੋਟ ਗਿਰਾਏ ਨਿਜ ਘਰ ਵਸਿਆ।

ਤਿਤ ਫਲ ਰਤਨ ਲਗੇ ਮੁਖ ਭਾਖਿਤ ਹਿਰਦੈ ਹਿਰਦੈ ਸਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਆਠ ਸੜ ਤੀਰਥ ਗੁਰ ਕੀ।

ਪਾਈਐ ਗੁਰ ਪ੍ਰਸਾਦੀ ਬੁੱਝ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵੇਸ ਅਕਤ ਧੂਰਾ ਨਿਮ ਫਲ ਮਨਮੁਖ ਵਸੇ ਤੇ

ਖਸਮੁ ਕਲਾਣ ਕਮਲ ਵਿਗਸਿਆ, ਖਸਮੁ ਪੂਰਾ ਪਾਏ ਮਨੋ ਰਹਸਿਆ, ਦੁਸ਼ਮਣ ਕੱਢੇ ਮਾਰ ਸੱਜਣ ਪਰਸਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦੱਸਿਆ, ਢਾਡੀ ਕਥੇ ਅਕਥ ਸ਼ਬਦ ਸਵਾਰਿਆ।

ਸੰਗ ਗੁਰ ਉਭਰੇ ਪੁਨ ਸਤਿਗੁਰ ਕੇਰਾ ਸਭ ਜਿਉ ਪਿੰਡ ਮੁਖ ਨੱਕ ਦੀਆ ਵਰਤਣ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ

0: ਗੁਰਮਿਲਿਆ ਪਵਾਇਆ ਹਉਮੈ ਰੋਗਿਆ ਸੁਖ ਪਾਇਆ ਧੰਨ ਧੰਨ ਗੁਰੂ ਹਰ ਰਾਇਆ
1: ਰਾਮ ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰ ਆਗੈ ਜਿਨ ਵਿਛੜਿਆ ਹਰ ਗੱਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕਾ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੈ ਗੁਰ ਆਗੇ ਆਪ ਵਿੱਚ ਆਇਆ ਹਮ ਅਪਰਾਧ ਪਾਪ ਬਹੁ ਕਿੰਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਨ ਆਗਤ ਆਏ ਹਰ ਰਾਖੋ ਲਾਜ ਹਰ ਪਾਹਿਆ ਗੋੜੀ ਪੂਰਬੀ ਮੁਹੱਲਾ ਚੌਥਾ ਗੁਰਮਤ ਬਾਜੇ ਸ਼ਬਦ ਅਨਾਹਦ ਗੁਰਮਤ ਮਨਵਾ ਗਾਵੈ ਵੱਡ ਭਾਗੀ ਗੁਰ ਦਰਸ਼ਨ ਪਾਇਆ ਧੰਨ ਧੰਨ ਗੁਰੂ ਲੈਵ ਲਾਵੈ ਗੁਰਮੁਖ ਹਰ ਲੈਵ ਲਾਵੈ ਰਹਾਉ ਅਮਰਾ ਠਾਕਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੈ ਹਮ ਮਲ ਮਲ ਧੋਵੈ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਹਿਰਦੇ ਗੁਰਮਤ ਰਾਮ ਰਸਾਇਣ ਜਿਹਵਾ ਹਰ ਗੁਣ ਗਾਵੈ ਮਨ ਰਸਕ ਰਸਕ ਹਰ ਰਸ ਅਗਾਨੇ ਫਿਰ ਬਹੁਰ ਨਾ ਭੂਕ ਲਗਾਵੈ ਕੋਈ ਕਰੇ ਅਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ ਜਨ ਨਾਨਕ ਹੋ ਕਹੋ ਹਰ ਕਿਰਪਾ ਧਾਰੀ ਜਨ ਨਾਨਕ ਕਹੋ ਹਰ ਕਿਰਪਾ ਧਾਰੀ ਮਤ ਗੁਰਮਤ ਨਾਮ ਦਰੜਾਵੈ ਰਾਗ ਗੋੜੀ ਮਾਜ ਮੁਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਉ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਗ ਅਜਨਮਾ ਵਡਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਹਰ ਰੰਗ ਰਤਣਾ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਉ ਵੱਡ ਭਾਗੀ ਮਿਲ ਸੁਗੜ ਸਜਾਣੀ ਜੀਉ ਮੇਰਾ ਮਨ ਤਨ ਹਰ ਰੰਗ ਭਿੰਨਾ ਆਓ ਸੰਤੋ ਮਿਲ ਨਾਮ ਜਪਾਹ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਉ ਕਰਕੇ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹਾ ਜੀਉ ਮਿਲ ਪੂਰਬ ਲਿਖੜੇ ਧੁਰ ਕਰਮਾ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਉ ਮਨ ਮੋਰ ਕੋਹਕੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਬੁੱਟਾ ਮਿਲਿਆ ਹਰ ਰਾਇਆ ਜੀਉ ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਜ ਮੁਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਉ ਮਿਲ ਸੰਤ ਜਨਾ ਰੰਗ ਮਾਣੇ ਰਲੀਆ ਜੀਉ ਗੁਰਦੀਪ ਗਿਆਨ ਸਦਾ ਮਨ ਬਲੀਆ ਜੀਉ ਹਰ ਤੁੱਠੇ ਢੋਲ ਢੋਲ ਮਿਲਿਆ ਜੀਉ ਮੇਰੇ ਮਨ ਤਨ ਪ੍ਰੇਮ ਲਾਗਾ ਹਰ ਢੋਲੇ ਜੀਉ ਮੈਂ ਮੇਲੇ ਮਿੱਤਰ ਸਤਿਗੁਰ ਵੈ ਚੋਲੇ ਜੀਉ ਮਨ ਦੇਵਾਂ ਸੰਤਾਂ ਮੇਰਾ ਭਰਾ ਮੇਲੇ ਜੀਉ ਹਰ ਵਿਟੜੋਂ ਸਦਾ ਘੋਲੇ ਜੀਉ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਉ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਗੁਰ ਪੂਰਾ ਵੇਖ ਵਗਸ ਜੀਉ ਹਰ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਆਂਦਨ ਅੰਦਰ ਹੱਸ ਜੀਉ ਹਰ ਪਾਇੜਾ ਵਡ ਭਾਗੀ ਮੇਰੇ ਗੋਬਿੰਦਾ ਲਿਤ ਨਿਤ ਲੈ ਲਾਹਾ ਮਨ ਹੱਸ ਜੀਉ ਹਰ ਆਪ ਪਏ ਹਰ ਆਪੇ ਵੇਖੇ ਹਰ ਆਪੇ ਕਾਰੇ ਲਾਇਆ ਜੀਉ ਖਾਵੇ ਬਖਸ ਤੋਟ ਨਾ ਆਵੇ ਅਕਨਾ ਫੱਕਾ ਪਾਇਆ ਜੀਉ ਇੱਕ ਰਾਜੇ ਤਾਕਤ ਬਹਿਸ ਨਿਤ ਸੁਖੀ ਇੱਕ ਨਾ ਭਿੱਖ ਮੰਗਾਇਆ ਜੀਉ ਸਭ ਦੀ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੋੜੀ ਮਾਜ ਮੁਹੱਲਾ ਚੌਥਾ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਨਾਲ ਨਾ ਲਖੀਏ ਮੇਰੇ ਗੋਬਿੰਦਾ, ਗੁਰਪੁ ਗੁਰ ਪੂਰਾ ਲੱਖ ਲਖਾਹੀ ਜੀਓ। ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ, ਸਭ ਦਾਲ ਦੇ ਦੁੱਖ ਲੈ ਜਾਈ ਜੀਓ। ਹਰ ਪਦ ਉਤੋਂ ਪਾਇਆ ਮੇਰੇ ਗੋਬਿੰਦਾ, ਵਡਭਾਗੀ ਨਾਮ ਸਮਾਹੀ ਜੀਓ। ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਬਿੰਦਾ, ਕਿਨੇ ਹਰ ਪਾਲ ਪ੍ਰਭ ਡਿਠੜਾ ਨੈਣੀ ਜੀਓ। ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ, ਹਰ ਬਾਜੋਂ ਧਨ ਕੁੰਮ ਲੈਣੀ ਜੀਓ। ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ, ਮੈਂ ਸੁੱਖ ਵਿਹਾਣੀ ਰਹਿਣੀ ਜੀਓ। ਮੈਂ ਮਿਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਈ ਆ ਜੀਓ। ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹ ਹਰ ਲਾਈ ਆ ਜੀਓ। ਹਰ ਰਾਇਆ ਮੇਰਾ ਸੱਜਣ ਪਿਆਰਾ, ਗੁਰ ਮੇਲੇ ਮੇਰਾ ਮਨ ਜਿਵਾਈ ਆ ਜੀਓ। ਮੇਰੇ ਮਨ ਤਨ ਆਸਾ ਪੂਰੀ ਆ ਮੇਰੇ ਗੋਬਿੰਦਾ, ਹਰ ਮਿਲਿਆ ਮਨ ਵਧਾਈਆਂ ਜੀਓ। ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ, ਹੋਂ ਤੁਧ ਵਿਟੜੋ ਸਤਵਾਰੀ ਜੀਓ। ਮੇਰੇ ਮਨ ਤਨ ਪ੍ਰੇਮ ਪ੍ਰਮ ਕਾ ਮੇਰੇ ਗੋਬਿੰਦਾ, ਹਰ ਪੂੰਜੀ ਰਾਖ ਮਾਰੀ ਜੀਓ। ਸਤਿਗੁਰ ਵਿਹਟ ਮੇਲ ਮੇਰੇ ਗੋਬਿੰਦਾ, ਹਰ ਮੇਲੇ ਕਰ ਰਹਿ ਬਾਰੀ ਜੀਓ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜਨ ਨਾਨਕ ਸਰਨ ਤੁਮਾਰੀ ਜੀਓ। ਗੌੜੀ ਮਾਝ ਮੁਹੱਲਾ ਚੌਥਾ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਹਰ ਆਪੇ ਕਹਾਂ ਨਾ ਉਪਾਏ ਦਾ ਮੇਰੇ ਗੋਬਿੰਦਾ, ਹਰ ਆਪੇ ਗੋਪੀ ਖੋਜੀ ਜੀਓ। ਹਰ ਆਪੇ ਸਭ ਕਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਓ। ਹਰ ਸਜਾਉਣ ਨਾ ਭੁੱਲੀ ਮੇਰੇ ਗੋਬਿੰਦਾ, ਆਪੇ ਸਤਿਗੁਰ ਜੋਗੀ ਜੀਓ। ਆਪੇ ਜਗਤ ਪਾਏ ਦਾ ਮੇਰੇ ਗੋਬਿੰਦਾ, ਹਰ ਆਪ ਖੇਲੈ ਬੋਰੰਗੀ ਜੀਓ। ਇੱਕ ਨਾ ਭੋਗ ਭੁਗਾਏ ਦਾ ਮੇਰੇ ਗੋਬਿੰਦਾ, ਇੱਕ ਨਗਨ ਫਿਰੇ ਨੰਗ ਨੰਗੀ ਜੀਓ। ਆਪੇ ਜਗਤ ਪਾਏ ਦਾ ਮੇਰੇ ਗੋਬਿੰਦਾ, ਹਰ ਦਾਨ ਦੇਵੇ ਸਭ ਮੰਗੀ ਜੀਓ। ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੇ ਹਰ ਚੰਗੀ ਜੀਓ। ਹਰ ਆਪੇ ਭਗਤ ਕਰਾਏ ਦਾ ਮੇਰੇ ਗੋਬਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ। ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰਵ ਰਹਿਆ ਨਹੀਂ ਦੂਰੀ ਜੀਓ। ਹਰੇ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਹਿਆ ਭਰ ਪੂਰੀ ਜੀਓ। ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖੇ ਆਪ ਹਦੂਰੀ ਜੀਓ। ਹਰੇ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਵਜਾਏ ਤਿਉ ਵਾਜੈ ਜੀਓ। ਹਰੇ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ। ਆਪੇ ਸਰਣ ਪਵਾਏ ਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਓ। ਵਡਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜਨ ਨਾਨਕ ਨਾਮ ਸਿਦ ਕਾਜੈ ਜੀਓ। ਗੌੜੀ ਮਾਝ ਮੁਹੱਲਾ ਚੌਥਾ। ਮੈਂ ਹਰ ਨਾਮੇ ਹਰ ਬਿਰਹੋ ਲਗਾਈ ਜੀਓ, ਮੇਰਾ ਹਰ ਪ੍ਰਭ ਮਿੱਤ ਮਿਲੇ ਸੁਖ ਪਾਈ ਜੀਓ। ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ, ਮੇਰਾ ਨਾਮ ਸਖਾ ਹਰ ਭਾਈ ਜੀਓ। ਗੁਣ ਗਾਵੋ ਸੰਤ ਜੀਓ, ਮੇਰੇ ਹਰ ਪ੍ਰਭ ਘੇਰੇ ਜੀਓ। ਜਪ ਗੁਰਮੁਖ ਨਾਮ ਜੀਓ, ਭਾਗ ਵਡੇਰੇ ਜੀਓ। ਹਰ ਹਰ ਨਾਮ ਜੀਓ, ਪ੍ਰਾਨ ਹਰ ਮੇਰੇ ਜੀਓ, ਫਿਰ ਬੋਹੜ ਨਾ ਪਾਉ ਜਲ ਫੇਰੇ ਜੀਓ। ਕਿਉਂ ਹਰ ਪ੍ਰਭ ਦੇਖਾ ਮੇਰੇ ਮਨ ਤਨ ਚਾਹੋ ਜੀਓ, ਹਰ ਮੇਲੋ ਸੰਤ ਜੀਓ, ਮਨ ਲੱਗਾ ਭਾਓ ਜੀਓ। ਗੁਰ ਸ਼ਬਦੀ ਪਾਈ ਹਰ ਪ੍ਰੀਤਮ ਰਾਓ ਜੀਓ, ਵਡਭਾਗੀ ਜਪ ਨਾਓ ਜੀਓ। ਮੇਰੇ ਮਨ ਤਨ ਵੱਡੀ ਗੋਬਿੰਦ ਪ੍ਰਭ ਆਸਾ ਜੀਓ, ਹਰ ਮੇਲੋ ਸੰਤ ਜੀਓ, ਗੋਬਿੰਦ ਪ੍ਰਭ ਪਾਸਾ ਜੀਓ। ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ, ਜਨ ਨਾਨਕ ਪੂਰਿਆੜੀ ਮਨ ਆਸਾ ਜੀਓ। ਗੌੜੀ ਮਾਝ ਮੁਹੱਲਾ ਚੌਥਾ। ਮੇਰਾ ਬਿਰਹੀ ਨਾਮ ਮਿਲੇ ਤਾਂ ਜੀਵਾਂ ਜੀਓ, ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾਂ ਜੀਓ। ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾਂ ਜੀਓ, ਹਰ ਪਾਇੜਾ ਮਨ ਜੀਵਾਂ ਜੀਓ। मेरे मन तन प्रेम लगा हर बाण जियो, मेरा प्रीतम मित्र हर पुरख सजाण जियो। गुरमेले संत हर सुगड़ सजाण जियो, ओ नाम विटों कुरबान जियो। ओ हर हर सज्जन हर मीत दसाई जियो, हर दसो संत हो जी हर खोज पवाई जियो। सतगुर तफड़ा दसे हर पाई जियो, हर नामे नाम समाई जियो। मैं वेदन प्रेम हर बिरो लगाई जियो, गुर सरदा पूर अमृत मुख पाई जियो। हर हो दयाल हर नाम त्याई जियो, जन नानक हर रस पाई जियो। महला पांजवा राग गौड़ी ग्वारेरी चौप दे एक ओंकार, सतगुर प्रसाद कहन बैद कुसल होत मेरे भाई। क्यों पाई हर राम सहाई रहाओ, कुसल न ग्रह मेरी सब माया। ऊचे मंदर सुंदर छाया, झूठे लालच जन्म गवाया। हाथी घोड़े देख विघासा, लश्कर जोड़े नेब खवासा। गल जेवड़ी होमे के फासा, राज कमावे दैत सारी। माणे रंग भोग बहु नारी, जो नरपद सुपने भेखारी। एक कुसल मुख सतगुरु बताया, हर जो किश करे सो हर क्या भगतां पाया। जन नानक होमे मार समाया, इन बिद कुसल होत मेरे भाई। ओ पाइए हर राम सहाई रहाओ, दूजा गौड़ी ग्वारेरी महला पांजवा। क्यों भरमिए भरम किसका होई, जा जल थल महिल रविया सोई। गुरमुख उभरे मन मुख पत खोई।

ਵਰਤਨ ਤਾਂ ਮਨ ਮੁਖ ਮੂਹੇ ਜਿਨ ਦੂਜੀ ਪਿਆਸਾ ਬੋਜੋਨੇ ਭਵੇ ਤੁਰ ਕਰ ਤਿਲਖਿਆ ਸਾ ਜੈਸਾ ਵੀ ਜੇ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪਰਗਾਸਾ ਜਨ ਨਾਨਕੀ ਹਰ ਪੂਰਨ ਆਸਾ ਗੌੜੀ ਗੁਆਰੇਰੀ ਮੁਹੱਲਾ ਪੰਜਵਾ ਕਈ ਜਨਮ ਪੈ ਕੀੜ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰਹਕਾਲ ਇਹ ਦੇ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲੱਖ ਚੁਰਾਸੀ ਜੋਨ ਭਰਮ ਆਇਆ ਸਾਧ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਿਤ ਮਰੇ ਦਰਗਹਿ ਪਰਵਾਨ ਜੋ ਕੁਝ ਹੋਵਾ ਸੋ ਤੋਇਤੇ ਹੋਗ ਅਵਰ ਨਾ ਦੂਜਾ ਕਾਰਨ ਜੋਗ ਤਾ ਮਿਲੀਏ ਜਾਂ ਲਹਿ ਮਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇਰੀ ਮੁਹੱਲਾ ਪੰਜਵਾ

ਅਭਿਆਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਔਰ ਧਾਰ ਸੀਗਰ ਕਾਰਜ ਲਿਹੋ ਸਵਾਰ ਹਾਓ ਆਪਣੇ ਪ੍ਰਭ ਸਿਉ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੈ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੇ ਸਭ ਕੈ ਸਾਥ ਅਪਾਵ ਛੋੜ ਗੋ ਤਿਸ ਕੀ ਓਟ ਨਿਮਕ ਮਾਹੇ ਹੋਵੇ ਤੇਰੀ ਛੋਟ ਸਦਾ ਨਿਕਟ ਕਰ ਤਿਸ ਨ ਜਾਣ ਪ੍ਰਭ ਕੀ ਆਗਿਆ ਸਤ ਕਰ ਮਾਨ ਗੁਰ ਕੇ ਬਚਨ ਮਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੋੜੀ ਗੁਹਾਰੇ ਨੀ ਮੁਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਕਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੇ ਰਾਮ ਕੈ ਰੰਗ ਜੋ ਗੁਰ ਦੀਆ ਸੁਮਨ ਕੈ ਕਾਮ ਸੰਤ ਕਾ ਕੀਆ ਸਤ ਕਰ ਮਾਨ ਰਹਾਓ ਗੁਰ ਕਾ ਬਚਨ ਅਟਲ ਅਛੇਦ ਗੁਰ ਕੈ ਬਚਨ ਕਟੇ ਭ੍ਰਮ ਭੇਦ ਗੁਰ ਕਾ ਬਚਨ ਕਤਹੋ ਨਾ ਜਾਏ ਗੁਰ ਕੇ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਹਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੇਰੀ ਮੁਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਬ ਮੈਂ ਰਾਖਿਆ ਜੈਨ ਘਰ ਜਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਡ ਪੈਰ ਧਿਆਈ ਰਮਈਆ ਰੇਨ ਸਾਧ ਜਨ ਪਾਵੋ ਗੁਰ ਮਿਲੇ ਆਪਣਾ ਖਸਮ ਧਿਆਵੋ ਰਹਾਓ ਜਿਨ ਕੀਤਾ ਮੂੜ ਤੇ ਬਕਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀਂ ਜਿਨ ਦੀਆ ਨਿਥਾਵੇ ਕੋ ਥਾਨ ਜਿਨ ਦੀਆ ਨਿਮਾਨੇ ਕੋ ਮਾਨ ਜਿਨ ਕਿੰਨੀ ਸਭ ਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਗਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ

ਨੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਘਰ ਬਾਹਰ ਤੇਰੇ ਸਾਧ ਸੰਗ ਰਹਾਓ ਤਿਸ ਕੀ ਟੇਕ ਮਨੇ ਮੈਂ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰਾਖੇ ਆਪ ਲਾਜ ਕਾ ਮਨ ਕਾ ਕਿਆ ਮਨਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾਕੇ ਅੰਤਰ ਜਾਮੇ ਸਰਬ ਸੁਖਾਂ ਸੁਖ ਸਾਚਾ ਇਹੋ ਗੁਰ ਉਪਦੇਸ਼ ਮਨੇ ਮਹਿਲੇ ਹੋ ਜਾਕੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਸੋ ਧੰਨ ਵਡ ਪਾਗੀ ਗੋੜੀ ਗੁਆਰੇ ਮੁਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮਹਿਲ ਮਹਾਪਨੀਤ ਪੈ ਸੁਖ ਸੈਲ ਵੱਡੇ ਭਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰੇ ਰਹਾਓ ਕਰ ਕੀਰਤਨ ਮਨ ਸੀਤਲ ਪਹਿ ਜਨਮ ਜਨਮ ਕੇ ਕਿਲ ਵਿਖ ਗੈ ਸਰਬ ਨਿਧਾਨ ਪੇਖੇ ਮਨ ਮਾਹੇ ਅਬ ਢੂੰਡਣ ਕਾਹੇ ਕੋ ਜਾਹੇ ਪ੍ਰਭ ਆਪਣੇ ਜਪੈ ਦਿਆਲ ਪੂਰਨ ਹੋਈ ਸੇਵਕ ਘਾਲ ਬੰਧਨ ਕਾਟ ਕੀ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣ ਤਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰਿਓ ਸਭ ਜਾਏ ਗੁਰ ਪੂਰੇ ਸਭ ਭਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੋੜੀ ਗੁਆਰੇ ਰੀ ਮੁਹੱਲਾ ਪੰਜਵਾ ਅਗਲੇ ਮੂਹੇ ਸੇ ਪਾਛੇ ਪਰੇ ਅਗਲੇ ਮੂਹੇ ਸੇ ਪਾਛੇ ਪਰੇ ਜੋ ਉਭਰੇ ਸੇ ਬੰਧ ਲੱਕ ਖਰੇ ਜੈ ਧੰਦੇ ਮੈਂ ਉਹ ਲਪਟਾਏ ਉਨ ਤੇ ਦੁਗਣ ਦਿੜੀ ਉਨ ਮਾਏ ਉਹ ਬੇਲਾ ਕਛ ਝੀਤ ਨਾ ਆਵੈ ਬਿਨ ਸਜਾਏ ਤਾਹੂ ਲਪਟਾਵੈ ਰਹਾਓ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਸਨੇਹ ਸਿਰ ਉੱਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਵਿਖਿਆ ਖਾਏ ਹੋ ਬੰਦੋ ਹੋ ਸਾਧੋ ਬੈਰ ਅਮਰੀ ਭੂਮ ਕੌਣ ਘਾਲੈ ਪੈਰ ਹੋ ਪੰਡਿਤ ਹੋ ਚਤੁਰ ਸਿਆਣਾ ਕਰਨੇ ਹਰ ਨਾ ਬੁਝੇ ਬੇਗਾਨਾ ਆਪਣੀ ਗਤ ਮਿਤ ਆਪੇ ਜਾਣੈ ਕਿਆ ਕੋ ਕਹੇ ਕਿਆ ਆਖ

ਲਾ ਪੰਜਵਾ ਅਨਕ ਯਤਨ ਨਹੀਂ ਹੋਤ ਛਟਾਰਾ ਬਹੁਤ ਸਿਆਣ ਪਿਆ ਗਲ ਪਹਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਹਿ ਸੋਭਾ ਸੇਤ ਮਨ ਮੇਰੇ ਗੁਹਰ ਨਾਮ ਕਾ ਓਲਾ ਤੁਜਨ ਲਾਗੇ ਤਾਤਾ ਝੋਲਾ ਰਹਾਉ ਜੋ ਬੋਇਥ ਪੈ ਸਾਗਰ ਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਸ ਦੁਖ ਨਾਮ ਜਾਵਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਾਹੀਂ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੌਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾ ਕੇ ਹਿਰਦੇ ਵਸੈ ਦੁਖ ਦਰ ਤੈ ਨਾਨਕ ਨਸੈ ਗੌੜੀ ਗੁਆਰੇ ਰੀ ਮੁਹੱਲਾ ਪੰਜਵਾ ਬਹੁਤ ਦਰਬ ਕਰ ਮਨ ਨਾ ਅਗਾਨਾ ਅਨਕ ਰੂਪ ਦੇਖ ਨੈ ਪਤਿਆਨਾ ਪੁੱਤਰ ਕਲਤਰੇ ਔਰ ਜਿਉ ਜਾਨ ਮੇਰੀ ਉਹ ਬਿਨ ਸੇ ਹੋਏ ਭਸਮ ਟਿਹਰੀ ਬਿਨ ਹਰ ਭਜਨ ਦੇਖੋ ਬੈਲ ਲਾਤੇ ਧ੍ਰਿਗ ਧਨ ਧ੍ਰਿਗ ਧਨ ਮਾਇਆ ਸੰਗ ਰਾਤੇ ਰਹਾਓ ਜੋ ਬਿਗਾਰੀ ਕਹਿ ਸਿਰ ਦੀਜੇ ਦਾਮ ਉਹ ਖਸਮੇ ਕਹਿ ਗ੍ਰਹਿ ਉਨ ਦੁਖ ਸਹਾਮ ਜੋ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ ਜੋ ਰਾਖਾ ਖੇਤ ਉੱਪਰ ਪਰਾਹੇ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸਕੈ ਪਾਲੇ ਕਛੂ ਨਾ ਪੜੈ ਜਿਸਕਾ ਰਾਜ ਤਿਸੇ ਕਾ ਸੁਪਨਾ ਜਿਨ ਮਾਇਆ ਦੀਨੇ ਤਿਨ ਲਾਈ ਤ੍ਰਿਸਨਾ ਆਪ ਬਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗੁਆਰੀ ਰੀ ਮੁਹੱਲਾ ਪੰਜਵਾ ਬਹੁ ਬਿਮ ਬਹੁ ਰੰਗ ਮਾਇਆ ਬਹੁ ਬਿਧ ਪੇਖੀ ਕਲਮ ਕਾਗਤ ਸਿਆਣਪ ਲੇਖੀ ਮਿਹਰ ਮਲੂਕ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸਨਾ ਬੂਜੈ ਮਨ ਤ੍ਰਿਪਤਾਵੋ ਰਹਾਓ ਅਸ ਪਵਨ ਹੱਥ ਅਸਵਾਰੀ ਚੂਹਾ ਚੰਦਨ ਸੇ ਸੁੰਦਰ ਨਾਰੀ ਨਟ ਨਾਟਕ ਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਦੋਲੀ ਚੇ ਸਗਵਲ ਸਗਲ ਮੇਵੇ ਸੁੰਦਰ ਬਾਗੀ ਚੇ ਅਖੇੜ ਬਿਰਤ ਰਾਜਨ ਕੀ ਲੀਲਾ ਮਨ ਸਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੂਖ ਆਨੰਦ ਲਹਿਆ ਸਾਧ ਸੰਘਰ ਕੀਰਤਨ ਗਾਈ ਹੈ ਕਹੋ ਨਾਨਕ ਵੱਡ ਭਾਗੀ ਪਾਈ ਹੈ ਜਾ ਕੇ ਹਰ ਤਨ ਸੋਈ ਸਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਹਾਰੇ ਰੀ ਮੁਹੱਲਾ ਪੰਜਵਾ ਪ੍ਰਾਣੀ ਜਾਣੇ ਇਹੋ ਤਨ ਮੇਰਾ ਬੋਹਰ ਬੋਹਰ ਆਹੂ ਲਪਟੇਰਾ ਪੁੱਤਰ ਕਲਤਰ ਗਿਰ ਸਤਕਾ ਫਾਸਾ ਹੁਣ ਨ ਪਾਈਏ ਰਾਮ ਕੇ ਦਾਸਾ ਕਵਣ ਸੁ ਬਿਧ ਜਿਤ ਰਾਮ ਗੁਣ ਗਾਹੇ ਕਵਣ ਸੁ ਮਤ ਜਿਤ ਤਰੇ ਇਹ ਮਾਏ ਰਹਾਉ ਜੋ ਭਲਾਈ ਸੋ ਬੁਰਾ ਜਾਣੈ ਸਾਜ ਕਹੈ ਸੋ ਬਿਖੈ ਸਮਾਨੈ ਜਾਣੇ ਨਾਹੀ ਜੀਤਿਆ ਹਾਰ ਇਹੋ ਵਲੇਵਾ ਸਾਖਤ ਸੰਸਾਰ।

ਕਰਨ ਨਾਮ ਕੀ ਹੋ ਅਨਵਰਤਾ ਨਾਮ ਤ੍ਰਿਪਤ ਗਾਵਨ ਹਰ ਕੈ ਦਰਸਾ ਨਾਮ ਹਰ ਸੰਗਰਾ ਤੇ ਮਨ ਤਨ ਹਰੇ ਗੁਰਪੁਰੇ ਕੀ ਸਰਣੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਏਕੋ ਬਣਜ ਏਕੋ ਬਿਉਹਾਰੀ ਅਵਰ ਨ ਜਾਣੇ ਬੈਨ ਨਿਰੰਕਾਰੀ ਹਰ ਕਸੋਗ ਦੂਹੂ ਤੇ ਮੁਕਤੇ ਸਦਾ ਲਿਪਤ ਜੋਗ ਅਰ ਜੁਗਤੇ ਦੀਸੇ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ ਸੰਤਨ ਕੀ ਮਹਿਮਾ ਕਮਨ ਵਖਾਨੋ ਅਗਾਧ ਬੋਧ ਕਛ ਮਿਤ ਨਹੀਂ ਜਾਣੋ ਪਾਰ ਬ੍ਰਹਮ ਵੇ ਕਿਰਪਾ ਕੀਜੇ ਤੂੰ ਸੰਤਨ ਕੀ ਨਾਨਕ ਦੀਜੇ ਗੌੜੀ ਗੁਆਰੇਰੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਤੂੰ ਮੇਰੀ ਪਾਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜੋ ਤੁਮ ਰਾਖੋ ਤਿਵ ਹੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜਹਿ ਪੇਖੋ ਤਾਹ ਤੁਮ ਬਸਣਾ ਨਿਰਭਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਾਮ ਨੇ ਤੂੰ ਭੰਡਾਰ ਰੰਗ ਰਸਾ ਤੂੰ ਮਨੇ ਆਧਾਰ ਤੂੰ ਮੇਰੀ ਸੋਭਾ ਤੁਮ ਸੰਗ ਰਚਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨੇ ਅੰਤਰ ਤੁਸੀਂ ਧਿਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਿਆ ਇੱਕ ਇੱਕ ਹੈ ਨਾਨਕ ਦਾਸ ਹਰ ਹਰ ਹਰ ਟੇਕੇ ਗੌੜੀ ਗੁਆਰੇਰੀ ਮਹੱਲਾ ਪੰਜਵਾ ਵਿਆਪਤ ਹਰਖ ਸੋਗ ਬਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੋਭਾ ਮੂਲ ਵਿਆਧੀ ਵਿਆਪਤ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੇ ਪ੍ਰਭ ਓਟ ਤੁਹਾਰੀ ਸੰਤ ਜੀਵੇ ਹੈ ਪ੍ਰਭ ਓਟ ਤੁਮਾਰੀ ਰਹਾਓ ਵਿਆਪਤ ਅਹੰਬਦ ਕਾ ਮਾਤਾ ਵਿਆਪਤ ਪੁੱਤਰ ਕਲੱਤਰ ਸੰਗ ਰਾਤਾ ਵਿਆਪਤ ਹੱਥ ਘੋੜੇ ਅਰ ਬਸਤਾ ਵਿਆਪਤ ਰੂਪ ਜੋਬਨ ਮਦ ਮਸਤਾ ਵਿਆਪਤ ਭੂਮ ਰੰਕੀ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹੋ ਫਾਸਾ ਵਿਆਪਤ ਗਿਰਸਤ ਵਿਆਪਤ ਦਾਸਾ ਚਾਰ ਵਿਹਾਰ ਵਿਆਪਤੇ ਜਾਤ ਸਭ ਕੁਝ ਵਿਆਪਤ ਭਿਨ ਹਰ ਰੰਗ ਰਾਤ ਸੰਤਨ ਗਏ ਬੰਧਨ ਘਾਟੇ ਹਰ ਰਾਹੇ ਤਾਕੋ ਕਹਾ ਵਿਆਪੈ ਮਾਏ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾਕੇ ਨਿਕਟ ਨ ਆਵੈ ਮਾਈ ਗੌੜੀ ਗੁਆਰੇਰੀ ਮਹੱਲਾ ਪੰਜਵਾ ਨੈਨੋ ਨੀਂਦ

ਮਾਨ ਜਾਕੇ ਵਸ ਹੈ ਸਗਲ ਜਹਾਨ ਜਾਕਾ ਕੀਆ ਸਭ ਕਿਛੁ ਹੋਏ ਤਹਿਤੇ ਬਾਹਰ ਨਾਹੀਂ ਕੋਏ ਕਹੋ ਬਿਨਾਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਹੇ ਰਹਾਓ ਸਭ ਤੇ ਊ ਜਾਕਾ ਦਰਬਾਰ ਸਗਲ ਭਗਤ ਜਾਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਕੀ ਸੋਭਾ ਘਟ ਘਟ ਬਨੀ ਜਿਸ ਸਿਮਰਤ ਦੁੱਖ ਡੇਰਾ ਢਹਿ ਜਿਸ ਸਿਮਰਤ ਜਮ ਕਿਛੂ ਨਾ ਕਹੈ ਜਿਸ ਸਿਮਰਤ ਹੋਤ ਸੁਕੇ ਹਰੇ ਜੇ ਸਿਮਰਤ ਡੂਬਤ ਪਾਹਣ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕੋਹ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗੌੜੀ ਗੁਆਰੇਰੀ ਮੁਹੱਲਾ ਪੰਜਵਾ ਸਤਿਗੁਰ ਦਰਸਨ ਅਗਨ ਨਿਵਾਰੀ ਸਤਿਗੁਰ ਭੇਟ ਤੋਮੇ ਮਾਰੀ ਸਤਿਗੁਰ ਸੰਗ ਨਾਹੀ ਮਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੈ ਸਭ ਜਗ ਸਾਚਾ ਜਾ ਸੱਚ ਮੈਂ ਰਾਤੇ ਸੀਤਲ ਸਾਂਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜਪੇ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੈ ਸੰਤ ਪ੍ਰਸਾਦ ਬੰਧਨ ਤੇ ਛੁਟੈ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰਿਣ ਮਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧਾ ਮੈਂ ਹੀ ਹਮਰੀ ਜਿੰਦ ਕਿਰਪਾ ਨਿਤ ਕਿਰਪਾਲ ਧਿਆਵੋ ਸਾਧ ਸੰਗਤਾਂ ਬੈਠਣ ਪਾਵੋ ਮੋਹਿ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੇਰੀ ਮੁਹੱਲਾ ਪੰਜਵਾ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਜ ਅਭਮਾਨ ਪੈ ਨਿਰਵੈਰ ਆਠ ਪੈਰ ਪੂਜੋ ਗੁਰ ਪੈਰ ਅਬ ਮਤ ਬਿਨਸੀ ਦੁਟ ਬਿਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਓ ਸਹਿਜ ਸੁਖ ਨੰਦ ਨਿਧਾਨ ਰਾਖਨ ਹਰ ਰੱਖ ਲੇ ਨਿਧਾਨ ਦੁੱਖ ਦਰਦ ਬਿਨਸੇ ਪੈ ਭਰਮ ਆਵਣ ਜਾਣ ਰੱਖੇ ਕਾਰ ਕਰਮ ਪੀਖੇ ਬੋਲੇ ਸੁਣੇ ਸਭ ਆਪ ਸਦਾ ਸੰਗਤਾ ਕੋ ਮਨ ਜਾਪ ਸੰਤ ਪ੍ਰਸਾਦ ਭਇਓ ਪਰਗਾ

ਮੁਹੱਲਾ ਗੌੜੀ ਗੁਆਰੇ ਰੀ ਮੁਹੱਲਾ ਪੰਜਵਾ ਬੰਧਨ ਤੋੜ ਬੁਲਾਵੇ ਰਾਮ ਮਨ ਮੈਂ ਲਾਗੈ ਸਾਜ ਧਿਆਨ ਮਿਟੇ ਕਲੇਸ਼ ਹੋਏ ਸੁਖ ਸੁਖੀ ਹੋਏ ਰਹੀਐ ਮਿਟੇ ਕਲੇਸ਼ ਸੁਖੀ ਹੋਏ ਰਹੀਏ ਐਸਾ ਦਾਤਾ ਸਤ ਗੁਰ ਕਹੀਏ ਸੋ ਸੁਖਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤੈ ਸੰਗ ਮਿਲਾਵੈ ਰਹਾਉ ਜਿਸ ਹੋਏ ਦਿਆਲ ਤਸੇ ਆਪ ਮਿਲਾਵੈ ਸਰਬਨਦਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੇ ਆਵਣ ਜਾਣਾ ਸਾਧਗ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ ਭੈ ਦਿਆਲ ਜਨ ਕੀ ਟੇਕ ਏਕ ਗੋਪਾਲ ਏਕਾ ਲਵੇ ਕੋ ਮਨ ਭਾਓ ਸਰਬਨਦਾਨ ਜਨ ਕਹਿ ਹਰ ਨਾਉ ਪਾਰ ਬ੍ਰਹਮ ਸਿਉ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੂਰੇ ਮੇਟਿਆ ਅੰਧਿਆਰਾ ਨਾਨਕਾ ਪ੍ਰਭ ਅਪਰ ਅਪਾਰਾ ਗੌੜੀ ਗੁਆਰੇ ਰੀ ਮੁਹੱਲਾ ਪੰਜਵਾ ਜਿਸ ਮਨ ਵਸੈ ਤਰੇ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਦੂਖ ਰੋ ਕਛ ਭਉ ਨਾ ਵਿਆਪੈ ਅੰਮ੍ਰਿਤ ਨਾਮ ਹਿਰਦੇ ਹਰ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਈਏ ਗੁਰਪੂਰੇ ਤੇ ਇਹ ਮਤ ਪਾਈਏ ਰਹਾਉ ਕਰਨ ਕਰਾਵਨ ਹਾਰ ਕਰਨ ਕਰਾਵਨ ਹਾਰ ਦਇਆਲ ਜੀ ਜੰਤ ਸਗਲੇ ਪ੍ਰਿਤਪਾਲ ਅਗਮ ਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਏ ਮਾਨ ਜਾ ਕੀ ਟਹਿਲ ਨ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਲੱਖ ਸਵਾਮੀ ਜੀ ਜਨ ਤੇਰੀ ਸਰਨ ਆਈ ਨਾਨਕ ਨਾਮ ਮਿਲੇ ਵਡਿਆਈ ਗੌੜੀ ਗੁਆਰੇ ਰੀ ਮੁਹੱਲਾ ਪੰਜਵਾ ਜੀ ਜੋਤ ਜਾ ਕਹਿ ਹੈ ਹਾਥ ਸੋ ਸਿਮਰੋ ਨਾਥ ਕੋ ਨਾਥ ਪ੍ਰਭ ਚੇਤਿਆਏ ਸਭ ਦੁੱਖ ਜਾਏ ਸਭ ਭੈ ਸਭ ਮਿਨਸੇ ਹਰ ਕਹਿ ਨਾਏ ਪ੍ਰਭ ਚੇਤਿਆਏ ਸਭ ਦੁੱਖ ਜਾਏ ਭੈ ਸਭ ਬਿਨਸੇ ਹਰ ਕਹਿ ਨਾਏ ਬਿਨ ਹਰ ਭੋ ਕਾਹੇ ਕਾ ਮਾਨੇ ਹਰ ਬਿਸਰਤ ਕਾਹੇ ਸੁਖ ਜਾਣੈ ਰਹਾਉ ਜਿਨ ਧਾਰੇ ਬਹੁ ਧਰਨ ਆਗਾਸ ਜਾ ਕੀ ਜੋਤ ਜੀ ਪ੍ਰਗਾਸ ਜਾ ਕੀ ਬਖਸਨਾ ਮੇਟੈ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆੜ ਪੈਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸਨਾਨ ਪਾਰ ਬ੍ਰਹਮ ਕੀ ਸਰਣੇ ਪਾਹੇ ਕੋਟ ਕਲੰਕ ਹਿਨ ਮੈਂ ਮਿਟ ਜਾਹੇ ਬੇਮੋਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇਸਾ ਗੁਰਪੂਰੇ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਆਰੇ ਰੀ ਮੁਹੱਲਾ ਪੰਜਵਾ ਗੁਰਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੇ ਪ੍ਰਭ ਬਾਣੀ ਪੂਰੇ ਗੁਰ ਕੀ ਸਮਤ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਿਜ ਸੁਭਾਏ ਰਹਾਉ ਸੋਈ ਪਛਾਤਾ ਜਿਨੇ ਅਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਹ ਪਕੜੀ ਨੌਕਰੀ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਖਦ ਪੁਨੇ ਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰ ਸਾਚਾ ਧਨ ਪਾਇਓ ਹਰ ਰੰਗ ਦੁਤਰ ਤਰੇ ਸਾਧ ਕੈ ਸੰਗ ਸੁਖ ਬੈਸੋ ਸੰਤ ਸਜਨ ਪਰਵਾਰ ਹਰ ਤਨ ਖਟਿਓ ਜਾ ਕਾ ਨਾਹੀ ਸਮਾਰ ਜਿਸੇ

ਹੋਏ ਗੋੜੀ ਗੁਆਰੇਰੀ ਮੁਹੱਲਾ ਪੰਜਵਾਂ ਹੱਥ ਪਨੀਤ ਹੋਏ ਤਤਕਾਲ ਬਿਨਸ ਜਾਏ ਮਾਇਆ ਜੰਜਾਲ ਰਸਨਾ ਰਮੋ ਰਾਮ ਗੁਣਨੀਤ ਸੁਖ ਪਾਵ ਮੇਰੇ ਭਾਈ ਮੀਤ ਸੁਖ ਪਾਵ ਮੇਰੇ ਭਾਈ ਮੀਤ ਲਿਖ ਲਿਖਣ ਕਾਗਦ ਮਸਵਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਹੇ ਬੇਕਾਰ ਸਿਮਰਤ ਨਾਮ ਨਾਹੀ ਜਮ ਮਾਰ ਧਰਮ ਰਾਇ ਕੇ ਦੂਤ ਨ ਜੋ ਹੈ ਮਾਇਆ ਮਗਨ ਕਛਵੈ ਮੋਹ ਹੈ ਉਧਰੇ ਆਪ ਤਰੇ ਸੰਸਾਰ ਰਾਮ ਨਾਮ ਜਪ ਏਕ ਅੰਕਾਰ ਆਪ ਕਮਾਓ ਅਪਰਾ ਉਪਦੇਸ਼ ਆਪ ਕਮਾਓ ਅਪਰਾ ਉਪਦੇਸ਼ ਰਾਮ ਨਾਮ ਹਿਰਦੇ ਪਰਵੇਸ਼ ਜਾ ਕੇ ਮਾਥੇ ਹੋ ਨਿਧਾਨ ਸੋਈ ਪੁਰਖ ਜਪੇ ਭਗਵਾਨ ਆਠ ਪੈਰ ਹਰ ਹਰ

0: ਤੁਮਰੀ ਕਿਰਪਾ ਤੇ ਭਰਮ ਭੋ ਭਗ ਪਾਰ ਬ੍ਰਹਮ ਅਪਰੰਪਰ ਸਵਾਮੀ ਸਗਲ ਘਟਾਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੋੜੀ ਮੁਹੱਲਾ ਪੰਜਵਾ ਕਣ ਬਿਨਾਂ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੁਨੇ ਸੇ ਸੁਖਾ ਨਾਮ ਬਿਹੂਨ ਸੁਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇ ਬਿਗਾਨੀ ਰਹਾਓ ਨਾਮ ਬਿਨਾਂ ਨਾਹੀ ਮੁਖ ਭਾਗ ਭਰਤ ਬਿਹੂਨ ਕਹਾ ਸੁਹਾਗ ਨਾਮ ਬਸਰ ਲਗੇ ਅਨ ਸਵਾਏ ਤਾਂ ਕਿ ਆਸ ਨ ਪੂਜੇ ਕਾਇ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮੁਹੱਲਾ ਪੰਜਵਾ ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ ਸਭ ਕੁਝ ਤੁਮ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਨ ਉਧਰੇ ਜਨ ਕੋਟ ਰਹਾਓ ਜੀਤੇ ਜੀਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੁਖ ਕਨੇਰੇ ਜੋ ਕੁਛ ਵਰਤੇ ਸਭ ਤੇਰਾ ਪਾਣਾ ਹੁਕਮ ਬੁਝੇ ਸੋ ਸੱਚ ਸਮਾਣਾ ਕਰ ਕਿਰਪਾ ਦੀਜੇ ਪ੍ਰਭ ਦਾਨ
1: ਮਨਸਾ ਪੂਰਨ ਹਾਰੇ ਸਤਿਗੁਰ ਪੁਰਖ ਤਿਆਏ ਤੂੰ ਸਭ ਦੁੱਖ ਵਿਸਾਰ ਨਹਾਰੇ ਹਰ ਨਾਮਾ ਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰੇ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨੀ ਛੜਿਆ ਮਾਇਆ ਸਹਾਵੜਾ ਤਨ ਸੱਚਿਆ ਨਾਮ ਅਪਾਰ ਅੱਠੇ ਪੈਰ ਇਕ ਤੈ ਲਵੈ ਮਨੈਨ ਹੁਕਮ ਅਪਾਰ ਜਨ ਨਾਨਕ ਮੰਗੇ ਦਾਨ ਇਕ ਦੇ ਦਰਸੇ ਮਨ ਪਿਆਰ ਪੌੜੀ ਜੋ ਤਿਸੇ ਆਵੇ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀ ਦੁਖ ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ ਜਿਸ ਕਾ ਕਰਤਾ ਮਿੱਤਰੇ ਸਭ ਕਰ ਸਵਾਰਿਆ ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿਨ ਕੁੱਲ ਉਧਾਰਿਆ ਸਲੋਕ ਮਹੱਲਾ ਪੰਜਵਾਂ ਅੰਦਰੋ ਅੰਨਾ ਬਾਹਰੋ ਅੰਨਾ ਕੂੜੀ ਕੂੜੀ ਗਾਵੈ ਦੇਹੀ ਤੋਵੇ ਚੱਕਰ ਬਣਾਏ ਮਾਇਆ ਨੋ ਬਹੁਤਾਵੇ ਅੰਦਰ ਮੈਲ ਨਾ ਉਤਰੇ ਹਮੈ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋ ਹਰ ਹਰ ਕਹਾਵੇ ਬੈਸ ਨੋ ਨਾਮ ਕਰਮ ਹਉ ਜੁਗਤਾ ਤੈ ਕੁਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਰ ਲਾਵੇ ਜਾਂ ਹੰਸਬਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਉੱਡਰਿਆ ਵਿਚਾਰਾ ਬਗਲਾ ਮਤ ਹੋਵੇ ਮਨ ਲਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸੇ ਦੋਸਤ ਦਿਸੇ ਜਾਂ ਹਰ ਏਵੇਂ ਪਾਵੇ ਸਤਿਗੁਰ ਸਰਵ ਰਤਨੀ ਪਰਪੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਹੰਸ ਸਰਵਰੇ ਇਕੱਠੇ ਹੋਏ ਸਤਿਗੁਰੂ ਕਹਿ ਹੁਕਮਾਵੇ ਰਤਨ ਪਦਾਰਥ ਮਾਨਕ ਸਰਵਰੇ ਪਰਪੁਰ ਖਾਏ ਖਰਚ ਰਹੇ ਤੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਮੈਂ ਪਾਵੇ ਜਾਂ ਨਾਨਕ ਜਿਸ ਤੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਆਪ ਤਰਿਆ ਕਟੰਬ ਸਭ ਤਾਰੇ ਸਭਾ ਸਿਸ਼ਟ ਸਿਡਾਵੇ ਮਹੱਲਾ ਪੰਜਵਾਂ ਪੰਡਿਤ ਖਾਏ ਬਹੁਤੇ ਰਾਹੇ ਕੋਰੜੇ ਮੋਠ ਜਨੇਹਾ ਅੰਦਰ ਬੋਹਨੇ ਤੇ ਪਰਮ ਵਿਆਪਿਆ ਤਿਸ ਤਸ ਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹੇ ਤਾਂ ਸੋਹੇ ਆਵੇ ਅੰਤਰ ਬਹੁਤਾ ਹੋ ਰੋਹਾ ਵਿਆਪਿਆ ਦੁਰਬਤ ਕੁਬਿਧ ਕਮੂੜਾ ਮਨ ਲੱਗਾ ਤਿਸ ਮੋਹਾ ਠੱਗੇ ਸੇਤੀ ਠੱਗ ਰਲ ਆਇਆ ਸਾਥ ਵੀ ਏਕੋ ਜਿਹਾ ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੇ ਤਾਂ ਉੱਗੜ ਆਇਆ ਲੋਹਾ ਬਹੁ ਤੇਰੇ ਥਾਂ ਰਲਾਏ ਰਲਾਏ ਦਿੱਤਾ ਉੱਗੜਿਆ ਪੜਦਾ ਆਗੇ ਆਏ ਖਲੋਹਾ ਸਤਿਗੁਰੂ ਕੀ ਜੇ ਸਰ ਨਹੀਂ ਆਵੇ ਫਿਰ ਮਨੂਰੋ ਕੰਚਨ ਹੋਆ ਸਤਿਗੁਰੂ ਨਿਰਵੈਰ ਪੁੱਤਰ ਸਤਰ ਸਮਾਣੇ ਔਗਣ ਕਟੇ ਕਰੇ ਸੁਦੇਹਾ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰੂ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੇਹਾ ਆਵਣ ਜਾਣਾ ਤਿਸ ਕਾ ਕੱਟਿਆ ਸਦਾ ਸਦਾ ਸੁਖ ਹੋਵਾ ਪੌੜੀ ਜੋ ਤੁਦ ਪਾਣਾ ਜੰਤ ਸੋ ਤੁਦ ਬੁਝੀ ਜੋ ਤੁਦ ਪਾਣਾ ਜੰਤ ਸੋ ਦਰ ਗੈਸੀ ਜੀ ਜਿਸਨੂੰ ਤੇਰੀ ਨਦਰ ਹਉਮੇ ਤਿਸ ਗਈ ਜਿਸਨੂੰ ਤੂੰ ਸੰਤੁਸ਼ਟ ਕਲ ਮਲ ਤਿਸ ਖਈ ਜਿਸਕੇ ਸਵਾਮੀ ਵੱਲ ਨਿਰ ਪਉ ਸੋ ਪਈ ਜਿਸਨੂੰ ਤੂੰ ਕਿਰਪਾਲੇ ਸੱਚਾ ਸੋ ਥੀ ਜਿਸਨੂੰ ਤੇਰੀ ਮਾਇਆ ਨਾ ਪੋਹੇ ਅਗਨਈ ਜਿਸਨੂੰ ਤੂੰ ਜਿਸਨੂੰ ਸਦਾ ਦਿਆਲ ਜਿਨ ਗੁਰ ਕੇ ਮਤ ਲਈ। ਸਲੋਕ ਮਹੱਲਾ ਪੰਜਵਾਂ ਕਰ ਕਿਰਪਾ ਕਿਰਪਾਲ ਪ੍ਰਾਪੇ ਬਖਸ਼ਲੇ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰੂ ਪਾਏ ਪਏ ਮੰਤਰ ਅੰਤਰ ਵਾਸ ਦੁੱਖਾਂ ਨਾਸ ਹੋਏ ਹੱਥ ਦੇ ਆਪ ਰੱਖ ਵੇ ਆਪੇ ਪਾਉ ਨਾ ਕੋਈ ਗੁਣ ਗਾਵਾਂ ਦੇ ਨਰਾਇਣ ਇਹ ਤੇ ਕੰਮ ਲਾਏ ਸੰਤ ਜਨਾ ਕੇ ਸੰਗ ਹਉਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਿਹਾ ਗੁਰ ਪ੍ਰਸ਼ਾਦੇ ਸਚੁ ਸਚ ਲਿਆ ਦਇਆ ਕਰੋ ਦਿਆਲੇ ਆਪਣੀ ਸਿਫਤ ਦੇ ਦਰਸ਼ਨ ਦੁੱਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਆ ਮਨੇ ਮੈਂ ਇੱਕ ਸਕੀ ਸਰਨਾਏ ਇੱਕ ਸਿਉਂ ਕਰ ਪਿਰੜੀ ਦੂਜੀ ਨਾਹੀ ਜਾਏ ਏਕੋ ਦਾਤਾ ਮੰਗਿਆ ਸਭ ਕਿਸ਼ੇ ਪੱਲੇ ਪਾਏ ਮੰਤਨ ਸਾਸ ਗਰਾਸ ਪ੍ਰਭ ਏਕੋ ਏਕ ਤਿਆਏ ਅੰਮ੍ਰਿਤ ਨਾਮ ਨਿਦਾਨ ਸਾਚੇ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਏ ਜਲ ਥਲ ਮਹਿਲ ਰਵ ਰਿਹਾ ਦੂਜਾ ਕੋਈ ਨਾਹੇ ਨਾਨਕ ਨਾਮ ਧਿਆਈ ਨਾਮ ਉਚਰਾ ਨਾਨਕ ਖਸਮਰ ਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਪੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਨਿਰਮਲੀ ਹੂੰ ਨਿਰਮਲਾ ਜਿਸਨੂੰ ਤੇਰੀ ਨਦਰ ਨਾਮ ਲੇਖਾ ਪੁੱਛੀ ਆ ਜਿਸਨੂੰ ਤੇਰੀ ਖੁਸ਼ੀ ਤਿੰਨ ਨਾਉ ਨਿਧ ਪੁੱਛੀ ਆ ਜਿਸਨੂੰ ਤੂੰ ਪ੍ਰਭ ਵੱਲ ਤਿਸੇ ਕਿਆ ਮੁਹਸੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਸਲੋਕ ਮਹੱਲਾ ਪੰਜਵਾਂ ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਵੇ ਤੁਦੋ ਭੁਲੇ ਜੇ ਜਮ ਜਮ ਮਰਦੇ ਤਿਨ ਕਦੇ ਨਾ ਝੁਕਣ ਹਾਵੀ। ਮਹੱਲਾ ਪੰਜਵਾਂ ਸਤਿਗੁਰੂ ਸਿਮਰੋ ਆਪਣਾ ਕਟ ਅਵ ਕਟ ਕਟ ਘਾਟ ਹਰ ਹਰ ਨਾਮ ਜਪੰਦਿਆਂ ਕੋਈ ਨਾ ਬੰਦੇ ਵਾਟ ਪੌੜੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਨ ਕੈ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਹੀ ਪੌਜਲ ਬਿਖਮਸ ਗਾਹੂ ਗੁਰ ਸ਼ਬਦੀ ਪਰ ਪਾਹੀ ਜਿਨ ਕੋ ਲੱਗੀ ਪਿਆਸੇ ਅੰਮ੍ਰਿਤ ਸੇਈ ਖਾਹੀ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੀ ਸਭ ਸਹਿ ਨੋ ਕਿਰਪਾਲ ਸਮਾਲੀ ਸਾਹੇ ਸਾਹੇ ਬਿਰਥਾ ਕੋਈ ਨਾ ਜਾਈ ਜੇ ਆਵੇ ਤੁਦ ਆਹੀ। ਸਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬਜਾਏ ਓ ਪਾਰ ਬ੍ਰਹਮ ਨਾਮ ਦੇਹ ਆਧਾਰੇ ਅਗਮ ਗੋਚਰ ਸਾਹਿਬ ਸਮਰਥ ਸੱਚ ਦਤਾਰ ਤੂੰ ਨਿਸ਼ਚਲ ਨਿਰਵੈਰ ਸੱਚ ਸੱਚਾ ਤੂੰ ਦਰਬਾਰੀ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾ ਵਾਰ ਪ੍ਰਭ ਛੋੜ ਹੋਰ ਜੋ ਮੰਗਣਾ ਸਭ ਵਿਖਿਆ ਜਸ ਸਾਰ ਸੇ ਸੁਖੀਏ ਸੱਚ ਸਾਹਸੇ ਜਿਨ ਸੱਚਾ ਬੇਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ ਨਾਨਕੇ ਕਰ